0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community uniting the world for your listening pleasure at Fairchild Radio the multicultural spirit of Calgary CHKF 94.7 FM
3: ਸਬਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਗਰਮਾ ਗਰਮ ਵੈਦਰ ਵਾਲੇ ਮੌਸਮ 'ਚ ਨਾਲ ਨਾਲ ਤੁਹਾਨੂੰ ਦੱਸਦਾ ਵੀ ਥੰਡਰਸਟੋਰਮ ਦੀ ਵਾਰਨਿੰਗ ਹਾਲੇ ਫਿਰ ਸਟੈਬਲਿਸ਼ ਹੋ ਰਹੀ ਹੈ ਬਟ ਸਟਿਲ ਵੈਦਰ ਇਜ਼ ਵੈਰੀ ਗੁੱਡ ਬਹੁਤ ਫਰੈਂਡਲੀ ਵੀ ਹੈ ਕਿਉਂਕਿ ਚੰਗਾ ਵੈਦਰ ਚੰਗੀ ਚਮਕਦਾਰ ਧੁੱਪ ਦੇ ਵਿੱਚ ਅੱਜ ਦਾ ਚੱਲ ਰਿਹਾ ਅਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਵੀ ਇਹ ਪ੍ਰੋਗਰਾਮ ਜਿਹੜੇ ਸ਼ਾਮ ਨੂੰ 7 ਵਜੇ ਸ਼ੁਰੂ ਹੁੰਦੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਅੱਜ ਦਾ ਪ੍ਰੋਗਰਾਮ ਹੋਏਗਾ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਇਸ ਤੋਂ ਇਲਾਵਾ ਸੰਡੇ ਨੂੰ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਇੰਜੋਏ ਕਰਦੇ ਹੋ ਸੋ ਕਿਉਂਕਿ ਸੜਕਾਂ 'ਤੇ ਘੁੰਮਣ ਫਿਰਨ ਦੇ ਟਾਈਮ ਦੇ ਉੱਤੇ ਹੀ ਇਹ ਪ੍ਰੋਗਰਾਮ ਸੁਣੇ ਜਾਂਦੇ ਆ ਸੋ ਇਸ ਕਰਕੇ ਵਧੀਆ ਹੁੰਦਾ ਵੀ ਜਦੋਂ ਤੁਸੀਂ ਬਾਹਰ ਘੁੰਮਦੇ ਫਿਰਦੇ ਅਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਵੀ ਇੰਜੋਏ ਕਰਦੇ ਰਹੋ ਸੋ ਪ੍ਰੋਗਰਾਮ ਦੇ ਵਿੱਚ ਕਾਫੀ ਕੁਝ ਖਬਰਾਂ ਅਤੇ ਕੁਝ ਗੈਸਟ ਵੀ ਅੱਜ ਸਾਡੇ ਨਾਲ ਸ਼ਾਮਿਲ ਹੋਣ ਜਾ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਬਟ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਕੁਇਕਲੀ ਥੋੜ੍ਹੀ ਜਿਹੀ ਵੈਦਰ ਦੇ ਬਾਰੇ ਅਪਡੇਟ ਕਰ ਦਈਏ ਫਿਰ ਵੈਦਰ ਅਪਡੇਟ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਾਂਗੇ ਆਉਣ ਵਾਲੇ ਦਿਨਾਂ 'ਚ ਬਹੁਤ ਵਧੀਆ ਅਤੇ ਵਧੀਆ ਹੀ ਮੌਸਮ ਜਿਹੜਾ ਹੋਣ ਜਾ ਰਿਹਾ ਵਧੀਆ ਤੋਂ ਵਧੀਆ ਇਸ ਕਰਕੇ ਮੈਂ ਕਹਿੰਦਾ ਕਿਉਂਕਿ ਧੁੱਪ ਬਹੁਤ ਹੋਣ ਲੱਗੀ ਜਿਹੜੀ ਕਿ ਕਾਫੀ ਇੰਜੋਏ ਕੀਤੀ ਜਾਏਗੀ ਅਤੇ ਉਹਦੇ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ ਅੱਗੇ ਸੋ ਸਟੈਂਪੀਡ ਆਈ ਹੋਪ ਵੀ ਤੁਸੀਂ ਘੁੰਮ ਫਿਰ ਆਏ ਹੋਵੋਗੇ ਜੇ ਨਹੀਂ ਵੀ ਘੁੰਮ ਫਿਰ ਆਏ ਤਾਂ ਜਾ ਵੀ ਸਕਦੇ ਕੁਛ ਕੰਪਲੇਂਟਸ ਵੀ ਆ ਰਹੀਆਂ ਆਲਮੋਸਟ 187 ਕਹਿ ਲਓ ਵੀ 200 ਦੇ ਕਰੀਬ ਜਿਹੜੀਆਂ ਕੰਪਲੇਂਟਸ ਰਜਿਸਟਰਡ ਹੋ ਚੁੱਕੀਆਂ ਨੇ ਨੋਇਸ ਦੀਆਂ ਪੋਲਿਊਸ਼ਨ ਦੀਆਂ ਅਤੇ ਜਿੱਥੇ ਕਈ ਅਲੱਗ ਅਲੱਗ ਦਿਨਾਂ ਦੇ ਵਿੱਚ ਜਿਹੜੇ ਪ੍ਰੋਗਰਾਮ ਹੁੰਦੇ ਨੇ ਸ਼ਾਮ ਨੂੰ ਜਦੋਂ ਤੁਹਾਨੂੰ ਪਤਾ ਵੀ ਸਿੰਗਰ ਜਦੋਂ ਰੌਲਾ ਪਾਉਂਦੇ ਆ ਜਾਂ ਆਪਣੀ ਪ੍ਰੋਗਰਾਮ ਜਾਂ ਪਰਫੋਰਮੈਂਸ ਕਰਦੇ ਆ ਅਤੇ ਬਾਕੀ ਵੀ ਲੋਕ ਜਿਹੜੇ ਉਹਨਾਂ ਦੇ ਨਾਲ ਨਾਲ ਮਸਤੀ ਦੇ ਵਿੱਚ ਆ ਜਾਂਦੇ ਆ ਅਤੇ ਡੈਫੀਨੇਟਲੀ ਜਦੋਂ ਇਸ ਤੋਂ ਇਹ ਸਭ ਕੁਛ ਹੁੰਦਾ ਅਤੇ ਫਿਰ ਕੰਪਲੇਂਟਸ ਤਾਂ ਹੋਣੀਆਂ ਹੋਣੀਆਂ ਸੋ ਇਹ ਕੰਪਲੇਂਟ ਜਿਹੜੀਆਂ ਨੇ ਉਸੇ ਤਰੀਕੇ ਦੇ ਨਾਲ ਹੀ ਹੁੰਦੀਆਂ ਆ ਰਹੀਆਂ ਅਤੇ ਵੈਸੇ ਪਹਿਲੀ ਵਾਰੀ ਆਪਾਂ ਜ਼ਿਆਦਾ ਇਹ 'ਤੇ ਗੌਰ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਦੀਆਂ ਕੰਪਲੇਂਟ ਜਿਹੜੀਆਂ ਨੇ ਉਹ ਹੋਣ ਜਾ ਰਹੀਆਂ ਅਤੇ ਉਹਦੇ ਨਾਲ ਨਾਲ ਇੱਕ ਮਿਕਲੋਰ ਟ੍ਰੇਲ ਦੇ ਉੱਤੇ ਸਾਈਕਲਿਸਟ ਦਾ ਜਿਹੜਾ ਐਕਸੀਡੈਂਟ ਵੀ ਦੱਸਿਆ ਜਾ ਰਿਹਾ ਲਾਈਫ ਥਰੈਟਿੰਗ ਇੰਜਰੀਜ਼ ਦੇ ਨਾਲ ਉਹਨੂੰ ਹੋਸਪਿਟਲ ਲੈ ਕੇ ਜਾਇਆ ਗਿਆ ਅਤੇ ਹਾਲੇ ਵੀ ਸਟੋਰੀ ਜਿਹੜੀ ਹੈ ਜੀ ਬਣ ਰਹੀ ਹੈ ਲੋਕਲ ਅੱਜ

0: ਇਸ ਤੋਂ ਇਲਾਵਾ ਹੋਰ ਕੁਛ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ, ਜਿੱਦਾਂ ਕਿ ਨਵਾਂ ਡਾਟਾ ਸੈਂਟਰ ਦੀ ਇਨਫੋਰਮੇਸ਼ਨ ਵੀ ਸਾਹਮਣੇ ਆ ਰਹੀ ਹੈ ਵੀ $13 billion ਦੀ ਇਨਵੈਸਟਮੈਂਟ ਜਿਹੜੀ ਹੈ ਉਹ ਅਲਬਰਟਾ ਦੇ ਵਿੱਚ ਹੋਣ ਜਾ ਰਹੀ ਹੈ ਨੀਅਰ ਐਡਮਿੰਟਨ, ਅਤੇ ਹਾਲਾਂਕਿ ਬਹੁਤ ਜ਼ਿਆਦਾ ਜੋਬਸ ਤਾਂ ਨਹੀਂ ਨਿਕਲਦੀਆਂ ਹੁੰਦੀਆਂ ਡਾਟਾ ਸੈਂਟਰ 'ਚ, 300 ਜੋਬਸ ਕਿਹਾ ਜਾ ਰਿਹਾ, ਕੰਸਟਰਕਸ਼ਨ ਵਾਸਤੇ ਕਹਿੰਦੇ ਵੀ 3000 ਦੇ ਕਰੀਬ ਜੋਬਸ ਹੋਣਗੀਆਂ, ਬਟ ਪੈਸਾ ਜ਼ਰੂਰ ਲੱਗਦਾ। ਅਤੇ ਅਮੈਰੀਕਾ ਦੇ ਵਿੱਚ ਇਹਨੂੰ ਜਿਹੜਾ ਕੁਛ ਇੱਕ ਲੋਕਾਂ ਨੇ ਜਿਹੜਾ ਉਹ ਉੱਥੋਂ ਦੇ ਸੈਨੇਟਰਸ ਜਿਹੜੇ ਨੇ ਉਹਨਾਂ ਨੇ ਡਾਟਾ ਸੈਂਟਰ ਨੂੰ ਉੱਥੇ ਨਾ ਲਾਉਣ ਦੀ ਅਪੀਲ ਕੀਤੀ, ਲੋਕਾਂ ਨੂੰ ਵੀ ਨਾ ਲਾਇਆ ਜਾਵੇ। ਸੋ ਇਸ ਕਰਕੇ ਉਹ ਡਾਟਾ ਸੈਂਟਰ ਉੱਥੇ ਨਹੀਂ ਲੱਗ ਰਹੇ, ਪਰ ਕੈਲਗਰੀ ਜਾਂ ਅਲਬਰਟਾ ਦੇ ਵਿੱਚ ਜਿਹੜੇ ਨੇ ਉਹ ਡਾਟਾ ਸੈਂਟਰ ਲੱਗ ਰਹੇ ਨੇ। ਇੱਥੇ ਕੈਨੇਡਾ ਵਾਈਡ ਹਾਲੇ 200 ਦੇ ਕਰੀਬ ਜਿਹੜੇ ਡਾਟਾ ਸੈਂਟਰ ਹੈਗੇ ਆ, ਅਤੇ ਕਹਿੰਦੇ ਵੀ 464 ਜਿਹੜੇ ਨੇ ਅੰਦਰ ਡਿਵੈਲਪਮੈਂਟ ਨੇ, ਜਿਹੜੇ ਲੱਗਣ ਦੇ ਚਾਂਸਿਸ ਨੇ। ਉਹਦੇ 'ਚੋਂ ਕਾਫੀ ਜਿਹੜੇ ਨੇ ਉਹ ਅਲਬਰਟਾ ਦੇ ਵਿੱਚ ਵੀ ਆ ਰਹੇ ਨੇ, ਕਿਉਂਕਿ ਇੱਥੋਂ ਦਾ ਇਨਵਾਇਰਮੈਂਟ ਅਤੇ ਇੱਥੋਂ ਦੀ ਗਵਰਨਮੈਂਟ ਦੀਆਂ ਜਿਹੜੀਆਂ ਪੋਲਿਸੀਜ਼ ਨੇ ਉਹ ਉਹਨਾਂ ਨੂੰ ਸਪੋਰਟ ਕਰਦੀਆਂ। ਸੋ ਜਿਹਦੇ ਕਰਕੇ ਡਾਟਾ ਸੈਂਟਰ ਜਿਹੜੇ ਇੱਥੇ ਆਉਣ ਦੇ ਚਾਂਸਿਸ ਨੇ। ਇਹ ਸਾਰੀਆਂ ਗੱਲਾਂ ਬਾਤਾਂ ਥੋੜ੍ਹੀ ਜਿਹੀ ਹੋਰ ਡਿਟੇਲ 'ਚ ਕਰਾਂਗੇ, ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਅਤੇ ਮੈਨੂੰ ਲੱਗਦਾ ਵੀ ਮੈਂ ਵੈਦਰ ਅਪਡੇਟ ਦੀ ਗੱਲਬਾਤ ਕੀਤੀ ਸੀਗੀ, ਅਤੇ ਵੈਦਰ ਦੀ ਗੱਲਬਾਤ ਜਿਹੜੀ ਹੈ ਉਹ ਕਰਕੇ ਵੀ ਤੁਹਾਡੇ ਨਾਲ ਨਹੀਂ ਕਰ ਪਾਇਆ, ਕਿਉਂਕਿ 26 degree ਟੈਂਪਰੇਚਰ ਜਿਹੜਾ ਕਿ 26 ਦੀ ਤਰ੍ਹਾਂ ਮਹਿਸੂਸ ਹੋ ਰਿਹਾ। ਉਹਦੇ ਨਾਲ ਨਾਲ ਆਉਣ ਵਾਲੇ ਦਿਨਾਂ ਦਾ ਵੀ ਤੁਸੀਂ ਜਾਣਨਾ ਚਾਹੋਗੇ, ਕਿਉਂਕਿ ਅੱਜ ਵੈਸੇ 28 degree ਤੱਕ ਜਾਣਾ ਸੀਗਾ। ਸੂਰਜ ਜਿਹੜਾ 9:50 'ਤੇ ਸਨਸੈੱਟ ਹੋਏਗਾ, ਸਵੇਰੇ 5:32 'ਤੇ ਆ ਗਿਆ ਸੀਗਾ, ਟਾਈਮ ਦੇ ਨਾਲ ਹੀ ਪਹੁੰਚ ਜਾਂਦਾ ਅੱਜ ਕੱਲ੍ਹ। ਅਤੇ ਕੱਲ੍ਹ ਨੂੰ ਟੈਂਪਰੇਚਰ ਜਿਹੜਾ ਉਹ 28 degree ਬਣ ਸਕੇ ਨਾ, ਅੱਜ 29 degree ਜਾਂ 29 degree ਮੰਨਿਆ ਗਿਆ, ਬਟ ਕੱਲ੍ਹ ਨੂੰ ਇਹ ਜਿਹੜਾ 28 degree ਹੋਏਗਾ, ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ 13 degree। ਇਹਦੇ ਨਾਲ ਨਾਲ ਸੈਟਰਡੇ ਵਾਲੇ ਦਿਨ ਜਿਹੜਾ ਹੈ ਹੋਰ ਵੱਧ ਜਾਏਗਾ 30 degree ਤੱਕ ਜਾਣ ਦੇ, ਕੋਈ ਬੱਦਲ ਬੁੱਦਲ ਨਜ਼ਰ ਨਹੀਂ ਆ ਰਹੇ, ਅਤੇ ਘੱਟ ਤੋਂ ਘੱਟ 14 degree। ਸੰਡੇ ਜੁਲਾਈ 12 ਨੂੰ 29 degree ਅਤੇ ਘੱਟ ਤੋਂ ਘੱਟ 14 degree। ਮੰਡੇ ਨੂੰ 27-11, ਟਿਊਜ਼ਡੇ ਜੁਲਾਈ 14 ਨੂੰ 26-12, ਅਤੇ ਵੈਡਨਸਡੇ 15 ਜੁਲਾਈ ਨੂੰ 24-14 ਜਿਹੜਾ ਇਹ ਟੈਂਪਰੇਚਰ ਹੋਣ ਜਾ ਰਿਹਾ। ਆਫਟਰਨੂਨ ਦੇ ਵਿੱਚ ਥੰਡਰਸਟੋਰਮ ਦੀ ਵਾਰਨਿੰਗ ਜਿਹੜੀ ਹੈ ਬੁੱਧਵਾਰ ਦੀ ਦਿਖਾਈ ਜਾ ਰਹੀ ਹੈ, ਬਟ ਸੋ ਫਾਰ ਜਿਹੜਾ ਕਾਫੀ ਕਲੀਅਰ ਵੈਦਰ ਦਿਖਾ ਰਹੇ ਆ, ਅਤੇ ਲੱਗ ਪਿਆ ਵੀ ਆਉਣ ਵਾਲੇ ਦਿਨ ਜਿਹੜੇ ਨੇ ਕਾਫੀ ਗਰਮ ਹੋਣੇ। ਜਦੋਂ ਗਰਮੀ ਜ਼ਿਆਦਾ ਹੁੰਦੀ ਹੈ ਤਦੋਂ ਆਪਾਂ ਨੂੰ ਆਪਣਾ ਧਿਆਨ ਜਿਹੜਾ ਜ਼ਿਆਦਾ ਰੱਖਣਾ ਪੈਂਦਾ। ਬਟ ਕੱਲ੍ਹ ਜੈਨਸਿਸ ਸੈਂਟਰ ਦੇ ਅੰਦਰ ਸਟੈਂਪੀਡ ਵਾਲੇ ਆ ਰਹੇ ਆ ਜੀ, ਸਟੈਂਪੀਡ ਬ੍ਰੇਕਫਾਸਟ ਜਿਹੜਾ ਉੱਥੇ ਹੋਏਗਾ। ਸੋ ਜਿਹੜੇ ਦੋਸਤਾਂ ਨੂੰ, ਕਈਆਂ ਨੂੰ ਮੈਨੂੰ ਫੋਨ ਕਰ ਕਰਕੇ ਪੁੱਛ ਰਹੇ ਸੀ ਕਿੱਥੇ ਕਦੋਂ ਹੋਣ ਜਾ ਰਿਹਾ, ਅਤੇ ਜ਼ਰੂਰ ਤੁਸੀਂ ਉੱਥੇ ਪਹੁੰਚ ਸਕਦੇ ਹੋ। ਉਹਦੇ ਨਾਲ ਨਾਲ ਸੈਟਰਡੇ ਜੁਲਾਈ 11 ਨੂੰ ਹਿੰਦੂ ਮੰਦਰ ਜਾਂ ਹਿੰਦੂ ਸੋਸਾਇਟੀ ਆਫ ਕੈਲਗਰੀ ਜਿਹੜੀ ਹੈ, ਜਿਹੜਾ ਹਿੰਦੂ ਮੰਦਰ ਜਿਹਨੂੰ ਆਪਾਂ ਕਹਿੰਦੇ ਹਾਂ, ਉੱਥੇ ਸੈਟਰਡੇ ਵਾਲੇ ਦਿਨ ਜਿਹੜਾ ਉਹ ਬ੍ਰੇਕਫਾਸਟ ਹੋਏਗਾ ਸਵੇਰੇ, ਉਹਦੇ 'ਚ ਵੀ ਤੁਸੀਂ ਪਹੁੰਚ ਸਕਦੇ ਹੋ। ਕੱਲ੍ਹ ਜੈਨਸੀ ਸੈਂਟਰ ਅਤੇ ਪਰਸੋਂ ਹਿੰਦੂ ਮੰਦਰ ਦੇ ਵਿੱਚ ਹੋਏਗਾ। ਸੈਟਰਡੇ ਤੋਂ ਬਾਅਦ ਫਿਰ ਸੰਡੇ ਵੀ ਇਸੇ ਤਰੀਕੇ ਨਾਲ ਅਲੱਗ ਅਲੱਗ ਜਗ੍ਹਾ 'ਤੇ ਕਈ ਇਵੈਂਟਸ ਨੇ, ਅਤੇ ਉਹਦੇ ਬਾਰੇ ਵੀ ਮੈਂ ਜਾਣਕਾਰੀ ਸ਼ੇਅਰ ਕਰ ਦਾਂਗਾ। ਅਤੇ ਬਾਕੀ ਆਉਣ ਵਾਲੇ ਦਿਨ ਜਿਹੜੇ ਨੇ ਇਹ ਵਧੀਆ ਅਤੇ ਖੁਸ਼ ਗਵਾਰ ਰਹਿਣਗੇ। ਸੋ ਆਈ ਹੋਪ ਵੀ ਤੁਸੀਂ ਆਉਣ ਵਾਲੇ ਦਿਨ ਜਿਹੜੇ ਨੇ ਉਹ ਪਸੰਦ ਕਰੋਗੇ। ਸੋ ਇਹਦੇ ਨਾਲ ਨਾਲ ਫਰਾਂਸ ਨੇ ਵੈਸੇ ਮੋਰਾਕੋ ਨੂੰ 2-0 ਨਾਲ ਹਰਾ ਦਿੱਤਾ ਜੀ, ਅਤੇ ਅਗਲੇ ਪਾਸੇ ਚਲੇ ਗਏ ਨੇ। ਤੁਹਾਨੂੰ ਪਤਾ ਵੀ 2-3 ਦਿਨ ਪਹਿਲਾਂ ਮੈਂ ਮੈਸੇਜ ਪਾਇਆ ਸੀ, ਆਈ ਥਿੰਕ ਪਰਸੋਂ, ਕਿ ਅਰਜਨਟੀਨਾ ਨੇ 3-2 ਦੇ ਨਾਲ ਸੋਕਰ ਦੇ ਵਿੱਚ ਹਰਾ ਦਿੱਤਾ ਆਪਣੇ ਟੀਮ ਨੂੰ, ਅਤੇ ਉਸ ਟੀਮ ਦੇ ਕਰਕੇ ਜਿਹੜਾ ਉਹ ਕਾਫੀ ਜ਼ਿਆਦਾ ਚਰਚਾ ਜਿਹੜੀ ਉਹ ਚੱਲ ਪਈ ਕਿ ਵੀ ਇਹਨਾਂ ਨੇ ਰੇਸਿਜ਼ਮ ਜਿਹੜੀ ਉਹ ਹੋ ਰਹੀ ਹੈ, ਕਿਉਂਕਿ ਅਰਜਨਟੀਨਾ ਨੂੰ ਜਿਤਾਉਣਾ ਚਾਹੁੰਦੇ ਨੇ ਅਰਜਨਟੀਨਾ ਵਾਸਤੇ, ਅਤੇ ਇਸ ਤਰ੍ਹਾਂ ਦੀ ਕਈ ਪੋਸਟਾਂ ਜਿਹੜੀਆਂ ਨੇ ਉਹ ਦੇਖਣ 'ਚ ਮਿਲਦੀਆਂ ਪਈਆਂ। ਇਸ ਤੋਂ ਇਲਾਵਾ ਵੀ ਹੋਰ ਕਈ ਖਬਰਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ 'ਚ ਤੁਹਾਡੇ ਨਾਲ ਡਿਸਕਸ ਕਰਾਂਗੇ ਆਪਾਂ, ਪਰ ਮੈਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਚਾਹਾਂਗੇ, ਅਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਆਪਣੀਆਂ ਬਾਕੀ ਦੀਆਂ ਗੱਲਾਂ ਬਾਤਾਂ ਅਤੇ ਖਬਰਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7 ਤੇ ਮਿਲਦੇ ਆ ਇੱਕ ਛੋਟੀ ਜੀ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ, ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
1: ਕਾਲ ਕਰੋ 5877-3600 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ

0: आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
0: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश, हिंदी और उर्दू में कंसल्टेशन दस्तियाब है।
0: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
0: आपकी सेहत हमारी जिम्मेदारी।
2: नमस्ते सत श्री अकाल आदाब। यू आर लिसनिंग टू कंट्रीज मोस्ट पॉपुलर रेडियो रेडियो सफर 94.7 FM।
3: Take your business beyond walls and straight to your audience. Sabrang Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrang Radio. Your brand, on air and on ground. Visit sabrang.ca or call 403-400-0203.
4: ਬਿਲਕੁਲ ਜੀ, ਇਹ ਕੁਛ ਇੱਕ ਕਮਰਸ਼ੀਅਲ ਛੋਟੇ ਮੋਟੇ ਜਿਹੜੇ ਸੁਣਦੇ ਹੋ ਤੁਸੀਂ। ਇਹਦੇ ਨਾਲ ਨਾਲ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਜਿਹੜਾ ਕਈ ਖਬਰਾਂ ਜਿਹੜੀਆਂ ਨੇ ਵੈਸੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਆ ਰਹੀਆਂ, ਜਿਹਦੇ 'ਚ ਸਪੈਸ਼ਲੀ ਯੂਰਪ ਦੀ ਖਬਰ ਆ ਰਹੀ ਹੈ ਵੀ ਉੱਥੇ ਵੀ ਤਰਾਹੀ ਮਾਮ ਜਿਹੜੀ ਇਹ ਹੋ ਰਹੀ ਹੈ, ਕਾਫੀ ਬੁਰੇ ਹਾਲ ਨੇ ਉੱਥੇ ਲੋਕਾਂ ਦੇ। ਤੇ ਗਰਮੀ, ਕਿਉਂਕਿ ਮੈਂ ਸੋਚ ਰਿਹਾ ਸੀ ਵੀ ਜਿਹੜੇ ਅਫਰੀਕਾ ਵਾਲੇ ਲੋਕੀ ਨੇ ਉਹ ਗਰਮੀ ਦੇ ਕਰਕੇ ਆਪਣੀ ਜਿਹੜੀ ਤਵਚਾ ਇਹਨਾਂ ਦੀ ਜਿਹੜਾ ਕਲਰ ਕਹਿੰਦੇ ਵੀ ਇਸ ਤਰ੍ਹਾਂ ਦਾ ਹੋ ਗਿਆ। ਤੇ ਹੁਣ ਆਉਣ ਵਾਲੇ ਟਾਈਮ ਚ ਦੇਖਿਆ ਜਾਵੇ ਵੀ ਜਦੋਂ ਕਈ ਸਦੀਆਂ ਤੱਕ ਜਾਂ ਸਾਲਾਂ ਤੱਕ ਪਤਾ ਲੱਗੇ ਕਿ ਯੂਰਪ ਦੇ ਲੋਕੀ ਵੀ ਜਿਹੜੇ ਨੇ ਉਹ ਹੁਣ ਅਫਰੀਕਾ ਵਰਗੇ ਲੱਗਣ ਲੱਗ ਪਏ ਨੇ ਤੇ ਅਫਰੀਕਾ ਵਰਗੇ ਠੰਡ ਐਨੀ ਪੈਣ ਲੱਗ ਪਈ ਹੈ ਤੇ ਉੱਥੇ ਲੋਕੀ ਜਿਹੜੇ ਨੇ ਉਹ ਯੂਰਪ ਵਰਗੇ ਲੱਗਣ ਲੱਗ ਪਏ, ਉਹਦੀ ਤਵਚਾ ਜਿਹੜੀ ਸਕਿਨ ਜਿਹੜੀ ਉਸ ਤਰ੍ਹਾਂ ਦੀ ਹੁੰਦੀ ਜਾ ਰਹੀ ਹੈ। ਸੋ ਕੁਛ ਵੀ ਜਿਹੜਾ ਪੋਸੀਬਲ ਹੈ, ਜੇ ਹਾਲਾਤ ਇਸੇ ਤਰੀਕੇ ਦੇ ਬਣੇ ਰਹੇ ਤੇ ਫਿਰ ਟਾਈਮ ਜਿਹੜਾ ਉਸੇ ਤਰੀਕੇ ਨਾਲ ਚੇਂਜ ਹੁੰਦਾ ਰਹੇਗਾ। ਸੋ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਜਿਹੀ ਗੱਲਬਾਤ ਅੱਗੇ ਕਰਦੇ ਹਾਂ। ਸੋ ਮੇਰੇ ਫੇਵਰੇਟ ਜਿਹੜੇ ਹਨੀਫ ਹੋਣੇ ਬੜਾ ਵਧੀਆ ਵਲੋਗ ਬਣਾਉਂਦੇ ਆ, ਸੋ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਕੀ ਕਹਿੰਦੇ ਆ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਇਸ ਖਬਰ ਤੋਂ ਬਾਅਦ। ਇਸ ਖਬਰ ਜਿਹੜੀ ਕਿ ਤੁਸੀਂ ਹੁਣ ਸੁਣਨ ਜਾ ਰਹੇ ਹੋ, ਕਿਉਂਕਿ ਇਹਦੇ 'ਚ ਕਾਫੀ ਗੱਲਬਾਤ ਜਿਹੜੀ
5: ਦਲਜੀਤ ਦੁਸਾਂਝ ਦੀ ਫਿਲਮ ਸਤਲੁਜ ਲੱਗੀ, ਅਗਲੇ ਹੀ ਦਿਨ ਉਤਰ ਗਈ। ਜਦੋਂ ਕਦੀ ਫਿਲਮ ਨੂੰ ਬੈਨ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤੇ ਉਹ ਫਿਲਮ ਵੇਖਣ ਤੇ ਦਿਲ ਕਰਦਾ ਹੈ, ਤੇ ਫਿਲਮ ਵੇਖੀ, ਫਿਲਮ ਵੇਖ ਕੇ ਰੋਂਗਟੇ ਖੜੇ ਹੋ ਗਏ, ਫਿਲਮ ਵੇਖ ਕੇ ਰੋਣਾ ਵੀ ਆਇਆ, ਲੇਕਿਨ ਇੱਕ ਗੱਲ ਸਮਝ ਨਹੀਂ ਆਈ ਕਿ ਸਰਕਾਰ ਨੂੰ ਇਸ ਫਿਲਮ 'ਤੇ ਇਤਰਾਜ਼ ਹੈ ਕੀ। ਇਹ ਫਿਲਮ ਕੁ 4 ਸਾਲ ਤੱਕ ਸੈਂਸਰ ਵਿੱਚ ਫਸੀ ਰਹੀ, ਪਹਿਲੇ ਇਹਦਾ ਨਾਂ ਕੁਛ ਹੋਰ ਸੀ, ਪਹਿਲੇ ਇਹਦਾ ਨਾਂ ਬਦਲਿਆ ਗਿਆ, ਪੰਜਾਬ 95 ਰੱਖਿਆ ਗਿਆ, ਉਸ ਤੋਂ ਬਾਅਦ ਸਤਲੁਜ ਰੱਖਿਆ ਗਿਆ। ਡਾਇਰੈਕਟਰ ਸਾਹਿਬ ਕਹਿੰਦੇ ਨੇ ਕਿ ਸੈਂਸਰ ਵਾਲੇ ਨੇ ਕਿਹਾ ਕਿ ਇਹਦੇ 'ਚ 127 ਕੱਟ ਮਾਰੋ, ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ 'ਚੋਂ ਪੰਜਾਬ ਪੁਲਿਸ ਦਾ ਨਾਂ ਕੱਢ ਦਿਓ। ਡਾਇਰੈਕਟਰ ਨੇ ਆਖਿਰ ਇੱਕ OTT ਪਲੇਟਫਾਰਮ ਨੂੰ ਇਹ ਫਿਲਮ ਦੇ ਦਿੱਤੀ, ਉੱਥੇ 48 ਘੰਟੇ ਚੱਲੀ, ਉਸ ਤੋਂ ਬਾਅਦ ਉਹਨਾਂ ਨੇ ਲਾ ਲਈ, ਕੋਈ ਵਜ੍ਹਾ ਵੀ ਨਹੀਂ ਦੱਸੀ। ਬੁੱਲੇ ਨੇ 18ਵੀਂ ਸਦੀ 'ਚ ਕਿਹਾ ਸੀ ਕਿ ਬੁਰਾ ਹਾਲ ਹੋਇਆ ਪੰਜਾਬ ਦਾ, ਉਸ ਤੋਂ ਬਾਅਦ ਵੀ ਪੰਜਾਬ 'ਤੇ ਭੈੜਾ ਵੇਲਾ ਆਉਂਦਾ ਰਿਹਾ, ਲੇਕਿਨ ਆਖਰੀ ਸਭ ਤੋਂ ਬੁਰਾ ਵਕਤ 80 ਦੀ ਦਿਹਾਈ 'ਚ ਆਇਆ ਸੀ ਜਦੋਂ ਖਾਲਿਸਤਾਨੀਆਂ ਨੇ ਬਗਾਵਤ ਕੀਤੀ ਸੀ ਅਤੇ ਪੰਜਾਬ ਪੁਲਿਸ ਨੂੰ ਸਰਕਾਰ ਨੇ ਖੁੱਲ੍ਹਾ ਹੱਥ ਦਿੱਤਾ ਸੀ। ਉਹਨਾਂ ਨੇ ਬਗਾਵਤ ਮੁਕਾਉਣ ਲਈ ਖਾਲਿਸਤਾਨੀ ਚੁਣ ਚੁਣ ਕੇ ਮਾਰੇ, ਗਾਇਬ ਕਰਕੇ ਮਾਰ ਕੇ ਲਾਸ਼ਾਂ ਵੀ ਵਾਪਸ ਨਹੀਂ ਕੀਤੀਆਂ, ਕੁਝ ਸਾੜ ਦਿੱਤੀਆਂ, ਕੁਝ ਦਰਿਆਵਾਂ ਵਿੱਚ ਸੁੱਟ ਦਿੱਤੀਆਂ। ਜਦੋਂ ਵੱਡਾ ਭਾਂਬੜ ਬਚਦਾ ਤੇ ਉਹਦੇ ਵਿੱਚ ਗਿੱਲੀ ਲੱਕੜ ਤੇ ਸੁੱਕੀ ਲੱਕੜ ਦਾ ਕੋਈ ਫਰਕ ਨਹੀਂ ਰਹਿੰਦਾ, ਕਈ ਪੁਲਿਸ ਵਾਲੇ ਵੀ ਮਾਰੇ ਗਏ। ਉਦੋਂ ਜਸਵੰਤ ਸਿੰਘ ਖਾਲੜਾ ਨੇ ਮਿਸਿੰਗ ਫੈਮਲੀਆਂ ਦੇ ਟੱਬਰਾਂ ਨੂੰ ਨਾਲ ਰਲਾ

0: ਕੇ ਰੌਲਾ ਪਾਇਆ ਸਰਕਾਰ ਕੋਲੋਂ ਹਿਸਾਬ ਮੰਗਿਆ ਆਖਰ ਉਹ ਆਪ ਵੀ ਅਗਵਾ ਹੋਇਆ ਮਾਰ ਦਿੱਤਾ ਗਿਆ ਉਹਦੀ ਲਾਸ਼ ਅੱਜ ਤੱਕ ਨਹੀਂ ਮਿਲੀ ਲੇਕਿਨ ਖਾਨਦਾਨ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਮਿਲਿਆ ਪੰਜ ਪੁਲਿਸ ਵਾਲਿਆਂ ਨੂੰ ਸਜ਼ਾ ਹੋ ਗਈ ਨਾ ਫਿਲਮ ਦੀ ਬਸ ਇੰਨੀ ਕੁ ਕਹਾਣੀ ਹੈ ਨਾ ਇਹਦੇ ਵਿੱਚ ਕੋਈ ਹਿੰਦੁਸਤਾਨ ਦੀ ਰਿਆਸਤ ਨੂੰ ਚੈਲੇਂਜ ਹੈ ਨਾ ਸਰਕਾਰ ਨੂੰ ਹਲਕੇ ਦੁਖੀ ਸੁਰਾਂ 'ਚ ਬਣੀ ਫਿਲਮ ਹੈ ਜਿਸਮੇ ਕਿਸੇ ਨੇ ਪੰਜਾਬ 'ਤੇ ਆਏ ਭੈੜੇ ਵੇਲੇ ਨੂੰ ਯਾਦ ਕਰਕੇ ਪੁਰਾਣੇ ਫੱਟੜਾਂ ਨੂੰ ਯਾਦ ਕਰਕੇ ਘੋਗਾ ਮਾਲਾ ਗੀਤ ਬਣਾਇਆ ਹੋਵੇ ਪੰਜਾਬ ਵਿੱਚ ਅੱਜ ਕੱਲ੍ਹ ਜ਼ਿਆਦਾਤਰ ਸ਼ਾਂਤੀ ਹੈ ਫਿਲਮ ਵੇਖ ਕੇ ਨਾ ਕਿਸੇ ਨੇ ਖਾਲਿਸਤਾਨ ਦਾ ਨਾਰਾ ਮਾਰਨਾ ਸੀ ਅਤੇ ਨਾ ਹੀ ਪੰਜਾਬ ਪੁਲਿਸ ਨੂੰ ਕੋਈ ਫਰਕ ਪੈਣਾ ਸੀ ਲੇਕਿਨ ਫਿਰ ਵੀ ਕਿਤੇ ਕੋਈ ਸਿਆਸਤਦਾਨ ਜਾਂ ਬਾਬੂ ਪੰਜਾਬ ਦੀ ਇੱਜ਼ਤ ਦਾ ਰਖਵਾਲਾ ਬਣ ਕੇ ਬੈਠਾ ਹੈ ਜਿਹੜਾ ਚਾਹੁੰਦਾ ਹੈ ਵੀ ਲੋਕ ਆਪਣੇ ਦੁੱਖ ਦਰਦ ਸਕਰੀਨ 'ਤੇ ਨਾ ਵੇਖ ਸਕਣ ਇਸ ਤਰ੍ਹਾਂ ਦਾ ਰਖਵਾਲਾ ਪੰਜਾਬ ਦੇ ਹਰ ਘਰ ਵਿੱਚ ਹੁੰਦਾ ਹੈ ਫਿਲਮ ਵਿੱਚ ਜਦੋਂ ਜਸਵੰਤ ਦੀ ਪੰਜਾਬ ਸਰਕਾਰ ਨਹੀਂ ਸੁਣਦੀ ਤਾਂ ਉਹ ਕੈਨੇਡਾ ਜਾ ਕੇ ਦੁਆਈ ਪਾਉਂਦਾ ਹੈ ਫਿਲਮ ਵਿੱਚ ਇੱਕ ਬਜ਼ੁਰਗ ਸਿਆਸਤਦਾਨ ਨੂੰ ਪਿਆਰ ਨਾਲ ਸਮਝਾਉਂਦਾ ਹੈ ਵੀ ਘਰ ਦੀ ਗੱਲ ਬਾਹਰ ਜਾ ਕੇ ਨਹੀਂ ਕਰੀਦੀ ਵੈਸੇ ਵੀ ਪੰਜਾਬੀਆਂ ਨੇ ਜਾਂ ਆਪਣੇ ਆਪ ਨੂੰ ਆਪ ਬਣਾਇਆ ਹੈ ਜਾਂ ਦੁਨੀਆਂ ਨੇ ਇਸ ਤਰ੍ਹਾਂ ਬਣਾ ਲਿੱਤਾ ਹੈ ਵੀ ਉਹਨਾਂ ਨੂੰ ਇਹੀ ਕਿਹਾ ਜਾਂਦਾ ਵੀ ਤੁਸੀਂ ਨੱਚੋ ਗਾਓ ਹੱਸੋ ਹਸਾਓ ਅਗਰ ਕੋਈ ਦੁੱਖ ਦਰਦ ਵਾਲੀ ਗੱਲ ਹੈ ਤਾਂ ਉਹ ਗਾਣਿਆਂ 'ਚ ਪਾ ਲਿਆ ਕਰੋ ਟੱਪਿਆਂ ਵਿੱਚ ਪਾ ਲਿਆ ਕਰੋ ਜਾਂ ਘਰ ਬਹਿ ਕੇ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਸੁਣ ਲਿਆ ਕਰੋ ਹੁਣ ਸਤਲੁਜ ਦਾ ਹੀਰੋ ਹੈ ਦਿਲਜੀਤ ਦੁਸਾਂਝ ਉਹ ਦੁਨੀਆਂ ਦਾ ਵੱਡਾ ਰੌਕ ਸਟਾਰ ਹੈ ਉਹਦਾ ਇੱਕ ਵਰਲਡ ਟੂਰ ਅਜੇ ਮੁੱਕਦਾ ਨਹੀਂ ਅਤੇ ਦੂਸਰੇ ਦੇ ਟਿਕਟ ਖੁੱਲ੍ਹ ਜਾਂਦੇ ਨੇ ਅਤੇ ਮਿੰਟਾਂ ਵਿੱਚ ਵਿਕ ਜਾਂਦੇ ਨੇ ਨਿਊਯਾਰਕ ਤੋਂ ਲੈ ਕੇ ਚੰਡੀਗੜ੍ਹ ਤੱਕ ਉਹ ਸਟੇਡੀਅਮ ਭਰੀ ਜਾਂਦਾ ਹੈ ਅਤੇ ਇਹੋ ਹੀ ਦਿਲਜੀਤ ਦੁਸਾਂਝ ਜਦੋਂ ਜਸਵੰਤ ਬਣ ਕੇ ਉਹਦਾ ਰੋਲ ਕਰਕੇ ਵੈਣ ਪਾਵੇ ਤਾਂ ਉਹ ਸਾਡੇ ਕੋਲ 48 ਘੰਟੇ ਬਰਦਾਸ਼ਤ ਨਹੀਂ ਹੁੰਦਾ ਹੋਰ ਵੀ ਪੰਜਾਬੀ ਫਿਲਮਾਂ ਬਣ ਰਹੀਆਂ ਨੇ ਅਤੇ ਖਿੜਕੀ ਤੋੜ ਧੰਦਾ ਕਰ ਰਹੀਆਂ ਨੇ ਆਪ ਦਿਲਜੀਤ ਦੀ ਫਿਲਮ ਜੱਟ ਅਤੇ ਜੂਲੀਅਟ ਦੇ ਸੀਕੁਐਲ ਵੀ ਬਣ ਚੁੱਕੇ ਨੇ ਇਹ ਸ਼ਾਨਦਾਰ ਹੱਸਣ ਹਸਾਉਣ ਵਾਲੀਆਂ ਫਿਲਮਾਂ ਨੇ ਬਣਦੀਆਂ ਰਹਿਣ ਲੋਕ ਵੇਖਦੇ ਰਹਿਣ ਲੇਕਿਨ ਜੇ ਆਪਣੇ ਦੁੱਖ ਦਰਦ ਦੀ ਕਹਾਣੀ ਸੁਣਾਉਣ ਬੈਠੀਏ ਤਾਂ ਕਹਿੰਦੇ ਨੇ ਕਿ ਹੁਣ ਪੰਜਾਬ ਬਦਨਾਮ ਹੋ ਰਿਹਾ ਭਰਾਵੋ ਮਰਨ ਵਾਲੇ ਵੀ ਪੰਜਾਬੀ ਅਤੇ ਮਰਨ ਵਾਲੇ ਵੀ ਜ਼ਿਆਦਾਤਰ ਪੰਜਾਬੀ ਪੂਰੇ ਜੱਗ ਨੂੰ ਪਤਾ ਹੈ ਇਹ ਗੱਲ ਹੁਣ ਲੁਕਾਉਣੀ ਕਿਹਦੇ ਕੋਲੋਂ ਹੈ ਸ਼ਿਵ ਕੁਮਾਰ ਬਟਾਲਵੀ ਨੇ ਵੀ ਕਿਹਾ ਸੀ ਆਖੋ ਨੀ ਮਾਏ ਨੂੰ ਰੋਵੇ ਬੁੱਲ ਚਿੱਥ ਕੇ ਨੀ ਜੱਗ ਕਿਤੇ ਸੁਣ ਨਾ ਲਵੇ ਲੇਕਿਨ ਯਾਦ ਰੱਖੋ ਕਿ ਸ਼ਿਵ ਨੇ ਇਹ ਵੈਣ ਵੀ ਪਾਇਆ ਸੀ ਕਿ ਅੱਧੀ ਅੱਧੀ ਰਾਤੀ ਮਾਏ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਰੱਬ ਰਾਖਾ
1: ਸੋ ਇਹ ਸੀਗੀ ਜੀ ਇੱਕ ਫਿਲਮ ਦੀ ਗੱਲਬਾਤ ਜਿਹੜੀ ਕੀਤੀ ਅਕਸਰ ਆਪਾਂ ਜਦੋਂ ਆਪਣੇ ਪ੍ਰੋਗਰਾਮਾਂ ਦੇ ਥਰੂ ਇਹੋ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਵੀ ਜਦੋਂ ਦਿਮਾਗ ਨੂੰ ਥੋੜ੍ਹੀ ਹਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਨਾ ਉੱਥੇ ਬਹੁਤ ਤਕਲੀਫ ਹੁੰਦੀ ਹੈ ਵੀ ਆਮ ਸਿਸਟਮ ਨੂੰ ਵੀ ਅਤੇ ਹਰ ਇੱਕ ਬੰਦੇ ਨੂੰ ਕਿ ਵੀ ਐਂਟਰਟੇਨਮੈਂਟ ਜਿਹੜੀ ਹੈ ਉਹ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਚੁੱਪ ਚੁਪੀਤੇ ਆਪਣੇ ਕੰਮ ਕਰੀ ਜਾਓ ਇੱਦਾਂ ਦੀਆਂ ਖਬਰਾਂ ਗੱਲਾਂ ਬਾਤਾਂ ਕਰੋ ਜਿਹਦੇ ਨਾਲ ਕਿਸੇ ਨੂੰ ਕੋਈ ਬਹੁਤਾ ਨੁਕਸਾਨ ਨਾ ਹੋਵੇ ਅਤੇ ਕਿਸੇ ਦਾ ਦਿਮਾਗ ਜਿਹੜਾ ਉਹ ਖਰਾਬ ਨਾ ਹੋਵੇ ਅਤੇ ਲੋਕ ਜਿਹੜੇ ਨੇ ਜਿੱਦਾਂ ਕਿ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਿਆ ਐਜੂਕੇਟ ਐਜੀਟੇਟ ਔਰਗਨਾਈਜ਼ ਸੋ ਸਾਡਾ ਜਿਹੜਾ ਮੇਨ ਕੰਮ ਹੈ ਉਹ ਹੈਗਾ ਜੀ ਹਾਲੇ ਤੱਕ ਐਜੂਕੇਟ ਕਰਨ ਦਾ ਐਜ਼ ਏ ਮੀਡੀਆ ਆਪਣੀ ਵੋਇਸ ਰੇਜ਼ ਕਰਨ ਦਾ ਸਾਰਿਆਂ ਦਾ ਆਪਣਾ ਮੈਸੇਜ ਜਿਹੜਾ ਸਭ ਤੱਕ ਲੈ ਕੇ ਆਉਣ ਦਾ ਸੋ ਉਹ ਕਰਦੇ ਹਾਂ ਅਤੇ ਤਾਂ ਕਿ ਤੁਸੀਂ ਆਪਣੇ ਆਪ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਕਾਮਯਾਬ ਜਿਹੜੇ ਹੋ ਸਕੋ ਅਤੇ ਐਜੂਕੇਸ਼ਨ ਦਾ ਕੰਮ ਜਿਹੜਾ ਚੱਲਦਾ ਰਹੇਗਾ ਅਤੇ ਇੱਕ ਕਹਿੰਦੇ ਵੀ ਬ੍ਰੇਨ ਈਟਿੰਗ ਅਮੀਬਾ ਕੋਈ ਹੁੰਦਾ ਜੀ ਅਤੇ ਇਹ ਨੱਕ ਦੇ ਰਸਤੇ ਥਾਣੀ ਅੰਦਰ ਚਲਾ ਜਾਂਦਾ ਇਹ ਹੁੰਦਾ ਕੀ ਹੈ ਅਤੇ ਕਿਵੇਂ ਇਹਦੇ ਨਾਲ ਦਿਮਾਗ ਜਿਹੜਾ ਇਹ ਦਿਮਾਗ ਨੂੰ ਖਾ ਲੈਂਦਾ ਕੁਛ ਇਹਦੇ ਨਾਲ ਰਿਲੇਟਡ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਨੇ ਸੁਣਦੇ ਹਾਂ ਇਹ ਗੱਲ ਫਿਰ ਇਸ ਤੋਂ ਬਾਅਦ ਵਾਪਸ
2: ਆਸਾਨ ਭਾਸ਼ਾ ਮੇ ਕਹੇ ਤੋ ਦਿਮਾਗ ਕੋ ਖਾ ਲੈਣੇ ਵਾਲਾ ਅਮੀਬਾ ਇਹ ਅਮੀਬਾ ਆਮ ਤੌਰ ਪਰ ਗਰਮ ਪਾਣੀ ਕੀ ਝੀਲੋਂ ਗਰਮ ਪਾਣੀ ਕੇ ਝਰਨੋਂ ਔਰ ਬੇਕਾਰ ਪੜੇ ਸਵਿਮਿੰਗ ਪੂਲੋਂ ਮੇ ਪਾਇਆ ਜਾਤਾ ਹੈ ਜਬ ਲੋਕ ਪਾਣੀ ਮੇ ਜਾਤੇ ਹੈ ਤੋ ਇਹ ਨਾਕ ਕੇ ਰਾਸਤੇ ਸ਼ਰੀਰ ਮੇ ਘੁਸ ਜਾਤਾ ਹੈ ਔਰ ਤੇਜ਼ੀ ਸੇ ਦਿਮਾਗ ਕੇ ਟਿਸ਼ੂਜ਼ ਪਰ ਹਮਲਾ ਸ਼ੁਰੂ ਕਰ ਦੇਤਾ ਹੈ ਆਪ ਸੋਚੇਂਗੇ ਕਿ ਇਸ ਕੀ ਬਾਤ ਅਚਾਨਕ ਕਿਉਂ ਜਵਾਬ ਹੈ ਹਾਲ ਹੀ ਕਾ ਇੱਕ ਮਾਮਲਾ ਸਟੀਵ ਸਮਿਲਸ ਕੀ ਛੁੱਟੀ ਮਨਾਨੇ ਕੋਸਟਾਰੀਕਾ ਗਏ ਥੇ ਮਗਰ ਇਨ ਛੁੱਟੀਓ ਕੇ ਕੁਛ ਦਿਨੋਂ ਬਾਅਦ ਹੀ ਉਨਕੇ ਬੱਚੇ ਕੀ ਤਬੀਅਤ ਬਿਗੜ ਗਈ ਔਰ ਕੁਛ ਦਿਨੋਂ ਬਾਅਦ ਸਟੀਵ ਕੇ ਬੱਚੇ ਕੀ ਜਾਨ ਚਲੀ ਗਈ ਸਮਿਲਸਕੀ ਕਾ ਬੇਟਾ ਜਾਰਡਨ 11 ਸਾਲ ਕਾ ਥਾ ਜਾਰਡਨ ਕੀ ਮੌਤ ਨੇਗਲੇਰੀਆ ਫਾਉਲੇਰੀ ਨਾਮ ਕੇ ਬ੍ਰੇਨ ਈਟਿੰਗ ਅਮੀਬਾ ਸੇ ਹੋਏ ਸੰਕ੍ਰਮਣ ਕੀ ਵਜਹ ਸੇ ਹੋਈ ਸਟੀਵ ਕਹਤੇ ਹੈ ਜਾਰਡਨ ਨੇ ਬਸ ਏਕ ਦਿਨ ਏਕ ਬਾਰ ਸਵਿਮਿੰਗ ਕੀ ਔਰ ਵੋ ਚਲਾ ਗਿਆ ਅਗਰ ਆਪ ਯੇ ਸੋਚ ਰਹੇ ਹੈ ਕਿ ਯੇ ਤੋ ਦੂਰ ਕੀ ਬਾਤ ਹੋਈ ਤੋ ਐਸਾ ਨਹੀਂ ਹੈ ਪਿਛਲੇ ਸਾਲ ਭਾਰਤ ਮੇ ਨੇਗਲੇਰੀਆ ਫਾਉਲੇਰੀ ਸੰਕ੍ਰਮਣ ਕੇ 200 ਸੇ ਜ਼ਿਆਦਾ ਮਾਮਲੇ ਸਾਹਮਣੇ ਆਏ ਯੇ ਇਨ ਮਾਮਲੋਂ ਕਾ ਅਬ ਤੱਕ ਕਾ ਸਬਸੇ ਬੜਾ ਗਲੋਬਲ ਆਊਟਬ੍ਰੇਕ ਹੈ ਹਾਲ ਕੇ ਮਹੀਨੋਂ ਮੇ ਵੀ

0: ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਅੱਜ ਖਾਸ ਮਹਿਮਾਨ ਪਹੁੰਚੇ ਨੇ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ। ਅਤੇ ਇਹਨਾਂ ਦਾ ਇੱਕ ਬੜਾ ਵਧੀਆ ਸੌਂਗ ਵੀ ਹੈ ਜਿਹੜਾ ਕਿ ਇਹਨਾਂ ਵੱਲੋਂ ਲਿਖਿਆ ਗਿਆ। ਅਤੇ ਜਦੋਂ ਤੱਕ ਤੁਸੀਂ ਗੈਸ ਕਰੋ ਅਤੇ ਉਦੋਂ ਤੱਕ ਮੈਂ ਚਾਹੁੰਦਾ ਵੀ ਮੈਂ ਗਾਣਾ ਜਿਹੜਾ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦਾ। ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂਬਾਤਾਂ ਜਿਹੜੀਆਂ ਜੀ ਕਰਾਂਗੇ, ਅਤੇ ਇਹਨਾਂ ਦੇ ਨਾਲ ਖਾਸ ਗੱਲਬਾਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨੀ ਹੈ ਆਪਾਂ। ਜਦੋਂ ਤੱਕ ਗਾਣਾ ਸੁਣੀਏ ਅਤੇ ਫਿਰ ਬਾਕੀ ਦੀਆਂ ਗੱਲਾਂਬਾਤਾਂ ਜਿਹੜੀਆਂ ਜਾਰੀ ਕਰਦੇ ਹਾਂ।
1: ਯਾਰ ਮਾਰਕਦਾਰ ਨੂੰ ਧਰਤੀ ਗੱਡੀ ਚੜਾਉਣ ਲਈ ਫੌਜ ਵਿੱਚੋਂ ਭਗੌੜਾ ਹੋ ਕੇ

0: ਸੋ ਇਹ ਸੀਗਾ ਜੀ ਅਲਬੇਲ ਬਰਾੜ ਸਾਹਿਬ ਦੀ ਕਲਮ ਤੋਂ ਨਿਕਲਿਆ ਗੀਤ ਜਿਹੜਾ ਕਿ ਤੁਸੀਂ ਸੁਣਿਆ ਅਤੇ ਇਹਨਾਂ ਦੇ ਨਾਲ ਗੱਲਬਾਤ ਆਪਾਂ ਸ਼ੁਰੂ ਕਰਨੀ ਹੈ ਸਟੂਡੀਓ 'ਚ ਪਹੁੰਚ ਚੁੱਕੇ ਨੇ ਬਸ ਸਿਰਫ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ ਬ੍ਰੇਕ ਲੈ ਕੇ ਅਤੇ ਫਿਰ ਆਪਾਂ ਆਪਣੀਆਂ ਗੱਲਬਾਤਾਂ ਜਿਹੜੀਆਂ ਇਹਨਾਂ ਦੇ ਨਾਲ ਸ਼ੁਰੂ ਕਰਦੇ ਹਾਂ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਅਗਲੇ ਕੁਛ ਇੱਕ ਮਿੰਟ ਜਿਹੜੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਸੁਣਨ ਜਾ ਰਹੇ ਹੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ
1: ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0200-3400-0203 ਤੇ ਕਾਲ ਕਰਨ ਦੀ www.iwebguy.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मघर शाह और डॉक्टर समरीन रहमान से
3: हमारे तजुर्बाकार डॉक्टर्स आपको देते हैं मुकम्मल केयर
2: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
3: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
2: आज ही विजिट करें किंग्स व्यू बुलेवर्ड

0: या कॉल करें 587-360-6890 687-360-6890 लाइफलाइन मेडिकल क्लिनिक
1: आपकी सेहत हमारी जिम्मेदारी
2: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
3: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application which lamba tajruba te maharat rakhta hai. Tuhadi sahulat layi, main Maninder Singh Tillo ate Inderjot Kaur Tillo ikko chhat hai immigration ate insurance diyan sewawan pradan karde hain. Sanu sampark karn layi 403-225-1111. Maninder Singh Tillo, Asia Pacific Immigration Consulting Limited.
4: Regulated Canadian Immigration Consultant.
3: 403-225-1111.
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
5: ਸ਼ਾਮ ਦੇ ਖੂਬਸੂਰਤ ਪ੍ਰੋਗਰਾਮ ਜਿਹੜਾ ਕਿ ਤੁਸੀਂ ਐਵਰੀ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ ਇਹ 8 ਵਜੇ ਤੱਕ ਚੱਲੇਗਾ ਜਿਹਦੇ 'ਚ ਮੇਰੇ ਨਾਲ ਅੱਜ ਸਪੈਸ਼ਲ ਮਹਿਮਾਨ ਜਿਹੜੇ ਨੇ ਜੀ ਅਲਬੇਲ ਬਰਾੜ ਸਾਹਿਬ ਜਿਹੜੇ ਕਿ ਕਿਸੇ ਇੰਟਰੋਡਕਸ਼ਨ ਦੇ ਮੁਹਤਾਜ ਨਹੀਂ ਇਹਨਾਂ ਵੱਲੋਂ ਸੈਂਕੜੇ ਗੀਤ ਜਿਹੜੇ ਨੇ ਉਹ ਗਾਏ ਗਏ ਨੇ ਆਲਰੇਡੀ ਅਤੇ ਗਾਏ ਨਹੀਂ ਗਏ ਮਤਲਬ ਇਹਨਾਂ ਵੱਲੋਂ ਲਿਖੇ ਗਏ ਨੇ ਜਿਹੜੇ ਕਿ ਬੜੀਆਂ ਬੜੀਆਂ ਮਹਾਨ ਹਸਤੀਆਂ ਨੇ ਗਾਏ ਨੇ ਗਾਣੇ ਉਹ ਅਤੇ ਜਿਹੜਾ ਹੁਣੇ ਵੀ ਤੁਸੀਂ ਸੁਣਿਆ ਜੈਜੀ ਬੀ ਅਤੇ ਨਾਲ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ ਸੀਗਾ ਜਿਹੜਾ ਤੁਸੀਂ ਸੁਣਿਆ ਅਤੇ ਇਸ ਤੋਂ ਇਲਾਵਾ ਹੋਰ ਬੜੇ ਗਾਣੇ ਜਿਹੜੇ ਨੇ ਅੱਜ ਦੇ ਪ੍ਰੋਗਰਾਮ 'ਚ ਉਹਦੇ ਬਾਰੇ ਜ਼ਿਕਰ ਕਰਾਂਗੇ ਆਪਾਂ ਸੋ ਬਰਾੜ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਬਰੰਗ ਰੇਡੀਓ 'ਤੇ
6: ਅੰਗਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਬਰੰਗ ਟੀ ਵੀ ਚੈਨਲ ਕੈਲਗਰੀ ਦੇ ਸਾਰੇ ਸਰੋਤਰ ਨੂੰ ਮੇਰੇ ਅਲਬੇਲ ਬਰਾੜ ਵੱਲੋਂ ਜਾਣੀ ਕਿ ਅਲਬੇਲਾ ਦੇਣ ਵਾਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਜੀ
5: ਜੀ ਬਹੁਤ ਬਹੁਤ ਵਧੀਆ ਜੀ ਕਿਉਂਕਿ ਕਾਫੀ ਵਧੀਆ ਲੱਗ ਰਿਹਾ ਤੁਹਾਡੇ ਨਾਲ ਐਡੀ ਵਧੀਆ ਕਲਮ ਜਿਨ੍ਹਾਂ ਦੀ ਹੋਵੇ ਜੀ ਉਹਨਾਂ ਦੇ ਨਾਲ ਬੈਠ ਕੇ ਵਧੀਆ ਲੱਗੇਗਾ ਅੱਜ ਗੱਲਾਂ ਬਾਤਾਂ ਕਾਫੀ ਸੁਣਾਂਗੇ ਤੁਹਾਡੇ ਕੋਲ ਕਿਉਂਕਿ ਮੇਰੇ ਦਰਸ਼ਕ ਜਿਹੜੇ ਨੇ ਅਤੇ ਲਿਸਨਰ ਜਿਹੜੇ ਨੇ ਉਹ ਜਾਣਨਾ ਚਾਹਣਗੇ ਤੁਹਾਡੀ ਸਟੋਰੀ ਕਿ ਤੁਸੀਂ ਕਿਸ ਤਰ੍ਹਾਂ ਅਲਬੇਲ ਬਰਾੜ ਜਿਹੜਾ ਹੈ ਉਹ ਦੁਨੀਆਂ ਦੇ ਵਿੱਚ ਆਉਂਦਾ ਅਤੇ ਕਿੱਦਾਂ ਉਹ ਛਾਂਦਾ ਕਿਉਂ ਤੁਹਾਨੂੰ ਇੰਨਾ ਜ਼ਿਆਦਾ ਤੁਹਾਡੀ ਕਲਮ ਨੂੰ ਪਿਆਰ ਮਿਲਦਾ ਕਦੋਂ ਤੋਂ ਮਿਲਣਾ ਸ਼ੁਰੂ ਹੋਇਆ ਅਤੇ ਕਿੰਨੇ ਕਿੰਨੇ ਗਾਇਆ ਬੜੀਆਂ ਗੱਲਾਂ ਬਾਤਾਂ ਨੇ ਪਰ ਥੋੜ੍ਹਾ ਸਮਾਂ ਹੈ ਪਰ ਮੈਂ ਚਾਹਾਂਗਾ ਪਹਿਲਾਂ ਥੋੜ੍ਹੀ ਜਿਹੀ ਆਪਣੀ ਇੰਟਰੋਡਕਸ਼ਨ ਤੁਸੀਂ ਆਪਣੇ ਆਪ ਵਧੀਆ ਤਰੀਕੇ ਨਾਲ ਦੱਸੋ ਜੀ
6: ਅੰਗਰਾਜ ਜੀ ਜੇ ਆਪਾਂ ਗੀਤਕਾਰੀ ਦੇ ਸਫ਼ਰ ਦੀ ਗੱਲ ਸ਼ੁਰੂ ਕਰੀਏ
5: ਜੀ
6: 1980 ਤੋਂ ਲੈ ਕੇ 1982 ਤੋਂ ਮੇਰੇ ਤਵੇ ਦੇ ਵਿੱਚ ਗੀਤ ਰਿਕਾਰਡ ਹੋਏ
5: ਜੀ ਜੀ ਜੀ
6: ਔਰ ਹੁਣ ਤੱਕ 600-625 ਜਾਣੀ ਕਿ ਮੇਰੇ ਗੀਤ ਜਿਹੜੇ ਰਿਕਾਰਡ ਹੋ ਚੁੱਕੇ ਨੇ
5: ਠੀਕ ਹੈ ਜੀ
6: ਯੂਟਿਊਬ ਤੇ ਅਜੇ ਪਰ ਰਿਕਾਰਡ ਨੇ ਔਰ 3300 ਦੇ ਕਰੀਬ ਹੈ ਗੀਤ ਹੁਣ ਤੱਕ ਲਿਖ ਚੁੱਕੇ ਆ
5: ਵੈਰੀ ਗੁੱਡ
6: ਤੇ ਕੱਲੇ ਮਾਨਕ ਸਾਹਿਬ ਨੇ ਹੀ ਮੇਰੇ 104-5 ਦੇ ਕਰੀਬ ਗੀਤ ਗਾਏ ਆ
5: ਅੱਛਾ ਜੀ
6: ਔਰ 100+ ਕਲਾਕਾਰਾਂ ਨੇ ਮੇਰੇ ਗੀਤਾਂ ਨੂੰ ਆਵਾਜ਼ ਦਿੱਤੀ ਹੈ ਔਰ ਸਭ ਤੋਂ ਵੱਡਾ ਮੈਂ ਧੰਨਵਾਦੀ ਹਾਂ ਮੈਂ ਆਪਣੇ ਸਰੋਤਿਆਂ ਦਾ ਜਿਹਨੇ ਮੈਨੂੰ ਪ੍ਰਵਾਨ ਕਰਕੇ ਇੱਕ ਅਲਬੇਲ ਸਿੰਘ ਤੋਂ ਅਲਬੇਲ ਬਰਾੜ ਜਾਣੀ ਕਿ ਅਲਬੇਲਾ ਦੇਣ ਵਾਲਾ ਇੱਕ ਗੀਤਕਾਰ ਦਾ ਖਿਤਾਬ ਦਿੱਤਾ ਜੀ
5: ਵੈਰੀ ਗੁੱਡ ਜੀ ਬਹੁਤ ਵਧੀਆ ਕਿਉਂਕਿ ਇਹ ਇੰਨਾ ਪਿਆਰ ਮੈਨੂੰ ਲੱਗਦਾ ਘੱਟ ਹੀ ਗੀਤਕਾਰਾਂ ਨੂੰ ਮਿਲਦਾ ਜਿੰਨਾ ਤੁਹਾਨੂੰ ਮਿਲਿਆ ਜੀ ਕਿਉਂਕਿ ਇੰਨੇ ਗਾਣੇ ਵੀ ਤੁਸੀਂ ਬਹੁਤ ਲਿਖੇ ਆ ਅਤੇ ਇੰਨੇ ਵਧੀਆ ਸਿੰਗਰਾਂ ਨੇ ਲਿਖੇ ਗਾਏ ਆ ਜੀ
6: ਹਾਂਜੀ ਹਾਂਜੀ
5: ਸੋ

0: ਬਹੁਤ ਵਧੀਆ ਸੋ ਕਿਹੜਾ ਐਸਾ ਗਾਣਾ ਜਾਂ ਐਸਾ ਸਿੰਗਰ ਜਿਹੜਾ ਤੁਹਾਨੂੰ ਬਹੁਤ ਜਿਹੜਾ ਤੁਸੀਂ ਮਾਨਕ ਸਾਹਿਬ ਦਾ ਜ਼ਿਕਰ ਕਰ ਹੀ ਦਿੱਤਾ ਵੀ ਉਹਨਾਂ ਨੇ 120 ਗਾਣੇ ਗਾਏ ਤੁਹਾਡੇ ਜੀ
1: 104-5
0: ਗੀਤ ਉਹਨਾਂ ਨੇ ਗਾਏ ਆ ਸੋ ਇਟ ਮੀਨਸ ਵੀ ਕਿਉਂਕਿ ਉਸ ਟਾਈਮ ਦੇ ਤੇ ਇੰਨੇ ਗਾਣੇ ਹੁੰਦੇ ਵੀ ਨਹੀਂ ਸੀਗੇ
1: ਨਾ ਜੀ ਨਾ
0: ਬਾਅਦ ਚੋਂ ਹੀ ਗਾਣੇ ਆਉਣੇ ਸ਼ੁਰੂ ਹੋਏ ਵੀ ਇੱਕ ਇੱਕ ਰੀਲ ਪੂਰੀ ਬਣਨੀ ਸ਼ੁਰੂ ਹੋ ਗਈ ਇੱਕ ਤਵਾ ਆਉਂਦੇ ਮਹੀਨਿਆਂ ਲੱਗ ਜਾਂਦੇ ਸੀ ਹਨਾ ਸਾਲਾਂ ਲੱਗ ਜਾਂਦੇ ਸਾਲਾਂ ਬਾਅਦ ਆਉਂਦਾ ਸੀ ਪਤਾ ਲੱਗਦਾ ਵੀ ਹੁਣ ਆਏਗਾ ਨਵਾਂ ਤਵਾ ਤੇ ਉਹ ਜਿੱਦਾਂ ਹੁਣ ਪਿੱਛੇ ਜੇ ਆਪਾਂ ਚਮਕੀਲੇ ਦੀ ਉਹ ਮੂਵੀ ਦੇ ਵਿੱਚ ਦੇਖਿਆ ਉਹ ਕਾਫੀ ਪ੍ਰੋਸੈਸ ਦਿਖਾਇਆ ਉਹਨਾਂ ਨੇ ਵੀ ਕਿਸ ਤਰ੍ਹਾਂ ਉਹ ਗਾਣੇ ਜਿਹੜੇ ਹੁੰਦੇ ਸੀਗੇ ਤੇ ਤੁਸੀਂ ਵੀ ਆਲਮੋਸਟ ਮੈਨੂੰ ਲੱਗਦਾ ਜਦੋਂ ਚਮਕੀਲਾ ਲਿਖਦਾ ਰਿਹਾ ਹੁੰਦਾ ਜਿੰਦਾ ਤੋਂ ਤੁਸੀਂ ਵੀ ਉਦੋਂ ਕੀ ਲਿਖਦੇ ਹੋਵੋਗੇ ਫਿਰ
1: ਬਿਲਕੁਲ ਅਸੀਂ ਇੱਕ ਤਰ੍ਹਾਂ ਸਮਕਾਲੀ ਰਹੇ ਹਾਂ
0: ਠੀਕ ਠੀਕ ਹੈ
1: ਚਮਕੀਲਾ ਜੀ ਨਾਲ ਮੇਰਾ ਪਿਆਰ ਬਹੁਤ ਸੀ ਉਹਨੇ ਕੁਛ ਮੇਰੇ ਗੀਤ ਗਾਉਣੇ ਵੀ ਸੀ
0: ਠੀਕ
1: ਪਰ ਸ਼ਾਇਦ ਪਰਮਾਤਮਾ ਨੇ ਮਨਜ਼ੂਰ ਨਹੀਂ ਸੀ
0: ਠੀਕ
1: ਮਾਨਕ ਸਾਹਿਬ ਕੋਲੇ ਮੈਂ ਜਾਣਾ ਤਾਂ ਤਕਰੀਬਨ ਸਾਰੇ ਕਲਾਕਾਰੀ ਮੈਨੂੰ ਉੱਥੇ ਮਿਲਿਆ ਕਰਦੇ ਸੀ
0: ਠੀਕ ਠੀਕ
1: ਪਰ ਮੈਂ ਸਹੀ ਮਣ ਕੁਲਦੀਪ ਮਾਨਕ ਦਾ ਆਸ਼ਕ ਸੀ ਉਹਨਾਂ ਨੂੰ ਮੈਂ ਲਿਖਦਾ ਸੀਗਾ
0: ਠੀਕ ਠੀਕ
1: ਇਸ ਕਰਕੇ ਸਭ ਤੋਂ ਜ਼ਿਆਦਾ ਗੀਤ ਜਿਹੜੇ ਮੇਰੇ ਗਾਇਕ ਸੀ ਕੁਲਦੀਪ ਮਾਨਕ ਜੀ ਨੇ
0: ਠੀਕ ਹੈ
1: ਬਾਕੀ ਉਸ ਤੋਂ ਬਾਅਦ ਆਪਣਾ ਬਲਕਾਰ ਸਿੱਧੂ ਕਰਤਾਰ ਰਮਲਾ ਜੀ ਸੁਰਿੰਦਰ ਸ਼ਿੰਦਾ ਜੀ ਜੈ ਜੀ ਬੀ ਸ਼ੰਕਰ ਸਾਨੀ ਹਰਿੰਦਰ ਸੰਧੂ ਜਸਵਿੰਦਰ ਬਰਾੜ ਅਮਰਤਾ ਵਿਰਕ ਜੇ ਆਪਾਂ ਗੱਲ ਕਰਾਂਗੇ ਤੇ 15 ਮਿੰਟ ਤਾਂ ਮੇਰੇ ਕਲਾਕਾਰ ਦੇ ਨਾਮ ਹੀ ਲੈ ਜਾਣੇ
0: ਬਿਲਕੁਲ ਬਿਲਕੁਲ
1: 114-114-115 ਦੇ ਕਰੀਬ ਜਿਹੜੇ ਮੇਰੇ ਕਲਾਕਾਰ ਰਹਿੰਦੇ ਨੇ ਮੇਰੇ ਗੀਤਾਂ ਨੂੰ ਆਵਾਜ਼ ਦਿੱਤੀ ਹੈ ਸਰ ਉੱਤੇ ਜਾਣਦੇ ਆ ਯੂਟਿਊਬ ਤੇ ਮੇਰੇ ਗੀਤ ਸਾਰੇ ਇਸ ਟਾਈਮ ਪਏ ਨੇ
0: ਵੈਰੀ ਗੁੱਡ ਜੀ ਬਹੁਤ ਬਹੁਤ ਵਧੀਆ ਤੁਸੀਂ ਗਾਣੇ ਜਿਹੜੇ ਆ ਲਿਖੇ ਆ ਤੇ ਲੋਕਾਂ ਨੇ ਉਹਨਾਂ ਨੂੰ ਪਸੰਦ ਕੀਤਾ ਦੈਟਸ ਵਾਈ ਤੇ 3300 ਤੁਸੀਂ ਦੱਸਿਆ ਵੀ ਗੀਤ ਠੀਕ ਹੈ ਜੀ ਤੇ ਇਸੇ ਸਿਲਸਿਲੇ ਵਿੱਚ ਜਿਹੜਾ ਸਭ ਤੋਂ ਵਧੀਆ ਤੁਹਾਨੂੰ ਕਿਉਂਕਿ ਮੈਂ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਸਾਹਿਤਕ ਟਾਈਪ ਬੰਦਾ ਹੈਗਾ ਨਹੀਂ ਬਟ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਵੀ ਕਿਹੜਾ ਗਾਣਾ ਐਸਾ ਜਿਹੜਾ ਤੁਹਾਨੂੰ ਬੜਾ ਵਧੀਆ ਲੱਗਦਾ ਹੋਵੇ ਵੀ ਜਿਹੜਾ ਤੁਸੀਂ ਲਿਖਿਆ ਬਹੁਤ ਸੋਹਣਾ ਸੀਗਾ ਜਿਹਦੀ ਵਰਡਿੰਗ ਕਈ ਵਾਰੀ ਨਾ ਤੁਕਾਂ ਮਿਲ ਜਾਂਦੀਆਂ ਜਾਂ ਕੋਈ ਏਦਾਂ ਜੁੜ ਜਾਂਦਾ ਤੇ ਕੌਣ ਕਿਹੜਾ ਐਸਾ ਗਾਣਾ ਜਿਹੜਾ ਤੁਹਾਨੂੰ ਲੱਗਾ ਵੀ ਉਹ ਬਹੁਤ ਵਧੀਆ ਸੀਗਾ
1: ਮੇਰਾ ਸਭ ਤੋਂ ਪਿਆਰਾ ਮੇਰਾ ਨਿੱਜੀ ਮੇਰਾ ਪਰਿਵਾਰਕ ਮੇਰਾ ਆਪਣਾ ਗੀਤ ਜੋ ਹੈ ਜੋ ਮੈਂ ਆਪਦੀ ਬੇਟੀ ਦੇ ਬਰਥਡੇ ਲਿਖਿਆ ਹੋਇਆ ਕਿ ਜੇ ਧੀ ਜੰਪੀ ਚਲੋ ਕੁੱਖ ਤਾਂ ਸਲੱਖਣੀ ਹੋਈ ਧੀ ਵੀ ਤਾਂ ਦਾਤ ਰੱਬ ਦੀ ਭੈੜੀ ਦੁਨੀਆਂ ਜਾਂਦੀ ਹੈ ਐਵੇਂ ਰੋਈ ਮੇਰਾ ਖਿਆਲ ਹੈ ਵੀ ਐਸਾ ਕੋਈ ਪੰਜਾਬੀ ਸਰੋਤਾ ਨਹੀਂ ਜਿਸਨੇ ਮਾਨਕ ਸਾਹਿਬ ਦੀ ਮਤਲਬ ਮਧੁਰ ਕੰਠ ਆਵਾਜ਼ ਉੱਤੇ ਨਾ ਸੁਣਿਆ ਹੋਵੇ ਔਰ ਗੀਤ ਤਕਰੀਬਨ 35-40 ਜੇ ਮੈਂ ਕਹਾਂ ਮਿਲੀਅਨ ਵਿਊ ਕ੍ਰੋਸ ਕਰ ਚੁੱਕਿਆ ਔਰ ਇਸ ਗੀਤ ਨੇ ਮੇਰੇ ਹਿੱਸੇ ਆ ਕੇ ਮੈਨੂੰ ਇੰਨਾ ਕੁ ਮਾਣ ਦਵਾਇਆ ਕਿ ਉਸ ਗੀਤ ਤੋਂ ਬਾਅਦ ਮਾਨਕ ਸਾਹਿਬ ਨੇ ਇੰਨਾ ਗੀਤ ਨੂੰ ਜਗਾਇਆ ਜਨ ਜਨ ਤੱਕ ਪਹੁੰਚਾਇਆ ਤਾਂ ਲੋਕ ਧੀਆਂ ਨੂੰ ਮਾਰਨੋਂ ਹਟ ਗਏ ਔਰ ਧੀਆਂ ਨੂੰ ਪਿਆਰ ਕਰਨ ਲੱਗ ਗਏ ਇਸ ਕਰਕੇ ਮੈਨੂੰ ਸਭ ਤੋਂ ਵਧੀਆ ਗੀਤ ਇਹੀ ਲੱਗਦਾ ਤੇ ਉਸ ਤੋਂ ਬਾਅਦ ਮੈਂ ਗੱਲ ਕਰਾਂ ਇਹ ਗੱਲ ਹੋਈ ਕੁੜੀ ਦੀ ਮੁੰਡੇ ਦੇ ਵਿਆਹ ਦੀ ਹੱਸਦਾ ਫਿਰੇ ਤੇ ਕੋਈ ਨੱਚਦਾ ਫਿਰੇ ਹੋਏ ਮੁੰਡਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਇਹ ਗੀਤ ਮੇਰੇ ਹਿੱਸੇ ਆਇਆ ਔਰ ਇਸ ਤਰ੍ਹਾਂ ਦੇ ਦਰਜਨਾ ਕੀ ਸੈਂਕੜੇ ਗੀਤ ਮੈਂ ਕਹਾਂ ਮਤਲਬ ਪਰਮਾਤਮਾ ਨੇ ਮੇਰੀ ਝੋਲੀ ਪਾਈ ਔਰ ਸਰੋਤਿਆਂ ਨੇ ਬੜੇ ਪ੍ਰਵਾਨ ਕਰਕੇ ਅੱਜ ਮੈਨੂੰ ਇਸ ਤੁਹਾਡੇ ਨਾਲ ਹੋਸਟ ਦੇ ਬਰਾਬਰ ਕਹਿਲਗਿਰੀ ਦੇ ਵਿੱਚ ਬਿਠਾਇਆ ਔਰ ਮੈਂ ਸਰੋਤਿਆਂ ਬਹੁਤ ਧੰਨਵਾਦੀ
0: ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਤੁਸੀਂ ਬਹੁਤ ਜਿਹਨੂੰ ਕਹਿੰਦੇ ਜੀ ਵਧੀਆ ਇਨਸਾਨ ਹੋ ਸਾਡੇ ਧੰਨ ਭਾਗ ਨੇ ਤੁਸੀਂ ਸਾਡੇ ਨਾਲ ਆ ਕੇ ਬੈਠੇ ਹੋ ਜੀ ਆਪਾਂ ਤਾਂ ਇੱਥੇ ਆਪਣਾ ਕੰਮ ਸੇਵਾ ਦੇਣੀ ਹੁੰਦੀ ਹੈ ਤੇ ਚੰਗੇ ਚੰਗੇ ਦੋਸਤਾਂ ਦੇ ਨਾਲ ਜਿਨ੍ਹਾਂ ਨੇ ਜ਼ਿੰਦਗੀ 'ਚ ਬਹੁਤ ਕੁਛ ਮੁਕਾਮ ਹਾਸਲ ਕੀਤਾ ਅਤੇ ਵਧੀਆ ਚੰਗੇ ਸੋਸ਼ਲ ਕੰਮ ਕੀਤੇ ਸਪੈਸ਼ਲੀ ਮੈਂ ਕਿਸੇ ਵੀ ਕਹਿੰਦੇ ਸਮਾਜ ਦੀ ਜਿਹੜੀ ਸਿਰਜਣਾ ਹੈ ਜਾਂ ਜਿਹੜਾ ਚੰਗਾ ਕੰਮ ਦੇਖਣਾ ਨਾ ਉਹ ਬੱਲੇ ਬੱਲੇ ਲਾਲਾ ਲਾਲਾ ਦੇ ਨਾਲ ਨਹੀਂ ਦੇਖੀ ਜਾਂਦੀ ਉਹ ਦੇਖੀ ਜਾਂਦੀ ਵੀ ਉਹਦੇ 'ਚ ਔਰਤ ਦੀ ਕਿੰਨੀ ਭੂਮਿਕਾ ਨੂੰ ਉਹਨੇ ਪ੍ਰਮੋਟ ਕੀਤਾ ਜਾਂ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਕਿਹੜੀਆਂ ਕੀਤੇ ਚਾਹੇ ਉਹ ਵਿਆਹਾਂ ਦਾ ਗਾਣਾ ਵੀ ਹੈ ਤਾਂ ਉਹ ਵੀ ਲੋਕਾਂ ਨੇ ਇੱਕ ਆਪਣੇ ਆਪ ਅੰਦਾਜ਼ ਦੇ ਵਿੱਚ ਇੰਜੋਏ ਕੀਤਾ ਤੇ ਬਟ ਨਾਲ ਦੀ ਨਾਲ ਹੀ ਕੁੜੀ ਵਾਲਾ ਜਿਹੜਾ ਗਾਣਾ ਤੁਸੀਂ ਦੱਸਿਆ ਇਹ ਵਾਕਈ ਬਹੁਤ ਵਧੀਆ ਕੰਮ ਜਿਹੜਾ ਤੁਸੀਂ ਕੀਤਾ ਜੀ ਤੇ ਠੀਕ ਹੈ ਜੀ ਤੇ ਤੁਹਾਨੂੰ ਦੱਸ ਦਈਏ ਵੀ ਅੱਜ ਸਾਡੇ ਨਾਲ ਅਲਬੇਰ ਬਰਾੜ ਸਾਹਿਬ ਬੈਠੇ ਨੇ ਸਟੂਡੀਓ ਦੇ ਵਿੱਚ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਸੈਂਕੜੇ ਗਾਣੇ ਲਿਖੇ ਤੇ ਜਿਹੜੇ ਲੋਕਾਂ ਨੇ ਬਹੁਤ ਪਸੰਦ ਵੀ ਕੀਤੇ ਤੇ ਉਸ ਤੋਂ ਬਾਅਦ ਆਲਮੋਸਟ 100 ਤੋਂ ਵੱਧ ਜਿਹੜੇ ਸਿੰਗਰਸ ਨੇ ਜਿਨ੍ਹਾਂ ਨੇ ਇਹ ਗਾਣੇ ਗਾਏ ਮੈਨੂੰ ਲੱਗਦਾ ਵੀ ਹੁਣ 3300 ਦੇ ਵਿੱਚੋਂ ਤੇ ਹਲੇ ਦੋ ਗਾਣੇ ਦੀ ਗੱਲ ਹੋਈ ਹਲੇ ਹੋਰ ਵੀ ਕਈ ਗਾਣੇ ਹੋਣਗੇ ਜਿਹੜੇ ਤੁਸੀਂ
1: ਬਹੁਤ ਇੱਕ ਗੱਲ ਹੋਰ ਅੰਗਰਾਜ ਸਾਂਝੀ ਕਰਾਂ
0: ਜੀ ਜੀ
1: ਜਿਸ ਤਰ੍ਹਾਂ ਸੀ ਨਾ ਮੁੰਡਾ ਆਪਣੇ ਵਿਆਹ 'ਚ ਨੱਚਦਾ ਫਿਰੇ
0: ਠੀਕ ਹੈ ਜੀ
1: ਤਾਂ ਉਸ ਤੋਂ ਬਾਅਦ ਗੀਤ ਨੂੰ ਇੰਨਾ ਕੁ ਪ੍ਰਵਾਨ ਕੀਤਾ ਸਰੋਤਿਆਂ ਨੇ ਸ਼ਾਇਦ ਹੀ ਕੋਈ ਐਸਾ ਵਿਆਹ ਹੋਵੇ ਜਿਸ 'ਚ ਗਾਣਾ ਨਾ ਵੱਜਦਾ ਹੋਵੇ ਕਈ ਕਈ ਵਾਰੀ ਵੱਜਦਾ ਗਾਣਾ
0: ਠੀਕ ਹੈ ਜੀ
1: ਔਰ ਇਸ ਤੋਂ ਪ੍ਰਭਾਵਿਤ ਹੋ ਕੇ ਮਤਲਬ ਇਹ ਗੀਤ ਜੋ ਆਪਾਂ ਸਨ ਆਫ ਸਰਦਾਰ 2 ਹਿੰਦੀ ਫਿਲਮ ਅਜੇ ਦੇਵਗਨ ਦੀ ਪ੍ਰੋਡਕਸ਼ਨ ਦੇ ਵਿੱਚ ਟੀ ਸੀਰੀਜ਼ ਦੇ ਸਹਿਯੋਗ ਨਾਲ ਆਈ ਉਹ 'ਚ ਨੇਹਾ ਕੱਕੜ ਜੀ ਨੇ ਮੇਰਾ ਗਾਣਾ ਗਾਇਆ
0: ਅੱਛਾ ਜੀ
1: ਕੁੜੀ ਆਪਣੇ ਵਿਆਹ ਦੇ ਵਿੱਚ ਨੱਚਦੀ ਫਿਰੇ ਔਰ ਉਸ ਗੀਤ ਨੂੰ ਵੀ ਸਰੋਤ ਨੇ ਬਹੁਤ ਪਿਆਰ ਦਿੱਤਾ ਜਿਹੜੀ ਕਿ ਕਮ ਸੇ ਕਮ ਕਾਫੀ ਮਿਲੀਅਨ ਨੂੰ ਕ੍ਰੋਸ ਕਰਕੇ ਔਰ ਗਾਣਾ ਟ੍ਰੈਂਡ 'ਚ ਵੀ ਰਿਹਾ ਤੇ ਮੇਰਾ ਕਹਿਣਾ ਇਹ ਹੈ ਵੀ ਅੱਛੇ ਗੀਤਾਂ ਨੂੰ

0: ਪਰਿਵਾਰਕ ਗੀਤਾਂ ਨੂੰ ਸਾਡੇ ਸਰੋਤੇ ਬਹੁਤ ਪਸੰਦ ਕਰਦੇ ਆ ਔਰ ਸਦੈਵ ਹੀ ਨੂੰ ਟਾਈਮ ਦਿੰਦੇ ਆ ਜੇ ਆਪਾਂ ਗੱਲ ਕਰੀਏ ਧੀ ਵਾਲੇ ਗੀਤ ਨੂੰ ਕਮ ਸੇ ਕਮ ਕਿੰਨੇ 93 ਦਾ ਮੇਰਾ ਰਿਕਾਰਡ ਹੋਇਆ ਜੇ ਆਪਾਂ ਗੱਲ ਕਰੀਏ ਮੁੰਡਾ ਆਪਣੇ ਵਿਆਹ ਚ ਨੱਚਦਾ ਫਿਰੇ 2003 ਦਾ ਰਿਕਾਰਡ ਹੋਇਆ ਅੱਜ ਵੀ ਗੀਤ ਜਿਉਂ ਦਿੱਤੇ ਹੋ ਸਰੋਤਿਆਂ ਦੇ ਉਹ ਜਹਿਣ ਚ ਘੁੰਮਦੇ ਨੇ ਔਰ ਉਹਨਾਂ ਦੇ ਬੁੱਲਾਂ ਤੇ ਥਰ ਥਰ ਹੁੰਦੇ ਨੇ ਉਹ ਗਾਉਂਦੇ ਨੇ
1: ਬਿਲਕੁਲ ਨਹੀਂ ਬਹੁਤ ਵਧੀਆ ਜੀ ਜਦੋਂ ਚੰਗੇ ਗੀਤ ਹੁੰਦੇ ਨੇ ਉਹ ਮਰਦੇ ਨੀ ਕਿਸੇ ਸਿੰਗਰ ਦੀ ਮੈਂ ਇੱਕ ਵਾਰੀ ਇੰਟਰਵਿਊ ਸੁਣ ਰਿਹਾ ਸੀਗਾ ਕੁਛ ਗਾਣੇ ਆਉਂਦੇ ਨੇ ਆਉਂਦੇ ਆ ਬੜੇ ਹਿੱਟ ਹੁੰਦੇ ਆ ਤੇ ਚਲੇ ਜਾਂਦੇ ਆ
0: ਜਿਵੇਂ ਆਉਂਦੇ ਉਵੇਂ ਚਲੇ ਜਾਂਦੇ
1: ਹਾਂਜੀ ਉਵੇਂ ਹੀ ਆਉਂਦੇ ਤੇ ਉਵੇਂ ਜਾਂਦੇ ਆ ਪਰ ਕਈ ਐਸੇ ਹੁੰਦੇ ਨੇ ਉਹ ਆਪਣੀ ਜਗ੍ਹਾ ਹੌਲੀ ਹੌਲੀ ਬਣਾਉਂਦੇ ਆ ਪਰ ਐਸੀ ਜਗ੍ਹਾ ਬਣਾਉਂਦੇ ਆ ਉਹ ਜਾਂਦੇ ਨੀ ਕਿਤੇ ਉਹ ਸਾਰੀ ਜ਼ਿੰਦਗੀ ਉੱਥੇ ਹੀ ਬਣੇ ਰਹਿੰਦੇ ਤੇ ਲੋਕੀ ਜਿਹੜੇ ਉਹਨਾਂ ਨੂੰ ਉੱਦਾਂ ਹੀ ਪਸੰਦ ਕਰਦੇ ਰਹਿੰਦੇ ਸੋ ਆਈ ਥਿੰਕ ਵੀ ਤੁਸੀਂ ਵੀ ਇਹੋ ਜਿਹੇ ਗਾਣੇ ਲਿਖੇ ਆ ਜਿਹੜੇ ਲੋਕਾਂ ਨੇ ਬਹੁਤ ਪਸੰਦ ਕੀਤੇ ਆ ਤੇ ਉੱਥੇ ਹੀ ਚੱਲ ਰਹੇ ਅੱਜ ਦੀ ਤਰੀਕ ਚ ਵੀ ਇਹ ਗਾਣੇ ਜਿਹੜੇ ਨੇ ਬੜੇ ਪਸੰਦ ਕੀਤੇ
0: ਜਾਂਦੇ ਹਾਂਜੀ ਬਿਲਕੁਲ
1: ਜੀ ਤੇ ਵਾਂਸ ਅਗੇਨ ਮੈਨੂੰ ਦੱਸਣਾ ਪੈਂਦਾ ਬਟ ਮੈਂ ਗਾਣਾ ਕਿਉਂਕਿ ਸੁਣਾ ਨਹੀਂ ਸਕਦਾ ਤੁਹਾਨੂੰ ਲਾਈਵ ਰੇਡੀਓ ਦੇ ਉੱਤੇ ਰੀਜ਼ਨ ਬੀਇੰਗ ਕਿਉਂਕਿ ਤੁਹਾਨੂੰ ਪਤਾ ਵੀ ਕਾਪੀਰਾਈਟ ਇਸ਼ੂ ਆ ਜਾਂਦਾ ਜਿਹਦੇ ਕਰਕੇ ਆਪਾਂ ਗਾਣੇ ਚਲਾਵਾਂਗੇ ਤੇ ਫਿਰ ਫੇਸਬੁੱਕ ਵੀ ਬੰਦ ਹੋ ਜਾਏਗਾ ਵੈਸੇ ਤੇ ਆਪਾਂ ਪੇ ਕਰਦੇ ਹਾਂ ਜੀ ਪੈਸੇ ਜਦੋਂ ਵੀ ਜਿਹੜੇ ਆਪਾਂ ਗਾਣੇ ਜਾਂ ਜਿਹੜੇ ਸੁਣਾਉਂਦੇ ਹਾਂ ਉਹਦੇ ਸਾਡੇ ਮਤਲਬ ਪੈਸੇ ਪੇ ਕਰਨੇ ਪੈਂਦੇ ਉਹ ਦਿੰਦੇ ਹਾਂ ਬਟ ਉਹਦੇ ਬਾਵਜੂਦ ਗਾਣੇ ਜਿਹੜੇ ਨੇ ਉਹ ਨਹੀਂ ਸੁਣਾ ਸਕਦੇ ਕਿਉਂਕਿ ਫੇਸਬੁੱਕ ਨੇ ਉਹਦੇ ਪ੍ਰੋਬਲਮ ਕ੍ਰੀਏਟ ਕਰਨੀ ਹੁੰਦੀ ਹੈ ਸੋ ਦੈਟਸ ਵਾਈ ਸੋ ਜੀ ਤੇ ਤੁਹਾਡਾ ਪਿੰਡ ਦਾ ਨਾਂ ਹੈ ਦਿਉਣ ਵਾਲਾ
0: ਮੇਰਾ ਪਿੰਡ ਹੈ ਜੀ ਦਿਉਣ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਈਏ
1: ਠੀਕ ਹੈ ਜੀ
0: 12 ਕਿਲੋਮੀਟਰ ਦੇ ਮੇਰਾ ਪਿੰਡ ਦਿਉਣ
1: ਠੀਕ ਹੈ ਜੀ
0: ਨਾਮ ਮੇਰਾ ਅਲਬੇਲ ਇਸ ਕਰਕੇ ਮੈਂ ਗੀਤਾਂ ਜ਼ਿਆਦਾ ਗੀਤਾਂ ਨੂੰ ਗੀਤਾਂ ਦੇ ਵਿੱਚ ਅਲਬੇਲਾ ਦਿਉਣ ਵਾਲਾ ਲਿਖਦਾ ਮੈਂ ਗੀਤਾਂ ਚ ਲੋਕ ਮੈਨੂੰ ਇਸੇ ਨਾਮ ਤੋਂ ਜਾਣਦੇ ਨੇ
1: ਵੈਰੀ ਗੁੱਡ ਜੀ ਬਹੁਤ ਵਧੀਆ ਹੈਗਾ ਤੇ ਕਿੰਨੀ ਕੁ ਉਮਰ ਤੋਂ ਤੁਸੀਂ ਲਿਖਣੇ ਸ਼ੁਰੂ ਕਰਤੇ ਸੀ ਗੀਤ ਜੀ
0: ਜੇ ਮੈਂ ਕਹਾਂ ਤਾਂ ਬਚਪਨ ਤੋਂ ਹੀ ਜਦੋਂ ਮੈਂ ਸਕੂਲ ਚ ਪੜ੍ਹਦਾ ਹੁੰਦਾ ਸੀ ਸੁਭਾਵਾਂ ਚ ਮੈਂ ਲਿਖਣਾ ਔਰ ਉੱਥੇ ਮਾੜਾ ਜਿਹਾ ਬੋਲ ਦੇਣਾ ਜਿੱਦਾਂ ਬੱਚਾ ਹੁੰਦਾ ਸੀ ਮੈਂ ਜਦੋਂ ਮਾਣਕ ਸਾਹਿਬ ਨੂੰ ਮੈਂ ਮਿਲਿਆ ਜਾਂ ਉਹਨਾਂ ਨੂੰ ਮੈਂ ਸੁਣਿਆ ਉਸ ਤੋਂ ਫਿਰ ਮੈਂ ਜਿਹੜੀ ਪ੍ਰਪੱਕ ਗੀਤਕਾਰੀ ਮੇਰੀ ਉਦੋਂ ਸਟਾਰਟ ਹੋ ਗਈ
1: ਠੀਕ ਹੈ ਜੀ ਉਹਨਾਂ ਨੇ ਤੁਹਾਡੇ ਗੀਤ ਦੇਖੇ ਸੁਣੇ ਤੇ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਜਾਂ ਕਿੱਦਾਂ
0: ਕਿੱਦਾਂ ਮੁਲਾਕਾਤ ਹੋਈ ਮੈਂ ਸਿਰਫ ਦੋ ਗਾਣੇ ਲਿਖੇ ਸੀ ਜੋ ਆਪਣਾ ਗਾਣਾ ਤੁਸੀਂ ਸੁਣ ਲਿਆ ਹੁਣ ਛੱਡ ਕੇ ਨਾ ਵੀਰ ਨੂੰ ਵੀ ਮੈਂ ਸੋਹਣੇ ਖਦਾਉ ਤਰੀਕਾ ਰਮੰਗ ਦੀ ਸਿਰਫ ਦੋ ਗੀਤ ਲਿਖੇ ਔਰ ਮਾਣਕ ਸਾਹਿਬ ਤੱਕ ਮੈਂ ਪਹੁੰਚ ਕੀਤੀ ਇੱਕ ਪ੍ਰੀਤਮ ਬਰਾੜ ਹੁੰਦਾ ਸੀ ਮਾਣਕ ਸਾਹਿਬ ਦੇ ਨਾਲ ਉਸ ਟਾਈਮ
1: ਮੈਂ ਸੁਣਿਆ
0: ਨਾ ਸਹਿਯੋਗੀ ਹੁੰਦਾ ਸੀ
1: ਜੀ ਜੀ
0: ਉਹਨੇ ਮੇਰਾ ਬਹੁਤ ਸਹਿਯੋਗ ਕੀਤਾ ਇਸ ਕੰਮ ਚ ਗੀਤ ਲਿਖਣੀ ਮੇਰੀ ਵਧੀਆ ਸੀਗੀ ਪਰ ਉਹਨਾਂ ਨੇ ਮਾਣਕ ਸਾਹਿਬ ਤੱਕ ਬਹੁਤ ਮੈਨੂੰ ਪ੍ਰਵਾਨ ਚੜਾਈ ਔਰ ਉਸ ਤੋਂ ਬਾਅਦ ਮੇਰੇ ਗੀਤ 1, 2, 4, 5, 10 ਹੁੰਦੇ ਹੁੰਦੇ ਸੈਂਕੜੇ ਪਾਰ ਕਰ ਗਏ
1: ਬਹੁਤ ਵਧੀਆ ਜੀ ਕੀ ਕਹਿੰਦੇ ਆ ਏਦਾਂ ਹੀ ਜਿਹੜਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਜਿਹੜੇ ਸਿੰਗਰ ਨੇ ਉਹ ਗਾਣੇ ਲੈਣ ਆਉਂਦੇ ਸੀ
0: ਜਦੋਂ ਨਾਮ ਹੋ ਗਿਆ ਜੀ ਕੁਲਦੀਪ ਮਾਣਕ ਜੀ ਐਡੇ ਵੱਡੇ ਮਤਲਬ ਕੱਦ ਵਾਲੇ ਕਲਾਕਾਰ ਸਨ
1: ਜੀ ਜੀ
0: ਤੇ ਜਦੋਂ ਉਹਨਾਂ ਦੀ ਆਵਾਜ਼ ਚ ਮੇਰੇ ਗਾਣੇ ਹੋਏ ਹਿੱਟ ਹੋਏ ਅਖਾੜਿਆਂ ਚ ਲੋਕਾਂ ਨੇ ਸੁਣੇ ਮੇਰਾ ਨਾਮ ਚੱਲਿਆ ਤਾਂ ਗੀਤਕਾਰ ਨੇ ਕਲਾਕਾਰ ਨੇ ਮੇਰੇ ਤੱਕ ਪਹੁੰਚ ਕੀਤੀ ਫਿਰ ਉਸ ਤੋਂ ਬਾਅਦ ਹੀ ਮੁੰਡਾ ਆਪਣੇ ਵਿੱਚ ਨੱਚਦਾ ਫਿਰ ਬਲਕਾਰ ਸਿੱਧੂ ਸ਼ੰਕਰ ਸਿੰਘ ਜਿਹਨੇ ਮੈਂ ਕਲਾਕਾਰਾਂ ਦੇ ਨਾਮ ਲਏ ਸਾਰੇ ਮੇਰੇ ਤੱਕ ਪਹੁੰਚੇ
1: ਜੀ ਜੀ
0: ਔਰ ਮੇਰੇ ਗੀਤਾਂ ਨੂੰ ਗਾਏ ਜੀ ਉਹਨਾਂ ਨੇ
1: ਵੈਰੀ ਗੁੱਡ ਤੇ ਅਕਸਰ ਕਹਿੰਦੇ ਵੀ ਜਿਹੜੇ ਗੀਤਕਾਰ ਹੁੰਦੇ ਇਹਨਾਂ ਨੂੰ ਪੈਸੇ ਨਹੀਂ ਮਿਲਦੇ ਤੇ ਕਈ ਵਾਰੀ ਸਿੰਗਰ ਆਉਂਦੇ ਆ ਗਾਣੇ ਲੈ ਜਾਂਦੇ ਆ ਕਹਿੰਦੇ ਇੰਨਾ ਹੀ ਬਹੁਤ ਤੁਹਾਡੇ ਵਾਸਤੇ ਆਪਾਂ ਗਾਣੇ ਗਾਉਂਦੇ ਪਏ ਹਾਂ ਤੁਹਾਡਾ ਨਾਂ ਆਉਂਦਾ ਤੇ ਤੁਹਾਡੇ ਨਾਲ ਵੀ ਕੁਛ ਏਦਾਂ ਹੁੰਦਾ ਸੀਗਾ ਕਿ ਜਾਂ ਤੁਹਾਨੂੰ ਪੈਸੇ ਮਿਲਦੇ ਰਹੇ
0: ਸ਼ਾਇਦ ਮੇਰੇ ਨਾਲ ਏਦਾਂ ਹੋ ਜਾਂਦਾ ਜੇ ਮੈਂ ਸ਼੍ਰੀ ਕੁਲਦੀਪ ਮਾਣਕ ਜੀ ਸੰਪਰਕ ਚ ਨਾ ਹੁੰਦਾ ਪਹਿਲਾਂ ਹੀ ਗੀਤ ਉੱਤਾਂ ਵਿੱਚ ਰਿਕਾਰਡ ਹੋਇਆ ਤਾਂ ਮਾਣਕ ਸਾਹਿਬ ਨੇ ਖੁਸ਼ ਹੋ ਕੇ ਅੱਜ ਵੀ ਮੇਰੀ ਯਾਦ ਹੈ 100-100 ਦੇ 5 ਨੋਟ ਮੈਨੂੰ ਜਾਣੀ ਕਿ 500 ਰੁਪਇਆ ਉਦੋਂ ਵੱਡੇ ਵੱਡੇ ਨੋਟ ਹੁੰਦੇ ਸੀ
1: ਬਿਲਕੁਲ
0: ਦਿੱਤਾ ਉਹਨਾਂ ਨੇ ਤੇ ਇੱਕ ਅਫਜਾਨਾ ਮੈਨੂੰ ਅੱਜ ਗੀਤਕਾਰ ਮੈਂ ਚਾਹੁੰਦਾ ਸੀ ਵੀ ਨਾ ਹੀ ਦੇਣ ਤਾਂ ਮੈਨੂੰ ਗੀਤ ਗਾਉਂਦੇ ਆ ਮੈਨੂੰ ਉਦੋਂ ਐਂ ਹੁੰਦਾ ਸੀਗਾ ਪਰ ਉਹ ਕਹਿੰਦੇ ਨਹੀਂ ਅਲਬੇਲ ਤੂੰ ਗੀਤ ਬਹੁਤ ਅੱਛਾ ਲਿਖਿਆ ਮੈਨੂੰ ਪੈਸੇ ਦਿੱਤੇ ਉਹਨਾਂ ਨੇ ਉਸ ਤੋਂ ਬਾਅਦ 400 ਚੱਲ ਮੈਨੂੰ ਮਾਣਕ ਸਾਹਿਬ ਦਿੰਦੇ ਰਹੇ ਤੇ ਜਦੋਂ ਮੇਰਾ ਬਾਕੀ ਕਲਾਕਾਰ ਨੇ ਮੇਰੇ ਕੋਲ ਆਉਣਾ ਪਹਿਲਾਂ ਆ ਕੇ ਮੈਨੂੰ ਇਹੀ ਪੁੱਛਦੇ ਹੁੰਦੇ ਸੀ ਵੀ ਬਰਾੜ ਸਾਹਿਬ ਕੀ ਅਫਜਾਨਾ ਲਓਗੇ ਆਪਾਂ ਉਦੋਂ ਲੈ ਲੈਂਦੇ ਸੀ ਪਰ ਮੈਨੂੰ ਕਦੇ ਪ੍ਰੋਬਲਮ ਨਹੀਂ ਆਈ ਹਾਂ ਜੇ ਆਪਾਂ ਗੀਤਕਾਰਾਂ ਦੀ ਬਾਕੀਆਂ ਦੀ ਗੱਲ ਕਰੀਏ ਉਹਨਾਂ ਨੇ ਕੋਈ ਇਦਾਂ ਸਿਸਟਮ ਚਲਾਇਆ ਹੀ ਨਹੀਂ ਬਸ ਉਹ ਹੀ ਹੁੰਦੇ ਸੀ ਖਾ ਲਿਆ ਪੀ ਲਿਆ ਗੀਤ ਆਪਣੇ ਆ ਗਏ ਇਸ ਕਰਕੇ ਫਿਰ ਬਾਅਦ ਚ ਉਲਾਂਭਾ ਦੇਣਾ ਤਾਂ ਇਹ ਚੰਗੀ ਗੱਲ ਨਹੀਂ
1: ਕਿਉਂਕਿ ਉਹ ਸਿੰਗਰ ਜਿਹੜੇ ਨੇ ਉਹ ਮੋਸਟਲੀ ਮੈਂ ਦੇਖਦਾ ਵੀ ਕਈ ਵਿਚਾਰੇ ਜਿਹੜੇ ਰਾਈਟਰ ਸੀਗੇ ਉਹ ਘਰੋਂ ਵੀ ਠੀਕ ਠਾਕ ਹੁੰਦੇ ਸੀਗੇ ਤੇ ਜਿਹੜੇ ਸਿੰਗਰ ਨੇ ਬੜੇ ਚਾਲੂ ਲੋਕੀ ਹੁੰਦੇ ਆ ਦੇ ਨੋ ਕਿ ਵੀ ਇਹ ਕਿੱਦਾਂ ਛਿੰਡੀ ਲਾਣੀ ਉਹਨਾਂ ਨੂੰ ਤੇ ਉਹ ਲਾ ਕੇ ਤੇ ਨਿਕਲ ਲੈਂਦੇ ਸੀਗੇ ਵੀ ਚੱਲ ਤੇਰਾ ਗਾਣਾ ਆਪਾਂ ਰਿਕਾਰਡ ਕਰਦੇ ਬੜੇ ਲੋਕਾਂ ਨੇ ਬੜੀਆਂ ਕੰਪਲੇਂਟਸ ਵੀ ਕੀਤੀਆਂ ਵੀ ਗਾਣਾ ਤੇ ਸਾਡਾ ਲਿਖਿਆ ਸੀਗਾ ਇਹਨਾਂ ਨੇ ਵਿੱਚੋਂ ਚੇਂਜ ਕਰਕੇ ਤੇ ਉਹ ਕਰ ਲਿਆ ਕਿਉਂਕਿ ਉਹਨਾਂ ਨੂੰ ਪਤਾ ਵੀ ਕਾਨੂੰਨ ਦੇ ਵਿੱਚ ਜਾ ਕੇ ਤੇ ਇਹਨਾਂ ਦਾ ਕੋਈ ਪੁੱਛ ਪੜਤਾਲ ਨਹੀਂ ਹੋਣੀ ਜੇ ਕਿਤੇ ਕੋਰਟ ਚ ਵੀ ਜਾਣਗੇ ਇਹਨਾਂ ਕੋਲ ਪਹਿਲਾਂ ਤੇ ਪੈਸੇ ਨਹੀਂ ਹੋਣੇ ਵੀ ਵਕੀਲ ਕਰ ਸਕਣ ਤੇ ਇੱਦਾਂ ਦੇ ਕਈ ਮੈਨੂੰ ਲੱਗਦਾ ਵੀ ਕਿੱਸੇ ਕਹਾਣੀਆਂ ਜਿਹੜੀਆਂ ਅਕਸਰ ਆਉਂਦੀਆਂ ਰਹੀਆਂ ਤੁਹਾਡੇ ਨਾਲ ਤੇ ਨਹੀਂ ਕਦੀ ਏਦਾਂ ਹੋਇਆ ਤੁਹਾਡਾ ਗਾਣਾ ਕਿਸੇ ਨੇ ਚੋਰੀ ਕੀਤਾ ਹੋਵੇ
0: ਮੇਰਾ ਇਹ ਸੀ ਜੀ ਮੈਂ ਪਹਿਲੇ ਦਿਨੋਂ ਮਤਲਬ ਜਿੰਨਾ ਕੁ ਪੜ੍ਹਿਆ ਲਿਖਿਆ ਵਧੀਆ ਸੀਗਾ
1: ਜੀ
0: ਮੈਂ ਉਹਦੀ ਮੇਰੇ ਨਾਲ ਸਰਕਾਰੀ ਜੋਬ ਸੀਗਾ ਘਰੋਂ ਆਪਾਂ ਇੱਕ ਤਰ੍ਹਾਂ ਦੇ ਖੁਸ਼ਹਾਲ

0: ਤੇ ਗੱਲ ਆਪਾਂ ਸਪਸ਼ਟ ਕਰਦੇ ਸੀ ਹਰੇਕ ਕਲਾਕਾਰ ਨਾਲ ਕਲਾਕਾਰ ਪਹਿਲੇ ਹੀ ਪ੍ਰਿਪੇਅਰ ਹੋ ਕੇ ਆਉਂਦਾ ਸੀ ਜਿਹਦੇ ਮਾਣਕ ਸਾਹਿਬ ਨੇ ਗਾਣੇ ਗਾਏ ਆ ਉਹ ਗਾਣਾ ਫ੍ਰੀ ਕਿੱਦਾਂ ਦੇਗਾ ਮੈਨੂੰ ਤੇ ਮੈਂ ਤਾਂ ਕਈ ਵਾਰੀ ਮੇਰਾ ਇਹ ਹੁੰਦਾ ਸੀ ਮੈਂ ਪੇਮੈਂਟ ਲੈ ਕੇ ਗਾਣਾ ਹੀ ਲਿਖਦਾ ਬਾਅਦ ਚ ਸੀ ਮੈਂ ਪਰ ਮੇਰਾ ਅੱਜ ਤੱਕ ਵੀ ਇਹ ਜੋ ਪ੍ਰੋਸੈਸ ਹੈ ਉਹ ਵਧੀਆ ਰਿਹਾ ਹਰ ਬੰਦੇ ਦੀ ਆਪਣੀ ਆਪਣੀ ਇੱਕ ਤਰ੍ਹਾਂ ਦੀ ਥਿੰਕਿੰਗ ਹੁੰਦੀ ਹੈ ਪਰਮਾਤਮਾ ਹਰੇਕ ਬੰਦੇ ਨੂੰ ਸਮਾਂ ਦਿੰਦਾ ਸੰਭਾਲ ਲਿਆ ਅੱਗੇ ਵਕਤ ਚੰਗਾ ਆ ਜਾਂਦਾ ਜੇ ਉਹ ਗੁਰਬਤ ਦੇ ਨਾਲ ਸਾਡੇ ਗੀਤਕਾਰ ਅੱਜ ਕੱਲ੍ਹ ਘੁੜ ਵੀ ਰਹੇ ਨੇ ਕਲਾਕਾਰਾਂ ਨੇ ਬਹੁਤ ਉਹਨਾਂ ਨਾਲ ਮਤਲਬ ਵਧੀਕੀਆਂ ਕੀਤੀਆਂ ਨੇ ਤੇ ਬਿਲਕੁਲ ਸੱਚਾਈ ਹੈ ਬਹੁਤ ਲੋਕਾਂ ਨੇ ਏਦਾਂ ਹੋਇਆ ਪਰ ਇਸ ਗੱਲੋਂ ਮੈਂ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹਾਂ
1: ਨਹੀਂ ਬਹੁਤ ਵਧੀਆ ਕਿਉਂਕਿ ਇੰਡਸਟਰੀ ਦਾ ਵੀ ਇੱਕ ਈਵਨ ਬਾਲੀਵੁੱਡ ਦੇ ਵਿੱਚ ਸਿੰਗਰਾਂ ਦੀ ਵੀ ਮੈਂ ਕਈ ਵਾਰੀ ਸੁਣਦਾ ਹਾਂ ਕਿ ਉਹ ਕਹਿੰਦੇ ਵੀ ਸਾਨੂੰ ਫਿਲਮਾਂ 'ਚ ਗਾਣਾ ਗਵਾ ਲੈਂਦੇ ਆ ਫ੍ਰੀ ਆਫ ਕੋਸਟ ਕਹਿੰਦੇ ਵੀ ਤੁਸੀਂ ਗਾਣਾ ਗਾ ਲਓ ਬਸ ਇੰਨੇ ਬਹੁਤ ਤੁਹਾਡੇ ਉੱਤੇ ਪੈਸਾ ਤੁਸੀਂ ਇੰਨੇ 'ਚ ਹੀ ਹਿੱਟ ਹੋ ਜਾਂਦੇ ਹੋ ਤੇ ਜਿਹੜਾ ਰਾਈਟਰ ਲਿਰਿਸਟ ਜਿਹਨੂੰ ਕਹਿੰਦੇ ਆ ਆਪਾਂ ਜਾਂ ਜਿਹਨੇ ਗਾਣਾ ਲਿਖਿਆ ਹੁੰਦਾ ਉਹਨੂੰ ਤੇ ਮੈਂ ਸਮਝਦਾ ਵੀ ਉਹ ਕੀ ਸਮਝਦੇ ਹੋਣਗੇ ਜਿਹੜੇ ਹਾਂਜੀ ਸਿੰਗਰ ਨੂੰ ਹੀ ਨਹੀਂ ਕੋਈ ਸਮਝਦੇ ਹਾਲਾਂਕਿ ਸਿੰਗਰ ਨੈਕਸਟ ਲੈਵਲ ਉੱਤੇ ਉਹ ਆਪਣੇ ਆਪ ਨੂੰ ਲੈ ਕੇ ਜਾਂਦਾ ਤੇ ਇਹ ਵੈਸੇ ਬਟ ਇਹ ਹੈ ਵੀ ਫਿਰ ਵੀ ਆਪਾਂ ਆਪਣੀ ਜਿਹੜੀ ਫਿਲਮ ਇੰਡਸਟਰੀ ਹੋ ਗਈ ਪੰਜਾਬੀ ਮਿਊਜ਼ਿਕ ਇੰਡਸਟਰੀ ਹੋ ਗਈ ਇਹਨਾਂ ਨੇ ਬਹੁਤ ਵਧੀਆ ਵਧੀਆ ਕੰਮ ਕੀਤੇ ਆ ਬਹੁਤ ਵਧੀਆ ਹਰ ਮੌਕੇ ਦੇ ਉੱਤੇ ਸਾਡੇ ਕੋਲ ਗੀਤ ਹੈਗੇ ਆ ਲਿਖਣ ਵਾਲੇ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਐਡੇ ਵਧੀਆ ਵਧੀਆ ਗਾਣੇ ਲਿਖੇ ਆ ਤੇ ਉਹਦੇ ਨਾਲ ਵੀ ਬੜਾ ਜਿਹੜਾ ਸਾਨੂੰ ਇੱਕ ਵੱਡਾ ਵਿਰਸਾ ਜਿਹੜਾ ਮਿਲਿਆ ਪਰ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਗਾਣੇ ਨੇ ਜੀ ਕਈ ਮੈਂ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਮੈਨੂੰ ਯਾਦ ਆਈ ਜਾਂਦੇ ਕਿਉਂਕਿ ਕਾਫੀ ਗਾਣੇ ਜਿਹੜੇ ਉਹ ਇਸ ਤਰ੍ਹਾਂ ਦੇ ਹੁੰਦੇ ਜਿਹਦੇ ਚ ਵਾਇਲੈਂਸ ਬੜੀ ਨਜ਼ਰ ਆਉਂਦੀ ਹੈ ਜਾਂ ਆਈ ਡੋਂਟ ਨੋ ਕੀ ਵਰਡ ਉਹਨੂੰ ਪੰਜਾਬੀ ਚ ਕਹੀਏ ਬਟ ਦੇ ਆਰ ਨੋਟ ਐਪਰੋਪ੍ਰੀਏਟ ਕਿ ਆਪਾਂ ਹਨਾ ਆਪਣੀ ਸਮਾਜ ਦੇ ਵਿੱਚ ਘਰ ਦੇ ਵਿੱਚ ਬੈਠ ਕੇ ਸੁਣ ਸਕੀਏ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਲਿਖਦੇ ਨੇ ਜਾਂ ਜਿਹੜੇ ਗਾਉਂਦੇ ਨੇ
0: ਅੰਦਰਾਲ ਜੀ ਜਿਹੜੀ ਤਬਦੀਲੀ ਹੈ ਨਾ ਕੁਝ ਦਾ ਨਿਜਮ ਹੈ
1: ਜੀ ਜੀ
0: ਤਬਦੀਲ ਹੋਣਾ ਅਸੀਂ ਵੀ ਤਬਦੀਲ ਹੁੰਦੇ ਹਾਂ ਬਚਪਨ ਤੋਂ ਲੈ ਕੇ ਅੰਤ ਤੱਕ ਹਰ ਚੀਜ਼ ਸਾਡਾ ਮੌਸਮ ਕਦੇ ਕੋਈ ਪਰਮਾਤਮਾ ਜੋ ਤਬਦੀਲ ਨਹੀਂ ਹੁੰਦਾ ਬਾਕੀ ਸਭ ਚੀਜ਼ਾਂ ਚੇਂਜ ਹੁੰਦੀਆਂ ਨੇ
1: ਜੀ
0: ਕਹਿਣ ਦਾ ਮਤਲਬ ਇਹ ਵੀ ਜਿਵੇਂ ਅੱਜ ਕੱਲ੍ਹ ਜਿਹੜੀ ਸੋਚ ਹੈ ਕਿਸੇ ਅੰਗਰੇਜ਼ ਮਤਲਬ ਵਿਦਵਾਨ ਨੇ ਗੱਲ ਕਹੀ ਸੀ ਵੀ ਜੇ ਕਿਸੇ ਕੰਟਰੀ ਦਾ ਕਿਸੇ ਦੇਸ਼ ਦਾ ਆਪਾਂ ਭਵਿੱਖ ਜਾਣਨਾ ਹੋਵੇ ਨਾ ਉੱਥੋਂ ਦੇ ਮਿਊਜ਼ਿਕ ਚੱਕ ਲਓ ਜਿੱਦਾਂ ਦੇ ਗੀਤ ਸੰਗੀਤ ਲੋਕ ਲਿਖਦੇ ਹੋਣਗੇ ਗਾਉਂਦੇ ਹੋਣਗੇ ਸੁਣਦੇ ਹੋਣਗੇ ਅੱਗੇ ਫਿਊਚਰ ਉਹਨਾਂ ਦਾ ਉੱਦਾਂ ਦਾ ਹੋਵੇਗਾ ਇਹ ਜਿਹੜੇ ਆਪਾਂ ਗੀਤਾਂ ਦੀ ਗੱਲ ਕਰਦੇ ਹਾਂ ਅੱਜ ਕੱਲ੍ਹ ਜਿਹੜੀ ਯੰਗ ਜਨਰੇਸ਼ਨ ਹੈ ਉਹ ਸਾਡੇ ਵਾਲੇ ਪੁਰਾਣੇ ਵਧੀਆ ਗੀਤਾਂ ਨੂੰ ਮਤਲਬ ਪ੍ਰਵਾਨ ਨਹੀਂ ਕਰਦੇ ਤੇ ਤਬਦੀਲੀ ਆਈ ਤਬਦੀਲੀ ਆਉਣ ਤੋਂ ਬਾਅਦ ਬਹੁਤ ਅੱਛੇ ਗੀਤਕਾਰ ਜਿਹੜੇ ਅੱਜ ਵੀ ਵਧੀਆ ਲਿਖਦੇ ਆ ਔਰ ਗਾਉਂਦੇ ਸਰੋਤੇ ਵੀ ਮੈਨੂੰ ਵੀ ਕਈ ਗੀਤ ਪਸੰਦ ਹੈ ਪਰ ਜਿਹੜੇ ਵੇਸਲੈਸ ਗਾਣੇ ਆ ਨਾ ਉਹ ਠੀਕ ਹੈ ਉਹ ਬੱਚਿਆਂ ਨੂੰ ਚੰਗੇ ਲੱਗਦੇ ਆ ਉਹ ਆਪਣੀ ਜਗ੍ਹਾ 'ਚ ਸਹੀ ਹੈ ਪਰ ਉਹ ਅਸੀਂ ਇੰਨਾ ਲਾਈਕ ਨਹੀਂ ਕਰਦੇ ਪਰ ਸਮਾਂ ਬਦਲ ਗਿਆ ਸਮੇਂ ਨਾਲ ਤਾਂ ਸਭ ਨੂੰ ਬਦਲਣਾ ਪੈਣਾ ਪਰ ਮੈਂ ਇੱਕ ਗੱਲ ਕਹੂੰਗਾ ਚੰਗਾ ਲਿਖੋ ਚੰਗਾ ਗਾਓ ਚੰਗਾ ਸੁਣੋ ਤਾਂ ਕਿ ਸਾਡੇ ਸਮਾਜ ਨੂੰ ਚੰਗੀ ਸੇਧ ਮਿਲ ਸਕੇ
1: ਬਿਲਕੁਲ ਤੇ ਜਿਹੜੇ ਚੰਗੇ ਲਿਖਣ ਵਾਲੇ ਨੇ ਜਿਹੜੇ ਕੋਈ ਲਿਖਦੇ ਨੇ ਲੋਕਲ ਵੀ ਸਾਡੇ ਕਈ ਇੱਥੇ ਰਾਈਟਰ ਨੇ ਜਿਹੜੇ ਲਿਖਦੇ ਆ ਤੇ ਹਰ ਜਗ੍ਹਾ ਦੇ ਉੱਤੇ ਜੇ ਹੁਣ ਕਿਉਂਕਿ ਫੇਸਬੁੱਕ ਤੇ ਆਪਾਂ ਦੇਖ ਰਹੇ ਹਾਂ ਤੇ ਗੱਲ ਕਰ ਰਹੇ ਹਾਂ ਤੇ ਆਈ ਥਿੰਕ ਵੀ ਕਈ ਲੋਕੀ ਐਸੇ ਹੋਣੇ ਜਿਹੜੇ ਚੰਗਾ ਲਿਖਦੇ ਆ ਤੇ ਤੁਹਾਨੂੰ ਕੀ ਲੱਗਦਾ ਵੀ ਫਿਊਚਰ ਹੈਗਾ ਹਾਲੇ ਵੀ ਚੰਗਾ ਲਿਖਣ ਵਾਲਿਆਂ ਦਾ
0: ਨਹੀਂ ਤੁਸੀਂ ਜੇ ਅਮਰਾਜ ਦੇਖੋ ਜਿਹੜੇ ਵੱਡੇ ਵੱਡੇ ਮਹਾਰਥੀ ਕਲਾਕਾਰ ਮੈਂ ਨਾਮ ਲੈਦਾ ਸਭ ਨੂੰ ਪਤਾ ਹੈ ਇਹ ਹੋਇਆ ਕਦੇ ਵੀ ਉਹਦਾ ਨਵਾਂ ਗਾਣਾ ਆ ਕੇ ਹਿੱਟ ਹੋਇਆ ਹੋਵੇ ਜੇ ਆਪਾਂ ਵੱਡੇ ਵੱਡੇ ਪੁਰਾਣੇ ਕਲਾਕਾਰ ਜੀ 20 ਸਾਲ ਤੋਂ ਚੱਲ ਰਹੇ ਆ ਕੋਈ ਕਲਾਕਾਰਾਂ ਦਾ ਗਾਣਾ ਨਹੀਂ ਆ ਰਿਹਾ ਜੇ ਆ ਜੇ ਤਾਂ ਉਹਨੂੰ ਕੋਈ ਵਿਊ ਨਹੀਂ ਮਿਲਦਾ ਇਹਦਾ ਮਤਲਬ ਇਹ ਹੈ ਜਿਹੜੇ ਸਰੋਤੇ ਸਾਡੇ ਵਰਗੇ ਪੁਰਾਣੇ ਸਰੋਤੇ ਆ ਉਹਨਾਂ ਨੂੰ ਵਿਊ ਦੇਣੇ ਨਹੀਂ ਆਉਂਦੇ ਤੇ ਜਿਹੜੇ ਬੱਚੇ ਨੂੰ ਵਿਊ ਦੇਣੇ ਆਉਂਦੇ ਆ ਉਹ ਗੀਤਾਂ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਨਵੇਂ ਕਲਾਕਾਰਾਂ ਨੂੰ ਨਵੇਂ ਗੀਤਕਾਰਾਂ ਨੂੰ ਤਾਂ ਹੀ ਲੋਕ ਅੱਜ ਕੱਲ੍ਹ ਪ੍ਰਮੋਸ਼ਨ ਮਿਲ ਰਹੀ ਹੈ ਕਿਉਂਕਿ ਇਹ ਜਿਹੜੀ ਉਹਦੇ ਨਵੀਂ ਯੰਗ ਜਨਰੇਸ਼ਨ ਦੇ ਹੱਥ 'ਚ ਹੈ ਉਹ ਵਿਊ ਦਿੰਦੇ ਨੇ
1: ਬਹੁਤ ਵਧੀਆ ਜੀ ਕਾਫੀ ਵਧੀਆ ਗੱਲਾਂ ਬਾਤਾਂ ਜੀ ਕਿਉਂਕਿ ਯੰਗ ਜਨਰੇਸ਼ਨ ਜਿਹੜੀ ਹੈ ਉਸ ਤਰੀਕੇ ਨਾਲ ਤੇ ਧਾਲੀਵਾਲ ਸਾਹਿਬ ਤੁਸੀਂ ਵੀ ਕੋਈ ਸਵਾਲ ਪੁੱਛਣਾ ਕਿਉਂਕਿ ਇੱਧਰ ਨੂੰ ਆ ਜਾਓ ਜੇ ਤੁਸੀਂ ਮੇਰੇ ਨਾਲ ਹੀ ਜੇ ਤੁਹਾਡਾ ਲੱਗਦਾ ਮਾਈਕ ਤੁਸੀਂ ਇੱਕ ਫੜ ਲਓ ਕਿਉਂਕਿ ਇੱਕ ਸਵਾਲ ਜਿਹੜਾ ਅੱਜ ਦੇ ਮੌਕੇ ਦੇ ਉੱਤੇ ਤੁਹਾਡੇ ਖਾਸ ਦੋਸਤ ਨੇ ਤੇ ਮੈਂ ਕਹਿੰਦਾ ਵੀ ਆਪਾਂ ਇਹਨਾਂ ਕੋਲ ਵੀ ਇੱਕ ਅੱਧਾ ਸਵਾਲ ਤੁਹਾਡੇ ਕੋਲ ਜੀ ਆ ਜਾਓ ਤੁਸੀਂ ਇੱਥੇ ਨਾਲ ਆਪਣਾ ਮਾਈਕ ਨੰਬਰ ਜਿਹੜਾ ਤਾਂ ਕਿ ਇੱਕ ਕੁਇਕਲੀ ਜਿਹੜਾ ਹੈ ਜੀ ਤੁਹਾਨੂੰ ਪਤਾ ਵੀ 8 ਵਜੇ ਤੱਕ ਇਹ ਪ੍ਰੋਗਰਾਮ ਹੁੰਦਾ ਤੇ ਆਪਾਂ ਜਲਦੀ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਜੀ
2: ਮੈਂ ਸਭ ਤੋਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੈਸੇ ਤੋਂ ਅੰਗਰਾਜ ਸਾਹਿਬ ਨੇ ਸਭ ਕੁਝ ਪੁੱਛ ਲਿਆ ਇੱਕ ਅੱਧਾ ਕੁਐਸਚਨ ਮੈਂ ਵੀ ਪੁੱਛ ਸਕਦਾ
1: ਹਾਂ ਹਾਂਜੀ ਹਾਂਜੀ ਮੈਂ ਤਾਂ ਕੁਐਸਚਨ ਹੀ ਪੁੱਛਿਆ ਤੁਸੀਂ ਪੁੱਛਣਾ
2: ਜਿਹੜੇ ਲਿਖਣ ਵਾਲੇ ਲਿਖਾਰੀ ਲਚਰ ਗੀਤ ਲਿਖਦੇ ਆ ਤੇ ਗਾਉਣ ਵਾਲੇ ਲਚਰ ਗੀਤ ਗਾਉਂਦੇ ਨੇ ਤੁਹਾਡਾ ਉਹਨਾਂ ਬਾਰੇ ਕੀ ਵਿਚਾਰ ਹੈ ਜੀ
0: ਮੇਰਾ ਵਿਚਾਰ ਇਹ ਹੈ ਜੀ ਪਰਮਾਤਮਾ ਜਦੋਂ ਸਾਨੂੰ ਕੋਈ ਵੀ ਗੁਣ ਦਿੰਦਾ ਜਿਵੇਂ ਅਜੇ ਮੈਂ ਗੀਤਕਾਰ ਹਾਂ ਜਾਂ ਕੋਈ ਕਲਾਕਾਰ

0: ਗਾਉਣ ਵਾਲਾ ਤਾਂ ਉਹ ਇੱਕ ਡਿਊਟੀ ਲਾ ਕੇ ਭੇਜਦਾ ਵੀ ਸਮਾਜ ਨੂੰ ਵਧੀਆ ਸੇਧ ਦੇਣੀ ਹੈ ਤਾਂ ਜੇ ਉਹ ਮਾੜਾ ਲਿਖਦੇ ਆ ਤੇ ਮਾੜਾ ਮਤਲਬ ਗਾਉਂਦੇ ਆ ਤਾਂ ਉਹ ਲੋਕ ਜਿਹੜੇ ਪਸੰਦ ਕਰਦੇ ਆ ਮਾੜੇ ਉਹ ਵੀ ਨੇ ਸਾਡੇ ਸਰੋਤੇ ਤੇ ਮੇਰਾ ਮੰਨਣਾ ਇਹ ਹੈ ਵੀ ਸਮਾਜ ਨੂੰ ਚੰਗੀ ਸੇਧ ਦੇਣੀ ਚਾਹੀਦੀ ਹੈ ਮਾੜਾ ਲਿਖਣਾ ਨਹੀਂ ਚਾਹੀਦਾ ਮਾੜਾ ਗਾਉਣਾ ਨਹੀਂ ਚਾਹੀਦਾ ਜੇ ਸਰੋਤੇ ਮਾੜਾ ਨਾ ਸੁਣਨ ਤਾਂ ਇਹਨਾਂ ਲੋਕਾਂ ਨੂੰ ਇੱਕ ਤਰ੍ਹਾਂ ਦਾ ਕਦੇ ਘਾਹ ਨਹੀਂ ਪਊਗਾ ਤਾਂ ਲੋਕ ਆਪੇ ਹਟ ਜਾਣਗੇ ਕੁਝ ਕੁ ਸਰੋਤੇ ਸਾਡੇ ਇੱਦਾਂ ਦੇ ਆ ਜੋ ਮਾੜਾ ਸੁਣਦੇ ਆ ਤੇ ਇਸ ਕਰਕੇ ਸਮਾਜ 'ਚ ਗੰਦਲਾਪਣ ਪੈਦਾ ਹੁੰਦਾ
1: ਸੁਣਨੇ ਨਾ ਤੁਹਾਡੇ ਅਕੋਰਡਿੰਗ ਜਿਹੜੀ ਸ਼ੁਰੂਆਤ ਉਹ ਸਿੰਗਰ ਤੋਂ ਨਹੀਂ ਹੈਗੀ ਪ੍ਰੋਬਲਮ ਸਿੰਗਰ ਨਹੀਂ ਹੈਗੇ ਪ੍ਰੋਬਲਮ ਜਿਹੜੀ ਹੈ ਲਿਸਨਰ ਨੇ ਜਾਂ ਸਾਡਾ ਸਮਾਜ ਜਿਹਦੇ ਅੰਦਰ ਪ੍ਰੋਬਲਮ ਹੈਗੀ
0: ਅੰਗਰਾਜ ਦੀ ਗੱਲ ਇਹ ਹੈ ਆਪਣੇ ਸਮਾਜ 'ਚ ਜਗ੍ਹਾ ਜਗ੍ਹਾ ਹਰ ਇੱਕ ਚੀਜ਼ ਵਿਕਦੀ ਹੈ
1: ਜੀ ਜੀ
0: ਜੇ ਕੋਈ ਉਹਦਾ ਗਾਹਕ ਉਹ ਤਾਂ ਹੀ ਆਪਾਂ ਨੂੰ ਮਤਲਬ ਤਾਂ ਸਟਾਲ ਲਾਉਣੇ ਆ ਜਾਂ ਆਪਾਂ ਇੱਥੇ ਕਨੇਡਾ 'ਚ ਕੋਈ ਵੀ ਚੀਜ਼ਾਂ ਵੇਹਨੇ ਆ ਜੇ ਕੋਈ ਚੀਜ਼ ਵਿਕੂਗੀ ਨਾ ਤੂੰ ਆਪੇ ਬੰਦ ਹੋ ਜੂਗਾ ਬੈਨੀਫਿਟ ਨਹੀਂ ਮਿਲੂਗਾ ਇਸ ਕਰਕੇ ਸਰੋਤਾ ਹੋਇਆ ਜਾਂ ਖਰੀਦਦਾਰ ਹੋ ਗਿਆ ਇਹ ਬਰਾਬਰ ਦੇ ਭਾਗੀਦਾਰ ਨੇ ਦੂਜਿਆਂ ਨੂੰ ਦੋਸ਼ ਦੇਣ ਤੋਂ ਪਹਿਲਾਂ
1: ਠੀਕ ਹੈ ਜੀ
2: ਬਰਾੜ ਸਾਹਿਬ ਜੇ ਤੁਹਾਨੂੰ ਯਾਦ ਹੋਊਗਾ ਯਾਦ ਨੂੰ ਯਾਦ ਕਰ ਸਕਦੇ ਹੋ ਤੁਸੀਂ ਕਿੰਨੀਆਂ ਪੰਜਾਬੀ ਫਿਲਮਾਂ ਦੇ ਗਾਣੇ ਲਿਖੇ ਤੇ ਕਿੰਨੀਆਂ ਹਿੰਦੀ ਫਿਲਮਾਂ ਦੇ ਗਾਣੇ ਲਿਖੇ
0: ਦੇਖੋ ਜੀ ਮੈਂ ਜ਼ਿਆਦਾ ਨਹੀਂ ਲਿਖੇ ਇੱਕ ਤਾਂ ਜੀ ਜਿਸ ਤਰ੍ਹਾਂ ਨੇਹਾ ਕੱਕੜ ਦੇ ਮੇਰਾ ਗਾਣਾ ਗਾਇਆ ਸੌਰਵ ਸਰਦਾਰ 2 ਦੇ ਵਿੱਚ ਇਹ ਬਾਲੀਵੁੱਡ ਦੀ ਬਹੁਤ ਤਕੜੀ ਫਿਲਮ ਮਤਲਬ ਆਪਾਂ ਅਜੇ ਦੇਵਗਨ ਦੀ ਪ੍ਰੋਡਕਸ਼ਨ ਦੇ ਵਿੱਚ ਇਹ ਹੁੰਦੀ ਹਿੰਦੀ ਹੋ ਗਿਆ ਜੇ ਪੰਜਾਬੀ ਦੀ ਮੈਂ ਗੱਲ ਕਰਾਂ ਤਾਂ ਬਗਾਵਤ ਫਿਲਮ ਆਈ ਸੀ ਗੁਰਦਾਸ ਮਾਨ ਸਾਹਿਬ ਹੀਰੋ ਸੀ ਉਹਦੇ ਸੁਰਿੰਦਰ ਸ਼ਿੰਦਾ ਜੀ ਤੇ ਕੁਲਦੀਪ ਮਾਨਕ ਜੀ ਮੇਰਾ ਗੀਤ ਗਾਇਆ ਸੀ ਦਾਰੂ ਬਿਨਾ ਨੀ ਕਿਤੇ ਵੀ ਗੱਲ ਚੱਲਦੀ ਪੀਣ ਦਾ ਰਿਵਾਜ ਹੋ ਗਿਆ ਉਹ ਜਣੇ ਖਣੇ ਦਾ ਉਹ ਗੀਤ ਨੂੰ ਵੀ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਪਰ ਮੈਂ ਹਰ ਖੇਤਰ ਦੇ ਵਿੱਚ ਹਾਜ਼ਰੀ ਲਵਾਈ ਹੈ ਪਰ ਥੋੜੀ ਥੋੜੀ ਹਰ ਜਗ੍ਹਾ ਲਵਾਈ ਕਿਉਂਕਿ ਸਮਾਂ ਜ਼ਿੰਦਗੀ 'ਚ ਬੰਦੇ ਕੋਲ ਬਹੁਤ ਥੋੜਾ ਹੁੰਦਾ ਹੈ ਤੇ ਦੇਖਿਆ ਤਾਂ ਪਲੇਟਫਾਰਮ ਬਹੁਤ ਜ਼ਿਆਦਾ ਨੇ ਪਰ ਜਿੱਥੇ ਮੇਰੀ ਹਾਜ਼ਰੀ ਲੱਗੀ ਹੈ ਉਹ ਪਾਏਦਾਰ ਲੱਗੀ ਹੈ
2: ਜਦੋਂ ਤੁਸੀਂ ਗਾਣੇ ਲਿਖਦੇ ਸੀ ਤੁਹਾਡੀ ਪਹਿਲੀ ਇੰਟਰੋਡਕਸ਼ਨ ਕੁਲਦੀਪ ਮਾਨਕ ਨਾਲ ਹੋਈ
0: ਜੀ
2: ਕੁਲਦੀਪ ਮਾਨਕ ਨੇ ਤੁਹਾਡੇ ਦੋ ਗੀਤ ਗਾਏ
0: ਹਾਂਜੀ
2: ਤੇ ਜ਼ਿਆਦਾ ਕੁਲਦੀਪ ਮਾਨਕ ਸਰਦਾਰ ਦੇਵ ਤਰੀਕਿਆਂ ਵਾਲੇ ਦੇ ਗਾਣੇ
0: ਬਿਲਕੁਲ
2: ਤੇ ਜਦੋਂ ਤੁਸੀਂ ਕੁਲਦੀਪ ਮਾਨਕ ਨੇ ਤੁਹਾਡੇ ਗਾਣੇ ਸ਼ੁਰੂ ਕੀਤੇ ਤੇ ਦੇਵ ਤਰੀਕਿਆਂ ਵਾਲੇ ਦੇ ਕੀ ਅਸਰ ਹੋਇਆ
0: ਗੱਲ ਦੱਸਾਂ ਕੀ ਹੁੰਦਾ ਜੀ ਇਹ ਤਕਰੀਬਨ ਇਹ ਹਰ ਖੇਤਰ ਦੇ ਵਿੱਚ ਹੈਗਾ ਕੋਈ ਵੀ ਬੰਦਾ ਜਦੋਂ ਖੇਤਰ ਦੇ ਵਿੱਚ ਉਹ ਮਤਲਬ ਪ੍ਰਵਾਨ ਹੁੰਦਾ ਜਦੋਂ ਕੋਈ ਨਵੀਂ ਐਂਟਰੀ ਹੁੰਦੀ ਹੈ ਇਹ ਥੋੜ੍ਹੀ ਜਿਹੀ ਜੈਲਸੀ ਤਾਂ ਹੁੰਦੀ ਹੈ ਪਰ ਉਹ ਕਹਿੰਦੇ ਆ ਵੀ ਪੱਲੇ ਹੋਵੇ ਸੱਚ ਦੇ ਕੋਠੇ ਚੜ੍ਹ ਕੇ ਨੱਚ ਜੇ ਚੰਗੀ ਚੀਜ਼ ਤੁਹਾਡੇ ਪੱਲੇ ਆ ਜਿਸ ਤਰ੍ਹਾਂ ਮੇਰੇ ਗੀਤ ਪਰਮਾਤਮਾ ਵੱਲੋਂ ਚੰਗੇ ਗੀਤ ਮੇਰੇ ਹਿੱਸੇ ਆ ਗਏ ਤਾਂ ਉਹ ਦੇਵ ਸਾਹਿਬ ਦੇ ਬਰਾਬਰ ਖੜਨ ਲੱਗ ਗਏ ਦੇਵ ਸਾਹਿਬ ਬਹੁਤ ਵੱਡੀ ਕਲਮ ਨੇ ਔਰ ਉਹਨਾਂ ਤੋਂ ਵੀ ਮੈਂ ਬੜਾ ਕੁਛ ਸਿੱਖਿਆ ਅੱਜ ਉਹ ਦੁਨੀਆਂ 'ਤੇ ਨਹੀਂ ਮਾਣਕ ਸਾਹਿਬ ਨਹੀਂ ਮੈਂ ਅੱਜ ਵੀ ਨਤਮਸਤਕ ਉਹਨਾਂ ਨੂੰ ਪਰ ਮੈਂ ਆਪਦੇ ਦਮ 'ਤੇ ਆਪਦੇ ਗੀਤਾਂ ਦੇ ਦਮ 'ਤੇ ਔਰ ਮਾਣਕ ਸਾਹਿਬ ਨੇ ਮੇਰੇ ਗੀਤਾਂ ਨੂੰ ਆਵਾਜ਼ ਦਿੱਤੀ ਇੱਕ ਤਰ੍ਹਾਂ ਨਾਲ ਮੈਂ ਉਹਦੇ ਬਰਾਬਰ ਉਹਨੇ ਝੂਲੀ ਜਾ ਕੇ ਖੜ ਗਿਆ ਤੇ ਮੈਨੂੰ ਇਸ ਗੱਲ ਦੀ ਦੇਵ ਸਾਹਿਬ ਸ਼ਾਬਾਸ਼ ਦਿੰਦੇ ਹੁੰਦੇ ਸੀ ਵੇਲ ਵੇਲ ਤੂੰ ਯਾਰ ਬਹੁਤ ਸੋਹਣਾ ਲਿਖਦਾ ਇਹ ਉਹਨਾਂ ਦੀ ਮੰਨੀ
1: ਵੈਰੀ ਗੁੱਡ ਜੀ ਬਹੁਤ ਵਧੀਆ ਗੱਲਬਾਤ ਜਿਹੜੀ ਚੱਲ ਰਹੀ ਹੈ ਜੀ ਤੇ ਮੈਨੂੰ ਲੱਗਦਾ ਵੀ ਧਾਲੀਵਾਲ ਸਾਹਿਬ ਕਿਉਂਕਿ ਕਾਫੀ ਜਾਣਦੇ ਨੇ ਇਸ ਸਿਸਟਮ ਬਾਰੇ ਵੈਸੇ ਰੇਡੀਓ ਦੇ ਉੱਤੇ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ 8 ਵਜੇ ਤੱਕ ਚੱਲਣਾ ਪਰ ਜੇ ਕਹੋਗੇ ਤੇ ਆਪਾਂ ਥੋੜੀ ਦੇਰ ਫੇਸਬੁੱਕ ਦੇ ਉੱਤੇ ਰਿਕਾਰਡਿੰਗ ਚੱਲਦੀ ਹੈ ਤੇ ਆਪਾਂ ਇਹਨੂੰ ਹੋਰ ਕੰਟੀਨਿਊ ਕਰ ਸਕਦੇ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਆ ਜਾਣਗੇ ਤਾਂ ਕਿ ਜਿਹੜੇ ਤੁਸੀਂ ਦੋਨੋਂ ਦੋਸਤ ਹੋ ਤੇ ਆਪਾਂ 'ਚ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਆਈ ਬਿਲੀਵ ਵੀ ਵਧੀਆ ਇੰਟਰਵਿਊ ਤੁਸੀਂ ਕਰੋਗੇ ਤਾਂ ਕਿ ਲੋਕਾਂ ਤੱਕ ਜਿਹੜਾ ਤੁਹਾਡੇ ਜ਼ਿੰਦਗੀ ਦਾ ਜਿਹੜਾ ਸਿਸਟਮ ਹੈ ਜੋ ਕੁਛ ਤੁਸੀਂ ਅਚੀਵ ਕੀਤਾ ਉਹਨੂੰ ਹੋਰ ਵਧੀਆ ਤਰੀਕੇ ਦੇ ਨਾਲ ਆਪਾਂ ਜਿਹੜਾ ਕਰ ਸਕਦੇ ਹਾਂ ਸੋ ਸਾਰੇ ਦੋਸਤਾਂ ਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਸਬਰੰਗ ਰੇਡੀ ਤੋਂ ਇਲਾਵਾ ਕੱਲ ਜੈਨਸਿਸ ਸੈਂਟਰ ਦੇ ਅੰਦਰ ਸਟੈਂਪਿਡ ਬ੍ਰੇਕਫਾਸਟ ਹੈ ਜੀ ਸਵੇਰੇ 10 ਤੋਂ 12 ਆਈ ਬਿਲੀਵ ਹੁੰਦਾ 1:30 ਦੇ ਲਾਗੇ ਹੋਏਗਾ ਅਤੇ ਉਹਦੇ ਨਾਲ ਨਾਲ ਸੈਟਰਡੇ ਵਾਲੇ ਦਿਨ ਹਿੰਦੂ ਮੰਦਰ ਦੇ ਅੰਦਰ ਵੀ ਜਿਹੜਾ ਉਹ ਬ੍ਰੇਕਫਾਸਟ ਹੋਣ ਜਾ ਰਿਹਾ ਉੱਥੇ ਵੀ ਤੁਸੀਂ ਪਹੁੰਚਣਾ ਉਸ ਤੋਂ ਬਾਅਦ ਵੈਸੇ ਤਾਂ ਸਭ ਜਗ੍ਹਾ ਕੁਛ ਨਾ ਕੁਛ ਚੱਲ ਹੀ ਰਿਹਾ ਬਟ ਇਹ ਮੇਰੀ ਨਜ਼ਰ 'ਚ 2 ਆਏ ਅਤੇ ਜਿਹੜੇ ਖਾਸ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹਦਾ ਮੈਸੇਜ ਜ਼ਰੂਰ ਦਿਓ ਅਤੇ ਮੈਂ ਆਪਣਾ ਜ਼ਿੰਮੇਵਾਰੀ ਸਮਝਦੇ ਹਾਂ ਤੁਹਾਡੇ ਵਾਸਤੇ ਵੀ ਕਿਉਂਕਿ ਜਿਹੜੇ ਸਾਡੇ ਲਿਸਨਰ ਨੇ ਉਹਨਾਂ ਨੂੰ ਵੀ ਪਤਾ ਹੋਵੇ ਵੀ ਇਹ ਦੇਖਣਾ ਪ੍ਰੋਗਰਾਮ ਅਤੇ ਉਹ ਜ਼ਰੂਰ ਪਹੁੰਚਣ ਉੱਥੇ ਅਤੇ ਤੇਜ ਟਵਾਣਾ ਸਾਹਿਬ ਨੇ ਕੁਛ ਪਾਇਆ ਟਵਾਣਾ ਗਰੁੱਪ ਦੇ ਵਿੱਚ ਸੋ ਪ੍ਰੋਗਰਾਮ ਨੂੰ ਜੀ ਆਪਾਂ ਇਸੇ ਤਰੀਕੇ ਨਾਲ ਅੱਗੇ ਵਧਾਉਂਦੇ ਹਾਂ ਤੁਸੀਂ ਅਗਲਾ ਸਵਾਲ ਜਿਹੜਾ ਧਾਲੀਵਾਲ ਸਾਹਿਬ ਨੂੰ ਹੋਰ ਮੌਕਾ ਦਿੰਦੇ ਹਾਂ ਜੀ ਥੋੜ੍ਹੀ ਜਿਹੀ ਗੱਲਬਾਤ ਕਰਨ ਦਾ ਜੀ
2: ਮੇਰਾ ਖਿਆਲ ਤਾਂ ਜੀ ਅੰਗਰਾਜ ਸਾਹਿਬ ਹੁਣ ਟਾਈਮ ਹੋ ਚੁੱਕਿਆ
1: ਜੀ ਜੀ
2: ਅਤੇ ਮੈਂ ਆਪਣੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ ਸਰਦਾਰ ਅਲਵੇਲ ਸਿੰਘ ਬਰਾੜ ਦਾ ਧੰਨਵਾਦ ਕਰਦਾ ਹਾਂ ਜਿਹੜੇ ਕਿ 94.7 FM ਤੇ ਅੱਜ ਸਾਡੇ ਸਟੂਡੀਓ ਵਿੱਚ ਹਾਜ਼ਰ ਹੋਏ ਤੇ ਸਾਰੇ ਦਰਸ਼ਕਾਂ ਦਾ ਧੰਨਵਾਦ ਬਸ ਦੇਖਦੇ ਰਹੋ
1: ਸਵਾਲ ਮੁੱਕੇ ਤੁਹਾਡੇ ਲੱਗਦਾ
2: ਸਵਾਲ ਤਾਂ ਹੈ ਕਿ ਟਾਈਮ ਹੋ ਗਿਆ ਜੀ ਟਾਈਮ ਹੋ ਗਿਆ ਜੀ ਮੈਂ ਟਾਈਮ ਦਾ ਪ੍ਰੋਬਲਮ ਨਹੀਂ ਜੁੜਿਆ ਤੇ ਜੇ ਵੀ ਜੋ ਵੀ ਸਾਰੇ ਦਰਸ਼ਕ 94.7

0: ਸਭ ਰੰਗ ਰੇਡੀਓ ਦੇਖਦੇ ਹਨ ਤੇ ਜੁੜੇ ਰਹੋ ਸਾਡੇ ਨਾਲ, ਤੁਹਾਡਾ ਇਹ ਚੈਨਲ ਤੁਹਾਡੇ ਆਪਣੇ ਲਈ। ਹੁਣ ਅੰਗਰਾਲ ਸਾਹਿਬ ਦੱਸਣਗੇ ਕੁਛ।
1: ਜੀ ਬਿਲਕੁਲ ਜੀ, ਬੇ ਸਾਹਿਬ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਜੀ ਸਾਡੇ ਦਰਸ਼ਕਾਂ?
2: ਮੈਂ ਤਾਂ ਮੈਸੇਜ ਇਹੀ ਦਊਂਗਾ ਭਾਜੀ, ਵੈਸੇ ਤਾਂ ਮੈਸੇਜ ਦੇਣ ਦੀ ਮੈਂ ਸਮਰੱਥਾ ਨਹੀਂ ਰੱਖਦਾ, ਇੱਕ ਛੋਟਾ ਜਿਹਾ ਗੀਤਕਾਰ ਹਾਂ। ਸਭਿਆਚਾਰ ਉਹ ਹੁੰਦਾ ਜਿਹੜੀ ਸਾਰਥਕ ਗੱਲ ਸਾਡੇ ਸਮਾਜ ਦੇ ਵਿੱਚ ਵਿਚਰਨ ਕਰਦੀ ਹੋਵੇ। ਜੇ ਆਪਾਂ ਅਜਿਹੇ ਗੀਤਕਾਰ ਮੈਂ ਗੱਲ ਕਰਾਂ ਤੇ ਸਰੋਤਿਆਂ ਨੂੰ ਉਹੀ ਗੱਲ ਮੈਂ ਦੁਬਾਰਾ ਦੁਹਰਾਵਾਂਗਾ, ਤੁਸੀਂ ਸੋਹਣੇ ਸੋਹਣੇ ਗੀਤ ਸੁਣੋ ਜੋ ਪਰਿਵਾਰ ਨੂੰ ਸੇਧ ਦੇਣ, ਉਹਨਾਂ ਕਲਾਕਾਰਾਂ ਨੂੰ ਉਹਨਾਂ ਗੀਤਕਾਰਾਂ ਨੂੰ ਪ੍ਰਮੋਟ ਕਰੋ ਜੋ ਅੱਛਾ ਲਿਖਦੇ ਨੇ, ਅੱਛਾ ਗਾਉਂਦੇ ਨੇ, ਤਾਂ ਕਿ ਸਾਡੇ ਵਰਗੇ ਲੋਕਾਂ ਦਾ ਹੌਸਲਾ ਪਹਿਲਾਂ ਦੀ ਤਰ੍ਹਾਂ ਇਹ ਬਰਕਰਾਰ ਰਹੇ ਔਰ ਸਮਾਜ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਮਿਲਦੀਆਂ ਰਹਿਣ, ਤਾਂ ਕਿ ਸਾਡਾ ਸਮਾਜ ਕਦੇ ਵੀ ਨਿਗਾਰ ਵੱਲ ਨਾ ਜਾਵੇ। ਇਹਨੇ ਬੇਨਤੀ ਕਰ ਸਕਦਾ।
1: ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਤੁਸੀਂ ਅੱਜ ਬੜੇ ਵਧੀਆ ਸ਼ਬਦਾਂ ਦੇ ਨਾਲ, ਤੁਹਾਡੀ ਕਲਮ ਹੀ ਵਧੀਆ ਨਹੀਂ ਹੈਗੀ, ਤੁਸੀਂ ਸ਼ਬਦਾਵਲੀ ਦੇ ਨਾਲ ਨਾਲ ਤੁਹਾਡੇ ਵਿਚਾਰ ਵੀ ਬੜੇ ਚੰਗੇ ਆ ਜਿਹੜੇ ਤੁਸੀਂ ਅੱਜ ਸਟੂਡੀਓ ਦੇ ਵਿੱਚ ਸਾਰਿਆਂ ਦੇ ਤੱਕ ਪਹੁੰਚਾਏ। ਸੋ ਥੈਂਕ ਯੂ ਵੈਰੀ ਮੱਚ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਆਉਣ ਵਾਸਤੇ ਅਤੇ ਆਪਣਾ ਜਿਹੜਾ ਮੈਸੇਜ ਉਹ ਦੇਣ ਵਾਸਤੇ। ਮੈਂ ਚਾਹਾਂਗਾ ਆਪਾਂ ਥੋੜ੍ਹਾ ਜਿਹਾ ਤਾਲੀਬਲ ਸਾਹਿਬ ਪਿੱਛੋਂ ਕੈਮਰੇ ਨੂੰ ਥੋੜ੍ਹਾ ਜਿਹਾ ਡਨ ਕਰ ਦਿੰਦੇ ਹਾਂ ਅਤੇ ਜਿਹੜੇ ਸਾਡੇ ਅੱਜ ਉਹ ਬਾਹਰ ਵੀ ਇੱਕ ਵਾਰੀ ਵਿੰਡੋ 'ਤੇ ਵੀ ਨੋਕ ਕਰ ਦਿੰਦੇ ਹਾਂ ਆਪਾਂ, ਤਾਂ ਕਿ ਪ੍ਰੋਗਰਾਮ ਜਿਹੜਾ ਇਹਨੂੰ ਸਮਾਪਤ ਕਰ ਸਕੀਏ। ਅਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਜੀ। ਥੈਂਕ ਯੂ ਵੈਰੀ ਮੱਚ, ਗੁੱਡ ਨਾਈਟ ਐਂਡ ਸ਼ਬਾ ਕੈਟੋ ਜੀ।
0: ਥੈਂਕ ਯੂ ਜੀ।
3: Whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
4: 94.7 FM Radio Sursangam, har hafte 20 ghante suno, Monday to Friday, sham 4 to 5, Kuldeep Singh Vichar Charcha, sham 8 to 9, Jitendar Pannu, radiosursangam.ca, phone 403-585-0910, Radio Sursangam.
5: Calgary's oldest, biggest and only South Asian radio station, Sabarang Radio 94.7 FM.
6: Monday, Tuesday, Thursday, Friday 7 to 8 PM, Sundays 1 to 5 PM.
5: Visit sabarang.ca.
4: Punjab to Prasidh ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ, ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ। ਰੇਡੀਓ ਸੁਰਸੰਗਮ .ca, ਫੋਨ 403-585-0910, ਰੇਡੀਓ ਸੁਰਸੰਗਮ।
7: The following program speaks to the South Asian community, uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਏ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ

0: 9036757 Mercedes Benz Country Hills
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
5: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 Avenue
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 Bye-bye.

ਸੋ ਵੱਡੀ ਗੱਲ ਵੀ ਸਿੱਧਾ ਕਰਦੇ ਨੇ ਕਾਲ ਕਰ ਸੀ 8270298 ਹੋਮ ਕਲਾਸ ਨੇ ਸਮਾਈਲ ਵਾਲਿਆਂ ਦੇ ਅੰਦਰ ਜਮਾ ਲੱਗੇ ਪੇਸ਼ੈਂਟ ਕਸਪਰ ਵੱਡੀ ਟੀਮ ਇੱਥੇ ਤੁਹਾਨੂੰ ਕਿਸਮੈਂਟ ਦੀ ਲੰਬੀਆਂ ਲਾਈਨ ਲੱਗਣ ਦੀ ਲੋੜ ਸੀ ਵਾਕ ਇਨ ਦਿਓ ਹਫਤੇ ਦੇ ਨੇ ਖੁੱਲ੍ਹੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਓਏਸਿਸ ਸਮਾਈਲ ਮੈਡੀਕਲ ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ ਇਹਨਾਂ ਦਾ ਫੋਨ ਨੰਬਰ 4039036757 ਹੈ ਜੀ ਮਰਸਡੀਜ਼ ਬੈਂਜ਼ ਕੰਟਰੀ ਹਿਲਸ

0: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਅਕਾਲੀ ਨੇਤਾ ਬੀਬੀ ਜਗੀਰ ਕੌਰ ਜੀ ਨਾਲ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਪਿਛਲੇ ਕਈ ਦਿਨਾਂ ਤੋਂ ਪੰਥ ਦੇ ਵਿੱਚ ਕਾਫੀ ਹਿਲਜੁਲ ਹੋ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਦੋਂ ਸਿੰਘ ਸਾਹਿਬਾਨ ਪੰਜਾਬ ਦੇ ਮੁੱਖ ਮੰਤਰੀ ਦੇ ਬਾਈਕਾਟ ਦਾ ਐਲਾਨ ਕਰਦੇ ਨੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਰੰਤ ਸਰਗਰਮ ਹੋ ਜਾਂਦੀ ਹੈ ਐਂਡ ਉਸੇ ਵੇਲੇ ਜਵਾਬਦੇਹੀ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿ ਜਦੋਂ 2 ਦਸੰਬਰ 2024 ਨੂੰ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਤਾਂ ਉਸ ਵੇਲੇ ਕਿਉਂ ਚੁੱਪ ਵੱਟ ਲਈ ਸੀ। ਸਮੁੱਚਾ ਵਰਤਾਰਾ ਕੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਦੋਗਲਾਪਣ ਕਿਉਂ ਦਿਖਾਈ ਦੇ ਰਿਹਾ ਹੈ ਤੇ ਜਿਹੜੀ ਇਸ ਵੇਲੇ ਪੰਥਕ ਦੁਬਧਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਨਿਤ ਨਵੇਂ ਫਰਮਾਨ ਜਾਰੀ ਹੋ ਰਹੇ ਨੇ, ਇਸ ਨੂੰ ਪੰਥਕ ਸਿਆਸਤ ਦੇ ਵਿੱਚ ਪੰਥਕ ਆਗੂ ਕਿਵੇਂ ਦੇਖਦੇ ਨੇ, ਇਸ ਸੰਬੰਧੀ ਅਸੀਂ ਗੱਲ ਕਰਾਂਗੇ। ਬੀਬੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ।
0: ਬੀਬੀ ਜੀ, ਤੁਸੀਂ ਤੁਹਾਨੂੰ ਮਾਣ ਹਾਸਲ ਹੋਇਆ, ਤੁਸੀਂ ਪਹਿਲੇ ਆਗੂ ਸੀਗੇ ਔਰਤ ਜਿਨ੍ਹਾਂ ਨੂੰ ਮਾਣ ਮਿਲਿਆ ਪਹਿਲੇ ਕੀ, ਅੱਜ ਦੀ ਡੇਟ ਦਾ ਆਖਰੀ ਵੀ ਤੁਸੀਂ ਹੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੇਲੇ ਉਸ ਪਰਮਾਤਮਾ ਵਾਹਿਗੁਰੂ ਨੇ ਤੁਹਾਨੂੰ ਉਹ ਸੇਵਾ ਬਖਸ਼ੀ, ਮਾਣ ਬਖਸ਼ਿਆ, ਤੁਸੀਂ ਚੰਗੀ ਤਰ੍ਹਾਂ ਡੁੰਘਾਈ ਨਾਲ ਉਸ ਗੱਲ ਨੂੰ ਸਮਝ ਸਕਦੇ ਹੋ ਵੀ ਜਿਹੜੇ ਅੱਜ ਦਾ ਸਿਨੈਰੀਓ ਹੈ ਜਿਹੜਾ ਬਣਿਆ ਹੋਇਆ ਹੈ ਪੰਥਕ ਸਫਾਂ ਦੇ ਵਿੱਚ ਇੱਕ ਟਕਰਾਅ ਦਾ ਮਾਹੌਲ ਬਣਦਾ ਜਾ ਰਿਹਾ ਹੈ ਸਰਕਾਰ ਅਤੇ ਪੰਥ ਦੇ ਦਰਮਿਆਨ, ਇਹਨੂੰ ਕਿਵੇਂ ਤੁਸੀਂ ਦੇਖਦੇ ਹੋ ਜਿਹੜਾ ਟਕਰਾਅ ਦਾ ਮਾਹੌਲ ਹੈ?
1: ਨਹੀਂ ਸੀ ਹੋਣਾ ਚਾਹੀਦਾ, ਕਿਉਂਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਅਸੀਂ ਗੱਲ ਕਰਦੇ ਹਾਂ, ਪੰਥ ਵਿੱਚ ਧਾਰਮਿਕ ਤੌਰ ਤੇ ਅਸੀਂ ਚੜ੍ਹਦੀ ਕਲਾ ਦੀ ਗੱਲ ਕਰਦੇ ਹਾਂ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਆ ਤੇ ਲੋਕ ਵੰਡੇ ਜਾਂਦੇ। ਮੈਂ ਸਮਝਦੀ ਹਾਂ ਪਹਿਲਾਂ ਤੇ ਸਰਕਾਰ ਨੂੰ ਵੀ ਜਦੋਂ ਐਕਟ ਆਉਂਦਾ ਸੀ ਜਾਂ ਬਿੱਲ ਲੈ ਪਾਸ ਕੀਤਾ, ਇਹਨਾਂ ਨੂੰ ਇਹ ਕਰਨ ਤੋਂ ਪਹਿਲਾਂ ਉਹ ਸੰਸਥਾਵਾਂ ਦੇ ਨਾਲ ਡਿਸਕਸ ਕਰ ਲੈਣਾ ਚਾਹੀਦਾ ਸੀ। ਮੇਰੇ ਅਨੁਸਾਰ ਤੇ ਵੈਸੇ ਇਸ ਐਕਟ ਦੀ ਲੋੜ ਹੀ ਨਹੀਂ ਸੀ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਅਸੀਂ ਤੁਰਨਾ ਹੁੰਦਾ। ਸਾਡੇ ਕੋਲ ਸੇਧ ਦੇਣ ਵਾਸਤੇ ਗੁਰਸਿੱਖਾਂ ਨੇ ਬਹੁਤ ਵੱਡਾ ਸਿੱਖ ਰਹਿਤ ਮਰਿਆਦਾ ਬਣਾਇਆ ਹੋਇਆ, ਉਹਦੇ ਵਿੱਚ ਹੀ ਜੇ ਕੋਈ ਕੁਤਾਹੀ ਕਰਦਾ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨਿਵੇੜਾ ਕਰ ਦਿੱਤਾ ਜਾਂਦਾ ਵੀ ਦਬਦਾ ਨਾ ਪਵੇ, ਕਲੇਸ਼ ਨਾ ਪਵੇ, ਸਾਰੀਆਂ ਗੱਲਾਂ ਹੈਗੀਆਂ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਤੁਸੀਂ ਦੁਨਿਆਵੀ ਕਾਨੂੰਨ ਨਾਲ ਨਹੀਂ ਬੰਨ ਸਕਦੇ। ਜੇ ਅਸੀਂ ਇਹ ਕਹਿ ਲਈਏ ਵੀ ਕਾਨੂੰਨ ਸਖ਼ਤ ਹੋ ਜਾਣਗੇ ਤੇ ਸ਼ਾਇਦ ਜਿਹੜੇ ਅੱਜ ਬੇਅਦਬੀਆਂ ਹੋ ਰਹੀਆਂ ਰੁਕ ਜਾਣਗੀਆਂ, ਮੈਂ ਸਮਝੀ ਕਿ ਇਹ ਵੀ ਕੋਈ ਬਹੁਤਾ ਅਸੀਂ ਸਹਿਮਤ ਨਹੀਂ। ਉਹਦਾ ਕਾਰਨ ਹੈ ਕ੍ਰਾਈਮ ਹੁੰਦੇ ਆ, ਕ੍ਰਾਈਮ ਦੇ ਕਿੰਨੇ ਕਿੰਨੇ ਸਖ਼ਤ ਕਾਨੂੰਨ ਬਣੇ ਆ, ਫਾਂਸੀਆਂ ਤੱਕ ਵੀ ਚੱਲ ਜਾਂਦੇ ਆ,
0: ਕ੍ਰਾਈਮ ਕਦੇ ਰੁਕਿਆ ਨਹੀਂ,
1: ਕਦੇ ਰੁਕਿਆ ਨਹੀਂ, 20-20 ਸਾਲ 40-40 ਮਤਲਬ ਸਜ਼ਾਵਾਂ ਹੁੰਦੀਆਂ, ਕਰਪਸ਼ਨ ਹੈ ਉਹ ਵੀ ਇੱਦਾਂ ਹੀ, ਨਸ਼ੇ ਉਹ ਵੀ ਇੱਦਾਂ ਹੀ, ਕਦੀ ਰੁਕੇ ਹੈ, ਰੇਪ ਕੇਸ ਹੁੰਦੇ ਕਿੱਡੇ ਕਿੱਡੇ ਉਹ ਵੀ ਇਸੇ ਤਰ੍ਹਾਂ। ਸਖ਼ਤ ਕਾਨੂੰਨ ਬਣਾਉਣ ਦੇ ਨਾਲ, ਸਖ਼ਤੀ ਦੇ ਨਾਲ ਕਦੀ ਇਹ ਚੀਜ਼ਾਂ ਰੁਕ ਨਹੀਂ ਸਕਦੀਆਂ। ਇਸੇ ਤਰ੍ਹਾਂ ਤੁਸੀਂ ਜੇ ਤੁਸੀਂ ਕੋਈ ਬੇਅਦਬੀ ਦੀ ਗੱਲ, ਇਹ ਤਾਂ ਸਾਡੀ ਆਸਥਾ ਹੈ, ਸਾਨੂੰ ਆਪਣੇ ਆਪ ਨੂੰ ਧਰਮ ਚ ਪਰਿਪੱਕ ਹੋਣਾ ਚਾਹੀਦਾ, ਸਾਨੂੰ ਉੱਥੇ ਸੇਵਾ ਸੰਭਾਲ ਗੁਰਦੁਆਰੇ ਚ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ, ਸਾਨੂੰ ਵਧੀਆ ਸੇਵਾਦਾਰ ਰੱਖਣੇ ਚਾਹੀਦੇ ਹੈ, ਵਧੀਆ ਗ੍ਰੰਥੀ ਰੱਖਣੇ ਚਾਹੀਦੇ ਹੈ, ਵਧੀਆ ਪਾਰਟੀ ਜਿਹੜੀਆਂ ਕਮੇਟੀਆਂ ਨੇ ਇਹ ਸਮਾਜ ਦੇ ਵਿੱਚ ਲੋਕਾਂ ਨੇ ਸੋਚਣਾ ਕਿ ਕਮੇਟੀ ਨੂੰ ਕਿੱਦਾਂ ਸੁਚੇਤ ਅਸੀਂ ਕਰਨਾ। ਡਿਊਟੀ ਸਾਡੀ ਹੈ, ਇਹ ਸਰਕਾਰ ਦੀ ਡਿਊਟੀ ਨਹੀਂ ਹੈ। ਸਰਕਾਰ ਨੇ ਡਿਵੈਲਪਮੈਂਟ ਵੇਖਣੀ ਹੈ, ਨਸ਼ਿਆਂ ਦੇ ਕੰਮ ਦੇਖਣੇ ਹੈ ਜਾਂ ਪੰਜਾਬ ਦਾ ਅਮਨ ਕਾਨੂੰਨ ਵੇਖਣਾ ਹੈ, ਲਾਅ ਐਂਡ ਆਰਡਰ ਵੇਖਣਾ, ਜੋ ਵੀ ਹੈ ਉਹ ਵੱਖ ਵੱਖ ਉਹਨਾਂ ਦੀਆਂ ਡਿਊਟੀਆਂ ਬਣਦੀਆਂ, ਉਹ ਕਰਨ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਪਰ ਜੇ ਤੁਸੀਂ ਕਹੋ ਵੀ ਧਰਮ ਦਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 106 ਸਾਲ ਦੀ ਬਣੀ ਹੋਈ ਹੈ, ਉਹ ਕੰਮ ਕਰ ਰਹੀ ਹੈ, ਕਿਤੇ ਮੁਲਾਜ਼ਮ ਕੁਤਾਹੀ ਵੀ ਕਰਦੇ ਹੈ, ਗਲਤੀ ਵੀ ਹੁੰਦੀ ਹੈ, ਉਹਨਾਂ ਤੇ ਐਕਸ਼ਨ ਵੀ ਹੁੰਦਾ, ਉਹਨਾਂ ਨੂੰ ਸਸਪੈਂਡ ਵੀ, ਡਿਸਮਿਸ ਵੀ, ਹਰ ਤਰ੍ਹਾਂ ਦੀ ਸਜ਼ਾ ਵੀ ਦਿੱਤੀ ਜਾਂਦੀ, ਕਿਉਂਕਿ ਧਾਰਮਿਕ ਅਦਾਰਿਆਂ ਵਿੱਚ ਧਾਰਮਿਕ ਵਿਧੀ ਰਾਹੀਂ ਸਜ਼ਾ ਦਿੱਤੀ ਜਾਂਦੀ ਹੈ, ਨਿਯਮ ਉਪਨਿਯਮ ਸਾਡੇ ਬਣੇ ਹੋਏ ਆ। ਜੇ ਤੁਸੀਂ ਕਹੀ ਜਾਈਏ ਵੀ ਸਾਰੀ ਗੱਲ ਸਿਆਸਤ ਵਿੱਚ ਜਾਂ ਸਰਕਾਰਾਂ ਹੀ ਦਖਲ ਅੰਦਾਜ਼ੀ ਕਰਨ ਲੱਗ ਪੈਣਗੀਆਂ, ਫਿਰ ਤਾਂ ਉਹ ਸੰਸਥਾਵਾਂ ਸਾਡੀਆਂ ਕਮਜ਼ੋਰ ਹੋ ਗਈ। ਪਹਿਲਾਂ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ, ਫਿਰ ਜੇ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਖਰੜਾ ਭੇਜ ਦਿਓ, ਖਰੜਾ ਭੇਜ ਕੇ ਤਾਂ ਉਹ ਉੱਥੇ ਡਿਸਕਸ ਕਰ ਲੈਂਦੇ, ਉਹ ਵੀ ਇਹਨਾਂ ਨੇ ਨਹੀਂ ਕੀਤਾ। ਇਹ ਕਹਿੰਦੇ ਨੇ 2008 ਦੇ ਕਾਨੂੰਨ ਵਿੱਚ ਸੋਧ ਕੀਤੀ ਹੈ, ਹੁਣ 2008 ਦਾ, ਕਿਉਂਕਿ ਸਾਡੇ ਲਿਖਿਆ ਹੋਇਆ ਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਨਹਿਰੂ ਪੈਕਟ ਹੋਇਆ ਸੀ, ਮਾਸਟਰ ਤਾਰਾ ਸਿੰਘ ਦੇ ਨਹਿਰੂ ਪੈਕਟ, ਤੁਹਾਨੂੰ ਯਾਦ ਹੋਏਗਾ, ਉੱਥੇ ਇਹ ਹੋਇਆ ਸੀ ਵੀ ਕੋਈ ਸਿੱਖਾਂ ਦੇ ਮਸਲੇ ਦੇ ਵਿੱਚ, ਧਾਰਮਿਕ ਮਸਲਿਆਂ ਦੇ ਵਿੱਚ, ਅਦਾਰਿਆਂ ਦੇ ਵਿੱਚ ਕੋਈ ਵੀ ਜਿਹੜੀ ਸਰਕਾਰ ਹੈ ਉਹ ਦਖਲ ਅੰਦਾਜ਼ੀ ਨਹੀਂ ਕਰੇਗੀ। ਜੇ ਕੋਈ ਸੋਧ ਕਰਨੀ ਹੋਵੇ ਤਾਂ ਜਨਰਲ ਹਾਊਸ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਪਾਸ ਕਰਕੇ ਭੇਜੇਗਾ ਤੇ ਤਾਂ ਹੋਏਗੀ। ਹੁਣ 2008 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਨਰਲ ਹਾਊਸ ਨੇ ਲਿਖਿਆ ਸੀ ਕਿ ਅਸੀਂ ਇਹ ਆਪਣੀ ਪ੍ਰੈਸ ਲਾਈ ਹੈ, ਬਹੁਤ ਸਾਰੀਆਂ ਦੁਕਾਨਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇੜਾਂ ਛਪਦੀਆਂ, ਉਹਦੇ ਵਿੱਚ ਕਈ ਗਲਤੀਆਂ ਹੋ ਜਾਂਦੀਆਂ, ਕੁਦਾਈਆਂ ਹੁੰਦੀਆਂ, ਇੱਕ ਮਰਿਆਦਾ ਨਹੀਂ ਰਹਿੰਦੀ। ਇਸ ਕਰਕੇ ਅਸੀਂ ਸਮਝਦੇ ਹਾਂ ਕਿ ਇਹ ਅਧਿਕਾਰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਰਹਿਣਾ ਚਾਹੀਦਾ ਤੇ ਬਾਕੀ ਸਾਰਿਆਂ ਨੂੰ ਬੰਦ ਕੀਤਾ ਜਾਂਦਾ। ਇਹ ਮਹਿਸੂਸ ਕੀਤਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਜੇ ਨਾ ਉਹ ਹਟਣ ਫਿਰ ਸਰਕਾਰ ਜਿਹੜੀ ਹੈ ਉਹ ਕਿਸੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੂੰ ਸਖਤੀ ਨਾਲ ਕਹਿਣ ਕਿ ਨਹੀਂ ਭਾਈ ਤੁਸੀਂ ਗਲਤ ਕਰ ਰਹੇ ਹੋ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਲਟ ਜਾ ਰਹੇ, ਇਹਨੂੰ ਹੋਰ ਪਾਸੇ ਲੈ ਗਏ। ਅਸੀਂ ਉਹਦੀ ਸੋਧ
0: ਕੀਤੀ। ਆਪਾਂ ਇਹ ਵੀ ਤਾਂ ਕਹਿ ਸਕਦੇ ਹਾਂ ਬੀਬੀ ਜੀ ਜਦੋਂ 2015 ਦੀ ਬੇਅਦਬੀ ਦਾ ਕਾਂਡ ਵਾਪਰਿਆ
1: ਜੀ,
0: ਜਦੋਂ 2008 ਦਾ ਰੈਜੂਲੂਸ਼ਨ ਹੈ ਉਦੋਂ ਤੱਕ ਕੋਈ ਅਜਿਹੀ ਮੰਦਭਾਗੀ ਘਟਨਾ
1: ਨਹੀਂ ਹੋਈ, ਬਿਲਕੁਲ ਨਹੀਂ ਹੋਈ। ਹਾਂਜੀ,
0: ਤੇ ਲੋੜ ਤਾਂ ਅੱਜ ਜਦੋਂ ਡਿਮਾਂਡ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਕਾਨੂੰਨ ਬਣਿਆ, ਚਲੋ ਉਹ ਰਾਸ਼ਟਰਪਤੀ ਨੇ ਪ੍ਰਵਾਨਗੀ ਦੇ ਦਿੱਤੀ, ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਆਈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ, ਕਾਨੂੰਨ ਤਾਂ ਸਾਰਿਆਂ ਨੇ ਕੋਸ਼ਿਸ਼ ਕੀਤੀ ਬਣਾਉਣ ਦੀ।
1: ਇਹਦਾ ਮਤਲਬ ਨਹੀਂ, ਉਹ 2008 ਦੇ ਵਿੱਚ ਇਹ ਸੀਗਾ ਕਿ ਅਸੀਂ ਆਪਣੇ ਲੈਵਲ ਤੇ ਇਹਦੇ ਵਿੱਚ ਵਾਧਾ ਕਰ ਲਈਏ ਸਜ਼ਾ ਦਾ, ਨਹੀਂ ਦਿੱਤੀ। ਹੁਣ ਅੱਜ ਤੁਸੀਂ ਦੇਖਦੇ ਹੋ ਕਿ ਉਹਨਾਂ ਨੇ ਦਿੱਤੀ ਮਨਜ਼ੂਰੀ, ਇਟ ਮੀਨਸ ਕਿ ਇਹਦੇ ਵਿੱਚ ਵੀ ਕੋਈ ਨਾ ਕੋਈ ਸਰਕਾਰਾਂ ਦੀਆਂ ਚਾਲਾਂ ਤੇ ਹੈ ਹੀ ਨਾ, ਹੈਗੀਆਂ ਨਾ। ਜੇ ਕਾਨੂੰਨ ਨੇ ਉਦੋਂ ਨਹੀਂ ਸੀ ਇਹਨਾਂ ਨੈਸ ਦਿੱਤੀ ਤੇ ਅੱਜ ਕੀ ਇਹਨਾਂ ਨੂੰ ਪੈ ਗਈ ਸੀ ਚਿੰਤਾ। ਜਿਹੜਾ ਸਰਦਾਰ ਭਗਵੰਤ ਸਿੰਘ ਦੀ ਮਾਨ ਹੈ ਨਾ ਜੀ, ਮੈਂ ਉਹਦੀ ਨੀਅਤ ਤੇ ਸ਼ੱਕ ਨਹੀਂ ਕਰਦੀ, ਮੰਨ ਲਓ ਨਹੀਂ ਕਰਦੇ। ਅਸੀਂ ਸੀ ਐਮ ਸਾਹਿਬ ਨੇ ਕਿਸੇ ਨੇ ਕਹਿ ਦਿੱਤਾ ਹੋਣਾ ਵੀ ਸਜ਼ਾਵਾਂ ਜਿਹੜੀਆਂ ਸਖ਼ਤ ਚਾਹੀਦੀਆਂ, ਇਹ ਹੋ, ਪਰ ਇੱਕ ਗੱਲ ਇਹ ਵੀ ਸੋਚੀਏ ਨਾ ਵੀ ਜੇ ਸਖ਼ਤ ਸਜ਼ਾਵਾਂ ਆਪਾਂ ਦਿੰਦੇ ਹਾਂ ਪੰਜਾਬ ਚ, ਅੱਜ ਚੰਡੀਗੜ੍ਹ ਹੈ, ਇੱਥੇ ਵੀ ਤਾਂ ਕੋਈ ਘਟਨਾ ਵਾਪਰ ਸਕਦੀ, ਹਰਿਆਣੇ ਚ ਵਾਪਰ ਸਕਦੀ, ਜੰਮੂ ਕਸ਼ਮੀਰ ਸਾਰੇ
0: ਪਾਸੇ,
1: ਕੀ ਉੱਥੇ ਇਹ ਐਕਟ ਲਾਗੂ ਹੋ ਜਾਏਗਾ?
0: ਨਹੀਂ ਹੋਊਗਾ,
1: ਨਹੀਂ ਹੋਏਗਾ ਨਾ ਜੀ। ਫਿਰ ਆਪਾਂ ਇਹ ਸੋਚਦੇ 295 ਏ ਧਾਰਾ ਦੀ ਸਜ਼ਾ ਘੱਟ ਸੀ, ਮੰਨ ਲਓ ਘੱਟ ਸੀ, ਜਦੋਂ ਤੁਸੀਂ 215 ਦਾ ਐਪੀਸੋਡ ਹੋਇਆ ਬਰਗਾੜੀ ਕਾਂਡ ਵਾਪਰਿਆ 2015 ਦਾ, ਉਹ ਜਦੋਂ ਹੋਇਆ ਹੁਣ ਉਦੋਂ ਦੋਵਾਂ ਸਰਕਾਰਾਂ ਨੇ ਜ਼ੋਰ ਲਾ ਲਿਆ ਵੀ ਅਸੀਂ ਇਹ 3 ਮਹੀਨਿਆਂ ਚ ਕਰ ਲਾਂਗੇ, ਦੋਸ਼ੀ ਲੱਭਾਂਗੇ। ਮੇਨ ਮਕਸਦ ਸੀ ਦੋਸ਼ੀ ਲੱਭਣ ਦਾ, ਅੱਜ ਤੱਕ ਨੀ ਦੋਸ਼ੀ ਲੱਭੇ। ਜੇ ਦੋਸ਼ੀ ਲੱਭ ਲੈਂਦੇ, ਮੈਂ ਕਿਹਾ ਜੀ ਕੋਈ ਇੰਨੀਆਂ ਬੇਅਦਬੀਆਂ ਹੋਈਆਂ 300 ਦੇ ਕਰੀਬ ਜਾਂ 350 ਦੇ ਕਰੀਬ
0: ਜੀ, ਇਹੀ ਹੈ ਵੀ ਜਿਹੜੇ ਜ਼ਖਮ 2015 ਦੇ ਵਿੱਚ ਸਿੱਖ ਸ਼ਰਧਾਲੂਆਂ ਨੂੰ ਮਿਲੇ ਉਹਨਾਂ ਤੇ ਮਲਮ ਕਿਸੇ ਨੇ ਮਿਲਾਇਆ?
1: ਉਹੀ ਤੇ ਗੱਲ ਹੈ ਵੀ ਤੁਸੀਂ ਜਾਂ ਤੇ ਲੋਕਾਂ ਨਾਲ ਵਾਅਦਾ ਨਾ ਕਰੋ,
0: ਪੰਥਕ ਸਰਕਾਰ ਨੇ ਨਾ ਕਾਂਗਰਸ ਨੇ ਨਾ ਇਹਨਾਂ,
1: ਦੇਖੋ ਜਿਹੜੀ ਪੰਥਕ ਸਰਕਾਰ ਨਾਲ ਸੀ ਨਾ ਜੀ, ਉਸ ਵੇਲੇ ਅਣਗਹਿਲੀਆਂ ਸਾਡੀਆਂ ਬਹੁਤ ਹੋਈਆਂ, ਸਰਕਾਰ ਨੇ ਅਣਗਹਿਲੀ ਕੀਤੀ ਹੈ, ਉਹਨਾਂ ਨੂੰ ਚਾਹੀਦਾ ਇਮੀਡੀਏਟ ਐਕਸ਼ਨ ਲੈਣਾ। ਉਹ 2-3 ਮਹੀਨੇ ਚੈਲੰਜ ਕੀਤਾ ਗਿਆ ਸੀ, ਲਲਕਾਰਿਆ ਗਿਆ ਸੀਗਾ, ਤੇ ਲਲਕਾਰ ਕੇ ਜਿਹੜੀ ਬੇਅਦਬੀ ਹੋਈ ਸੀ ਅਸਲੀ ਬੇਅਦਬੀ ਤੇ ਉਹ ਨਜ਼ਰ ਆਈ ਸੀ ਲੋਕਾਂ ਦੇ, ਬਲੁੰਦਰੇ ਦੇ ਦਿਲ ਉੱਥੇ ਗਏ ਸੀਗੇ। ਉਸ ਤੋਂ ਬਾਅਦ ਵੀ 200-300 ਐਪੀਸੋਡ ਇਦਾਂ ਦੇ ਹੋ ਗਏ ਆ ਵੀ ਬੇਅਦਬੀਆਂ ਹੋਈਆਂ। ਤੁਸੀਂ ਦੱਸੋ ਵੀ ਇੰਨੇ ਸਾਲਾਂ ਚ ਕੋਈ ਇੱਕ ਵੀ ਬੰਦਾ ਲੱਭਿਆ ਦੋਸ਼ੀ ਜਿਹਨੂੰ ਕਿ ਤੁਸੀਂ ਸਜ਼ਾ ਦਵਾ ਦਿੱਤੀ ਹੋਵੇ? ਮੈਂ ਕਿ 2 ਸਾਲ ਹੀ ਸਹੀ ਜਾਂ 2.5 ਸਾਲ ਸੀ, ਕੋਈ ਬੰਦਾ ਫੜ ਕੇ ਅੰਦਰ ਦਿੱਤਾ? ਕੋਈ ਅੱਜ ਤੱਕ ਨਹੀਂ ਮੇਰੇ ਖਿਆਲ ਨਹੀਂ, ਕੋਈ 2-4-5-7 ਹੋਣਗੇ।
0: ਇਹ ਤਾਂ ਕਾਨੂੰਨ ਦੀ ਗੱਲ ਹੋ ਗਈ, ਜਿਹੜੀ ਗੱਲ ਤੁਸੀਂ ਕੰਸਰਨ ਰੇਜ਼ ਕੀਤਾ ਤੁਹਾਡਾ ਕੰਸਰਨ ਕਾਫੀ ਹੱਦ ਤੱਕ ਠੀਕ ਮੰਨ ਸਕਦੇ ਆਪਾਂ। ਜਿਹੜੀ ਗੱਲ ਅੱਗੇ ਆ ਗਈ ਕੰਟਰੋਵਰਸੀ ਦੀ, ਦੋ ਕੰਟਰੋਵਰਸੀਜ਼ ਨੇ ਗਈਆਂ ਛਿੜੀਆਂ ਹੋਈਆਂ। ਇੱਕ ਤਾਂ ਹੈਗਾ ਹੁਣ ਇੱਕ ਚੀਫ ਮਿਨਿਸਟਰ ਹੈ

0: ਪਬਲਿਕ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਰਮਾਨ ਹੋ ਜਾਂਦੇ ਵੀ ਇਹਦਾ ਬਾਈਕਾਟ ਕਰੋ ਇਹ ਗੁਰੂ ਦੁਖੀ ਹੈ ਪੰਥ ਵਿਰੋਧੀ ਹੈ ਸਿੱਖ ਐਮਐਲਏ ਵੀ ਮਿਲਦੇ ਨੇ ਸਿੱਖ ਪੁਲਿਸ ਅਫਸਰ ਉਹਨੂੰ ਪ੍ਰੋਟੈਕਸ਼ਨ ਵੀ ਦੇ ਰਹੇ ਨੇ ਸਿਕਿਉਰਿਟੀ ਕਿ ਉਹ ਹਟ ਜਾਣ ਵੀ ਅਕਾਲ ਤਖਤ ਤੋਂ ਹੁਕਮ ਆਇਆ ਵਾ ਅਸੀਂ ਇਹਨੂੰ ਸਿਕਿਉਰਿਟੀ ਨਹੀਂ ਦੇਣੀ ਲੋਕ ਜਾ ਰਹੇ ਨੇ ਉਹਨਾਂ ਇਕੱਠਾ ਜਾ ਰਹੇ ਨੇ ਫਿਰ ਜਿਹੜੀ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਇੱਕ ਸਰਬ ਉੱਚਤਾ ਸੀ ਉਹਨੂੰ ਠੇਸ ਨਹੀਂ ਪਹੁੰਚਦੀ
1: ਦੇਖੋ ਮੈਂ ਪਹਿਲੇ ਦਿਨ ਤੋਂ ਇਹ ਕਹਿੰਦੀ ਆ ਰਹੀ ਹਾਂ ਜਨਰਲ ਹਾਊਸ ਵੀ ਇਹਨਾਂ ਨੇ ਬੁਲਾਇਆ ਸੀ ਉਸ ਦਿਨ ਅਸੀਂ ਉੱਥੇ ਵੀ ਬੋਲ ਕੇ ਆਏ ਬੇਸ਼ੱਕ ਇਹਨਾਂ ਨੂੰ ਇਹਨਾਂ ਨੇ ਮੇਰੀ ਜਿਹੜੀ ਸਪੀਚ ਸੀ ਉਹ ਲਾਈਵ ਨਹੀਂ ਚਲਾਈ ਕੱਟ ਦਿੱਤਾ
0: ਤੁਸੀਂ ਕੀ ਕਿਹਾ ਉੱਥੇ
1: ਉੱਥੇ ਜੋ ਗੱਲ ਹੋਈ ਸੀ ਮੈਂ ਕਿਹਾ ਅੱਜ ਤੁਸੀਂ ਸਾਨੂੰ ਬੁਲਾਏ ਹੋ ਬੁਲਾਇਆ ਇੱਕ ਮਤਾ ਦੇ ਕੇ ਭਾਵੇਂ ਮਤੇ ਦੂਜੇ ਵੀ ਇਹਨਾਂ ਪਾਏ ਹੋਣਗੇ ਤੁਸੀਂ ਇਹ ਗੱਲ ਕਹੀ ਹੈ ਕਿ ਜਿਹੜੀ ਵੀਡੀਓ ਸੀ ਉਹ ਅਸੀਂ ਸੱਚੀ ਸਾਬਤ ਕਰ ਲਈ ਹੈ ਤੇ ਇਹਦਾ ਬਾਈਕਾਟ ਕਰਨ ਵਾਸਤੇ ਜਾਂ ਜਿਹੜੇ ਹੋਲਡਿੰਗ ਲੱਗ ਰਹੇ ਆ ਸਾਰੇ ਆਪਣੇ ਹਲਕਿਆਂ ਦੇ ਵਿੱਚ ਹੋਲਡਿੰਗ ਲਵਾਂ ਥਾਂ ਥਾਂ ਦੇ ਉੱਤੇ ਇਹਦਾ ਬਾਈਕਾਟ ਕਰਵਾਂ ਉੱਥੇ ਫਿਰ ਅਸੀਂ ਜਿਹੜੇ ਸੀ ਪਹਿਲਾਂ ਪੜੈਣ ਸਾਹਿਬ ਨੂੰ ਅਸੀਂ ਮੌਕਾ ਦਵਾਇਆ ਤੇ ਮੈਂ ਬੋਲੀ ਹਾਂ ਅਸੀਂ ਇਹਨਾਂ ਨੂੰ ਕਿਹਾ ਕਿ ਦੇਖੋ ਗੱਲ ਇਹ ਹੈ ਪਹਿਲਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਤੁਸੀਂ ਆਪ ਹੀ ਢਾਹ ਲਾ ਰਹੇ ਹੋ ਇਹਦੇ ਸਿਧਾਂਤਾਂ ਨੂੰ ਤੁਸੀਂ ਬਹੁਤ ਵੱਡਾ ਨੁਕਸਾਨ ਕਰ ਰਹੇ ਹੋ ਸਿੰਘ ਸਾਹਿਬ ਜੀ ਜਿਹੜੀ ਮਰਿਆਦਾ ਸਾਡੀ ਹੈ ਉਹ ਹੈਗੀ ਕਿ ਪੰਥਕ ਮਸਲੇ ਇੱਥੇ ਵਿਚਾਰਨੇ ਆ ਜਿਹੜੇ ਕੌਮ ਨੂੰ ਦੁਬਧਾ ਚ ਨਾ ਪਾਉਣ ਕੌਮ ਨੂੰ ਇਕੱਠੇ ਕਰਨ ਹੁਣ ਇਹ ਪੰਥਕ ਮਸਲਾ ਜੇ ਕਹੀਏ ਮੇਰਾ ਖਿਆਲ ਹੈ ਕਿ ਇਹ ਪੰਥਕ ਮਸਲਾ ਨਹੀਂ ਬਣਦਾ ਹਜ਼ਾਰਾਂ ਲੋਕ ਇਸ ਕਰੈਕਟਰ ਦੇ ਮਾਲਕ ਹੈ
0: ਕ੍ਰਿਮੀਨਲ ਐਕਟ ਹੋ ਸਕਦਾ
1: ਹਾਂ ਉਹ ਤਾਂ ਪਰਚਾ ਦਰਜ ਕਰ ਸਕਦੇ ਉਹਨਾਂ ਦੇ ਉੱਤੇ ਮੰਨ ਲਓ ਸਰਕਾਰ ਹੀ ਕਰ ਸਕਦੀ ਹੈ ਮੈਂ ਕਿਹਾ ਹਜ਼ਾਰਾਂ ਲੋਕ ਐਸੇ ਹੈ ਇਸ ਉਹਨਾਂ ਦਾ ਮਾਇੰਡ ਸੈਟਅਪ ਹੋਇਆ ਹੁੰਦਾ ਕਿ ਉਹ ਅਨੈਤਿਕ ਕੰਮ ਵੀ ਕਰਦੇ ਆ ਉਹ ਨਸ਼ੇ ਵੀ ਲੈਂਦੇ ਆ ਔਰ ਉਹ ਕਹਿੰਤ ਅਸ਼ਲੀਲ ਹਰਕਤਾਂ ਵੀ ਕਰਦੇ
0: ਚਲੋ ਕਿਸੇ ਤਰ੍ਹਾਂ ਦੇ ਵੀ
1: ਅਨੈਤਿਕ ਕਹਿ ਲਓ ਤੁਸੀਂ ਉਹਨਾਂ ਨੂੰ ਕਿੰਨੇ ਕੁ ਲੋਕਾਂ ਨੂੰ ਇੱਥੇ ਬੁਲਾ ਕੇ ਤੇ ਸਬਕ ਸਿਖਾਓਗੇ ਕੀ ਸਾਡਾ ਕੰਮ ਇਹ ਹੈਗਾ ਇਹ ਹੈਗਾ ਸਰਕਾਰਾਂ ਦੇ ਕੰਮ ਸਮਾਜ ਦਾ ਕੰਮ ਸਿਆਸੀ ਲੋਕਾਂ ਦਾ ਕੰਮ ਕਾਨੂੰਨ ਦਾ ਕੰਮ ਉਹ ਸਜ਼ਾ ਦੇਣ ਸਿਆਸੀ ਲੋਕ ਪ੍ਰਚਾਰ ਕਰਕੇ ਆਪਸ ਵਿੱਚ ਇੱਕ ਦੂਜੇ ਦੇ ਜੋ ਇਲਜ਼ਾਮ ਤਰਾਸ਼ੀ ਉਹਨੂੰ ਦੱਸ ਕੇ ਲੋਕਾਂ ਨੂੰ ਤੇ ਉਹਨਾਂ ਨੂੰ ਲੋਕਾਂ ਦੇ ਵਿੱਚੋਂ ਪਰੇ ਕਰਨ ਇਹ ਉਹਨਾਂ ਦਾ ਕੰਮ ਹੈ ਤੁਹਾਡਾ ਨਹੀਂ ਹੈ ਸਿੰਘ ਸਾਹਿਬ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਜਿਹੜਾ ਕੰਮ ਕਰਨ ਵਾਲਾ ਸੀ ਕਿ 2024 ਦਾ ਜਿਹੜਾ ਹੁਕਮਨਾਮਾ ਸੀ 2 ਦਸੰਬਰ ਦਾ ਉਹ ਸਾਰੀ ਦੁਨੀਆਂ ਨੇ ਪ੍ਰਵਾਨ ਕੀਤਾ ਸੀ ਕਿਉਂਕਿ ਹੁਕਮਨਾਮਾ ਉਹ ਹੁੰਦਾ ਜਿਹੜੇ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਉਹਨੂੰ ਅਲਾਈ ਸਮਝਿਆ ਜਾਵੇ
0: ਦੂਜਾ ਜਿਨ੍ਹਾਂ ਦੇ ਬਾਰੇ ਸੀਗਾ ਜਾਂ ਜਿਨ੍ਹਾਂ ਨੂੰ ਸੰਬੋਧਿਤ ਹੋ ਕੇ ਕਿਹਾ ਗਿਆ ਉਹ ਵੀ ਉੱਥੇ ਸੀਗੇ
1: ਮੈਂ ਉਹੀ ਕਿਹਾ
0: ਨਾ ਪੱਲਾ ਪਾ ਕੇ ਖੜੇ ਸੀ ਤੁਸੀਂ ਵੀ ਉੱਥੇ ਸੀਗੇ
1: ਮੈਂ ਕਿਹਾ ਬੇਨਤੀ ਹੈ ਕਿ ਉਹਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ 2024 ਦੇ ਹੁਕਮ ਦੀ ਉਲੰਘਣਾ ਕੀਤੀ ਪਹਿਲਾਂ ਤੇ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀ ਤੁਹਾਨੂੰ ਸਾਹਮਣੇ ਬੈਠੇ ਪ੍ਰਧਾਨ ਸਾਹਿਬ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪਹਿਲਾਂ ਤੇ ਇਹਨਾਂ ਨੇ ਉਲੰਘਣਾ ਕੀਤੀ ਫਿਰ ਕਿਰਪਾਲ ਸਿੰਘ ਵਡੂੰਗਰ ਨੇ ਕੀਤੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ ਜੇ ਹੋਰ ਵੀ ਕੋਈ ਹੈਗਾ ਤੁਹਾਨੂੰ ਚਾਹੀਦਾ ਸੀ ਉਹਨੂੰ ਬੁਲਾ ਕੇ ਪੰਥਕ ਏਕਤਾ ਕਰਾਉਂਦੇ ਕਿ ਵੀ ਬੈਠੋ ਤੁਸੀਂ ਵੀ ਮੈਂ ਕਿਹਾ ਹੁਕਮਨਾਮਾ ਜੋ ਦਿੱਤਾ ਸੀ ਜਾਰੀ ਕੀਤਾ ਸੀਗਾ ਪਹਿਲੀ ਮੀਟਿੰਗ ਕੀਤੀ ਸੀ ਤੁਸੀਂ ਕਿਹਾ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ 2024 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਮੰਨਿਆ ਜਾਵੇ ਕਿਹਾ ਸੀ ਨਾ ਮੈਂ ਕਿਹਾ ਤੁਸੀਂ ਤੇ ਤੁਸੀਂ ਮਨਾਇਆ ਕਿਉਂ ਨੀ
0: ਤੁਸੀਂ ਇਦਾਂ ਦੀ ਗੱਲ
1: ਮੈਂ ਬਿਲਕੁਲ ਕਹੀ ਮੈਂ ਕਿਹਾ ਮੈਂ ਇਦਾਂ ਕਰਕੇ ਮੈਂ ਜੀ ਝੋਲੀ ਗੱਡੀ ਮੈਂ ਕਿਹਾ ਪ੍ਰਧਾਨ ਜਥੇਦਾਰ ਜੀ ਕਿਰਪਾ ਕਰੋ ਬਚਾ ਲਓ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਨਾ ਇਹਦਾ ਨੁਕਸਾਨ ਕਰੋ ਲੋਕ ਤੁਹਾਡੇ ਵੱਲ ਵੇਖ ਰਹੇ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੋਵੇ ਦੁਨੀਆਂ ਕਹਿੰਦੀ ਹੁੰਦੀ ਸੀ ਤਖ਼ਤ ਤੋਂ ਹੁਕਮਨਾਮਾ ਆਇਆ ਅਲਾਈ ਹੁਕਮਨਾਮਾ
0: ਬਿਲਕੁਲ
1: ਅੱਜ ਤੁਹਾਨੂੰ ਆਪਣਾ ਹੁਕਮਨਾਮਾ ਮਨਾਉਣ ਲਈ ਹੋਰਡਿੰਗ ਲਾਉਣੇ ਪੈਣ ਬਾਰ ਬਾਰ ਪਿੰਡਾਂ ਵਿੱਚ ਜਾ ਕੇ ਤੇ ਹੋਰਡਿੰਗ ਲਾ ਕੇ ਇਸ਼ਤਿਹਾਰ ਲਾ ਕੇ ਤੇ ਉਹ ਕਿਹਾ ਜਾਵੇ ਵੀ ਇਹਨਾਂ ਨੂੰ ਬਾਈਕਾਟ ਕਰੋ ਕਰ ਕੌਣ ਰਿਹਾ ਤੁਸੀਂ ਲਾ ਕੇ ਆਉਂਦੇ ਹੋ ਉਹ ਲਾਈ ਜਾਂਦੇ ਆ ਤੁਸੀਂ ਲਾ ਕੇ ਆਉਂਦੇ ਹੋ ਲਾਈ ਜਾਂਦੇ ਆ ਇਹ ਪੈਸਾ ਧਰਮ ਪ੍ਰਚਾਰ ਕਮੇਟੀ ਚੋਂ ਜਾ ਰਿਹਾ ਜੇ ਧਰਮ ਪ੍ਰਚਾਰ ਕਮੇਟੀ ਚੋਂ ਜਾ ਰਿਹਾ ਉਹ ਪੈਸਾ ਕੌਮ ਦਾ ਇੱਦਾਂ ਕਿਉਂ ਵਿਅਰਥ ਕਰਦੇ ਹੋ ਇਹਨੂੰ ਧਰਮ ਪ੍ਰਚਾਰ ਦੇ ਖੇਤਰ ਵਿੱਚ ਜਿਹੜੇ ਅੱਜ ਹੋ ਰਹੇ ਆ ਕਿ ਧਰਮ ਤਬਦੀਲ ਹੋ ਰਹੇ ਆ ਸਭ ਕੁਝ ਉਧਰਲੇ ਪਾਸੇ ਜ਼ੋਰ ਲਾਓ ਵੀ ਅਸੀਂ ਕਿਸੇ ਤੇ ਧਰਮ ਨੂੰ ਬਚਾਉਣਾ ਕਿੱਦਾਂ ਤੁਹਾਡਾ ਕੰਮ ਸੀਗਾ ਪੰਥ ਨੂੰ ਇਕੱਠਾ ਕਰਨਾ ਤੁਸੀਂ ਦੁਬਧਾ ਚ ਪਾਤਾ ਅੱਧੇ ਉਧਰ ਦੌੜੇ ਫਿਰਦੇ ਅੱਧਰ ਉਧਰ ਦੌੜੇ ਫਿਰਦੇ ਆ ਸਾਡਾ ਕੀ ਇੱਥੇ ਕੀ ਇਹਦੀ ਸਰਬਉੱਚਤਾ ਰਹਿ ਗਈ ਕੀ ਇੱਜ਼ਤ ਰਹਿ ਗਈ ਤੁਹਾਡੀ ਸਿੰਘ ਸਾਹਿਬ ਜੀ ਤਰਸ ਕਰੋ ਕੰਮ ਤੇ ਉਹਨਾਂ ਲੋਕਾਂ ਨੇ ਕੰਮ ਨਹੀਂ ਹੋਣਾ ਇਹ ਤੁਹਾਡੀ ਡਿਊਟੀ ਹੈ ਜੇ ਤੁਹਾਡੇ ਪ੍ਰੈਸ਼ਰ ਵੀ ਹੈ ਨਾ ਕੋਈ ਤੁਸੀਂ ਕਹੋ ਜੀ ਮੈਂ ਨਹੀਂ ਕਰਨਾ ਅੱਗੇ 92 ਲੱਖ ਰੁਪਇਆ ਅਸੀਂ ਭੁਗਤਿਆ ਸੀਗਾ ਰਾਮ ਰਹੀਮ ਦਾ ਯਾਦ ਕਰੋ
0: ਮਾਫੀ ਦਵਾਈ ਸੀ
1: ਮੈਂ ਕਿਹਾ ਰਾਮ ਰਹੀਮ ਦੇ ਹੁਕਮਨਾਮੇ
0: ਜਸਟੀਫਾਈ ਕਰਨ ਲਈ
1: ਹਾਂ ਹੁਕਮਨਾਮਾ ਹੋਇਆ ਸੀ ਤੇ ਅਸੀਂ ਸਾਰੇ ਦੁਖੀ ਸੀਗੇ ਵੀ ਨਹੀਂ ਹੋਣਾ ਚਾਹੀਦਾ ਸੀ ਮਾਫੀ ਫਿਰ ਵੀ ਸਾਨੂੰ ਉਦੋਂ ਅਸੀਂ ਭਾਵੇਂ ਕਮੇਟੀ ਸਾਡੀ ਪ੍ਰਵਾਨਿਤ ਨਹੀਂ ਸੀ।

0: ਹੋਈ ਗਵਰਨਮੈਂਟ ਆਫ ਇੰਡੀਆ ਵੱਲੋਂ ਨੋਟੀਫਾਈ ਨਹੀਂ ਸੀ ਹੋਈ ਤੇ ਮੈਂ ਕਿਹਾ ਕਿ ਤੁਸੀਂ ਉਦੋਂ ਬੁਲਾ ਲਿਆ ਸਾਨੂੰ ਮੱਕੜ ਸਾਹਿਬ ਨੇ ਇੱਥੇ ਆਏ ਤੇ ਸਾਰੇ ਤਕਰੀਬਨ ਵਿਰੋਧ ਵਿੱਚ ਸੀ ਬਹੁਤੇ ਮੈਂਬਰ ਫਿਰ ਵੀ ਸਾਨੂੰ ਮਜਬੂਰ ਹੋ ਕੇ ਜਦੋਂ ਉਹਨਾਂ ਨੇ ਜਕਾਰਾ ਛੱਡਿਆ ਤੇ ਕਈਆਂ ਨੇ ਹੱਥ ਵੀ ਖੜੇ ਕਰ ਦਿੱਤੇ ਹੱਥ ਖੜੇ ਕਰ
1: ਦਿੱਤੇ ਲਾਉਣ ਦਾ ਫੈਸਲਾ ਹੋਇਆ
0: ਹਾਂ
1: ਉਹ ਕਿਵੇਂ ਹੋਇਆ ਸੀ ਫੈਸਲਾ
0: ਨਹੀਂ ਵੀ ਇਹ ਸਾਨੂੰ ਤੇ ਇਹ ਕਿਹਾ ਗਿਆ ਨਾ ਵੀ ਹੁਕਮਨਾਮਾ ਉੱਥੋਂ ਹੋਇਆ ਇਸ਼ਤਿਹਾਰ ਲਾਉਣ ਦਾ ਨਹੀਂ ਹੋਇਆ ਹੁਕਮਨਾਮਾ ਹੋਇਆ ਕਿ ਰਾਮ ਰਹੀਮ ਨੂੰ ਮਾਫ਼ ਕੀਤਾ ਗਿਆ ਪੰਜ ਸਿੰਘ ਸਾਹਿਬਾਨ ਨੂੰ ਹੁਕਮਨਾਮਾ ਕਰ ਦਿੱਤਾ ਸਾਰੇ ਨੇ ਆਪਸ ਚੀਜ਼ਾਂ ਕਰਦੇ ਵੀ ਹੈ ਤੇ ਗਲਤ ਕੀਤਾ ਇਹ ਨਹੀਂ ਹੋਣਾ ਚਾਹੀਦਾ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਜਦੋਂ ਜਕਾਰਾ ਛੱਡ ਦਿੱਤਾ ਤੇ ਮੈਂ ਕਿਹਾ ਹੱਥ ਖੜੇ ਕਰਤੇ ਉਹਦਾ ਸਾਨੂੰ ਭੁਗਤਾਨ ਇਹ ਭੁਗਤਣਾ ਪਿਆ ਵੀ 92 ਲੱਖ ਦੇ ਇਸ਼ਤਿਹਾਰ ਜਿਹੜੇ ਅਖਬਾਰਾਂ ਚ ਲੱਗੇ ਸੀ ਉਦੋਂ ਓਦਾਂ ਨਹੀਂ ਸੀ ਲੱਗੇ ਇਸ਼ਤਿਹਾਰ ਅਖਬਾਰਾਂ ਚ ਲੱਗੇ ਉਹ 92 ਲੱਖ ਭਰਨਾ ਪਿਆ ਤਨਖਾਹਾਂ ਅਸੀਂ ਲਵਾਈਆਂ ਸੇਵਾ ਅਸੀਂ ਕੀਤੀ ਸਜ਼ਾ ਅਸੀਂ ਭੁਗਤੀ ਔਰ ਲਗਾਤਾਰ 15 ਤੋਂ ਲੈ ਕੇ ਅੱਜ ਪਾਰਟੀ ਦਾ ਕੀ ਹੋ ਗਿਆ ਅਕਾਲੀ ਦਲ ਦਾ ਕੀ ਹਾਲ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਹਾਲ ਹੋ ਗਿਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਐਪੀਸੋਡ ਨੇ ਏਡਾ ਵੱਡਾ ਨੁਕਸਾਨ ਕਰਤਾ ਕਿ ਅੱਜ ਸਾਨੂੰ ਲੋਕੀ ਤਖ਼ਤ ਦਾ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਪੰਜਾਬ ਦੀ ਨਾ ਪੰਥ ਦੀ ਆਵਾਜ਼ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਮੈਂ ਕਿਹਾ ਅਸੀਂ ਆਏ ਜ਼ਰੂਰ ਹੈ ਤੁਹਾਨੂੰ ਸਲਾਹ ਦੇਣ ਆਏ ਹੈ ਸੁਝਾਅ ਦੇਣ ਆਏ ਹੈ ਤੁਸੀਂ ਹੁਣ ਪਾਸ ਕਰਨਾ ਪਰ ਮੈਂ ਖਿਮਾ ਦੀ ਜਾਚ ਕਹਾਂਗੀ ਮੈਂ ਇੱਥੋਂ ਚਲੀ ਜਾਣਾ ਮੈਂ ਨਹੀਂ ਇੱਥੇ ਬੈਠਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਵੀ ਇਹਨੂੰ ਨਾ ਕਰੋ ਨਾ ਇਸ ਨੂੰ ਫੈਲਾਓ ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸੋਚੋ ਇਹ ਤੁਹਾਡਾ ਕੰਮ ਨਹੀਂ ਵੀਡੀਓ ਖੇਡਣਾ ਵੀਡੀਓ ਗੇਮਾਂ ਖੇਡਣਾ ਇਹ ਸਰਕਾਰਾਂ ਜਾਣਨ ਲੋਕ ਜਾਣਨ
1: ਪੋਲੀਟੀਕਲ ਲੋਕ ਜਾਣਨ
0: ਸਿਆਸੀ ਜਾਣਨ ਉਹ ਜਾਣਨ ਤੁਹਾਡਾ ਕੰਮ ਨਹੀਂ ਹੈਗਾ ਸਿੰਘ ਸਾਹਿਬ ਜੀ ਅਸੀਂ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਕੀ ਇੱਥੋਂ ਪ੍ਰੇਰਨਾ ਕੀ ਦੇ ਰਹੇ ਹਾਂ ਇਸ ਵੀਡੀਓ ਦੇ ਵਿੱਚੋਂ ਕਿਹੜਾ ਅਸੀਂ ਲੋਕਾਂ ਨੂੰ ਸੰਦੇਸ਼ ਦੇ ਰਹੇ ਹਾਂ ਤੁਸੀਂ ਤਾਂ ਸੰਦੇਸ਼ ਦੇਣਾ ਹੁੰਦਾ ਇਹ ਸੰਦੇਸ਼ ਇਹਦੇ ਚੁੱਕੀ ਜਾ ਰਿਹਾ ਤੁਹਾਡਾ ਇਹ ਤੁਸੀਂ ਗਲਤ ਕਰ ਰਹੇ ਹੋ ਇਹ ਤੁਹਾਨੂੰ ਅਕਾਲ ਤਖ਼ਤ ਤੇ ਮੁੱਦਾ ਨਹੀਂ ਸੀ ਲੈਣਾ ਚਾਹੀਦਾ ਇੰਨਾ ਮਤਲਬ ਮੈਂ ਕਲੀਅਰ ਕਹਿ ਕੇ ਫਿਰ ਮੈਂ ਕਿਹਾ ਚੰਗਾ ਜੀ ਇਸ ਤੋਂ ਵੱਧ ਮੈਂ ਨਹੀਂ ਕਹਿਣਾ ਫਤਿਹ ਬੁਲਾ ਕੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਤੁਰ ਪਈ ਮੇਰੇ ਨਾਲ ਹੀ ਉਹ ਤੁਰ ਪਏ ਦੂਜੇ ਸਾਰੇ ਜਣੇ ਸਾਡੇ ਨਾਲ ਜਿਹੜੇ 8-10 ਜਾਣੇ ਸੀ ਮੈਂ ਮੱਥਾ ਟੇਕਣ ਲੱਗੀ ਸਿੰਘ ਸਾਹਿਬ ਕਹਿੰਦੇ ਬੀਬੀ ਜੀ ਬੀਬਾ ਜੀ ਸਰ ਹੁਣ ਸਾਨੂੰ ਸੁਣ ਤੇ ਲਓ ਕੋਈ ਮਤਾ ਇਦਾਂ ਦਾ ਨਹੀਂ ਆਉਂਦਾ ਮੈਂ ਕਿਹਾ ਨਹੀਂ ਜੀ ਅੱਜ ਮੈਂ ਸੁਣਨੀ ਆਈ ਤੁਹਾਡੀ ਤਕਰੀਰਾਂ ਮੈਂ ਰੋਜ਼ ਸੁਣ ਰਹੀ ਹਾਂ ਤੁਹਾਡੇ ਫੈਸਲੇ ਰੋਜ਼ ਸੁਣ ਰਹੀ ਹਾਂ ਤੁਹਾਡਾ ਤਖ਼ਤ ਤੋਂ ਵੀ ਫੈਸਲਾ ਸੁਣ ਲਿਆ ਸੀਗਾ ਮਤਾ ਤੁਹਾਡਾ ਜਿਹੜਾ ਕਹਿੰਦੇ ਨਹੀਂ ਉਹ ਮਤਾ ਨਹੀਂ ਹੈਗਾ ਮੈਂ ਕਿਹਾ ਮਤਾ ਸਾਡਾ ਐਗਜ਼ੈਕਟਿਵ ਦਾ ਮੈਂਬਰ ਉਹਦੇ ਕੋਲ ਆਇਆ ਹੋਇਆ ਅਸੀਂ ਪੜ੍ਹ ਲਿਆ ਸਾਨੂੰ ਨਹੀਂ ਤੁਸੀਂ ਭੇਜਿਆ ਪਰ ਉਹਨਾਂ ਕੋਲ ਆਇਆ ਸੀ ਇਸ ਕਰਕੇ ਅਸੀਂ ਮਤੇ ਦੇ ਵਿਰੋਧ ਕਰਕੇ ਅਸੀਂ ਚੱਲੇ ਅਸੀਂ ਇਹਨਾਂ ਸਹਿਮਤ ਨਹੀਂ ਤੇ ਨਾ ਹੀ ਅਸੀਂ ਅੱਜ ਘਰੇ ਛੱਡਣੇ ਤੇ ਨਾ ਹੀ ਅਸੀਂ ਹੱਥ ਖੜੇ ਕਰਨੇ ਤੇ ਅਸੀਂ ਦੋਸ਼ੀ ਨਹੀਂ ਬਣਨਾ ਬਸ ਮੈਂ ਫਤਿਹ ਬੁਲਾ ਕੇ ਉੱਥੋਂ ਆਉਂਦਾ ਇਹਨਾਂ ਮੇਰੀ ਸਾਰੀ ਸਪੀਚ ਉੱਥੋਂ ਕੱਢ ਵੀ ਲਾਈਵ ਨਹੀਂ ਕਰਨੀ
1: ਉਹ ਕਿਉਂ
0: ਬਸ ਵੀ ਇਹ ਸੱਚ ਬੋਲਣਾ ਇਹਨੇ ਉਹਨਾਂ ਪਤਾ ਸੀ ਵੀ ਬੀਬੀ ਦਾ ਇਹ ਕੁਛ ਕਹਿਣਾ ਇਹਨਾਂ ਦਿਮਾਗ ਚ ਹੁੰਦਾ ਕਿ ਬਾਕੀ ਮੈਂਬਰ ਬੋਲ ਜਾਣ ਲੋਕੀ ਇੰਨਾ ਨੋਟਿਸ ਨਹੀਂ ਕਰਦੇ ਜੇ ਬੀਬੀ ਜੀ ਕੋਰ ਬੋਲੇਗੀ ਉਹ ਲੋਕਾਂ ਨੇ ਸਮਝਣਾ ਵੀ ਇਹ ਗੱਲ ਸੱਚ ਕਹਿ ਗਈ ਲੋਕੀ ਭਰੋਸਾ ਵੀ ਕਰਦੇ ਮੇਰੇ ਤੇ ਵੀ ਜਿਹੜੀ ਇਹ ਗੱਲ ਕਰਦੇ ਜ਼ਰੂਰ ਇਹਦੇ ਚ ਸਿਧਾਂਤਕ ਤੌਰ ਤੇ ਸਚਾਈ ਹੋਏਗੀ ਨਹੀਂ ਤਾਂ ਮੈਨੂੰ ਕੀ ਕਹਿਣ ਦੀ ਲੋੜ ਸੀ ਜੀ ਮੈਂ ਨਾ ਬੋਲਦੀ ਮੈਂ ਤਾਂ ਇਸ ਕਰਕੇ ਬੋਲ ਕੇ ਆਈ ਵੀ ਸੱਚ ਕਹਿ ਦੇਣਾ ਚਾਹੀਦਾ
1: ਅੱਛਾ ਬੀਬੀ ਜੀ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰਤਾ ਹੋਈ ਸੀ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਸੀਗੇ ਮੈਂ ਇੱਕ ਅਖਬਾਰ ਦੀ ਅਖਬਾਰ ਹੈ ਅਜੀਤ ਵੱਡਾ ਅਖਬਾਰ ਹੈ ਪੰਥਕ ਗੱਲ ਕਰਦੇ ਰਹੇ ਨੇ ਹੁਣ ਤੱਕ ਉਸ ਅਖਬਾਰ ਦੇ ਮਾਲਕ ਉਹਦੇ ਵਿੱਚ ਲਿਖਿਆ ਗਿਆ ਵੀ ਜਿਹੜੇ ਕੱਲ ਉੱਥੇ ਤਕਰੀਰਾਂ ਹੋਈਆਂ ਉਹਨਾਂ ਤਕਰੀਰਾਂ ਦੇ ਵਿੱਚ ਜਥੇਬੰਦੀਆਂ ਦਾ ਜ਼ਿਆਦਾ ਫੋਕਸ ਸੀਗਾ ਬੇਅਦਬੀ ਬਿੱਲ ਤੇ ਹਾਲਾਂਕਿ ਜਿਹੜੇ ਸਾਡੇ ਧਾਮੀ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੋ ਵੱਲੋਂ ਜਿਹੜਾ ਫੋਕਸ ਸੀ ਉਹ ਸੀਗਾ ਭਗਵੰਤ ਮਾਨ ਦੇ ਜਿਹੜੇ ਬਾਈਕਾਟ ਤੇ ਪਰ ਜਥੇਬੰਦੀਆਂ ਨੇ ਅਵੋਇਡ ਕੀਤਾ ਵੀ ਭਗਵੰਤ ਮਾਨ ਵਾਲੇ ਇਸ਼ੂ ਨੂੰ ਉਹਨਾਂ ਨੇ ਟੱਚ ਨਹੀਂ ਕੀਤਾ ਫਿਰ ਜਦੋਂ ਇਸ ਤਰ੍ਹਾਂ ਦਾ ਵਿਰੋਧ ਹਾਲਾਤ ਪੈਦਾ ਹੁੰਦੇ ਨੇ ਵੀ ਸਿਰਫ ਕੁਛ ਚੋਣਵੇਂ ਬੰਦੇ ਇੱਕ ਏਜੰਡੇ ਨੂੰ ਚੱਕਦੇ ਨੇ ਬਾਕੀ ਬੰਦੇ ਹੋਰ ਏਜੰਡੇ ਨੂੰ ਚੱਕਦੇ ਨੇ
0: ਦੇਖੋ ਜੀ ਮੈਂ ਤਾਂ ਸੱਚੀ ਦੱਸਾਂ ਜੀ ਬਹੁਤ ਸਾਰੀਆਂ ਜਥੇਬੰਦੀਆਂ ਮੈਂ ਵੀ ਜਾਣਦੀ ਹਾਂ ਬਹੁਤੇ ਤਾਂ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਨੂੰ ਨਹੀਂ ਮੰਨਦੇ ਆ ਜਿੰਨੇ ਵੀ ਡੇਰਿਆਂ ਵਾਲੇ ਅਸੀਂ ਬੁਲਾਉਂਦੇ ਹਾਂ ਆਹ ਸੰਪਰਦਾ ਆਹ ਸੰਪਰਦਾ ਆਹ ਸੰਪਰਦਾ ਦੂਜੀ ਗੱਲ ਹੈ ਕਿ ਕੋਈ ਨਹੀਂ ਚਾਹੁੰਦਾ ਹੁੰਦਾ ਹੈ ਬਸ ਬੇਅਦਬੀ ਦਾ ਇੱਕ ਟੌਪਿਕ ਲੈ ਲਿਆ ਲੋਕਾਂ ਨੇ ਵੀ ਬੇਅਦਬੀ ਦੇ ਖਿਲਾਫ਼ ਬੋਲੋ ਜੀ ਜਿਹੜਾ ਬੇਅਦਬੀ ਕਰੇ ਜੀ ਇਹਨੂੰ ਟੰਗ ਦਿਓ ਜੀ ਇਹਨੂੰ ਫਲਾਨੀ ਗੱਲ ਕਰ ਦਿਓ ਇਹੀ ਗੱਲਾਂ ਕਰਦੇ ਆ ਭਗਵੰਤ ਮਾਨ ਦੇ ਖਿਲਾਫ਼ ਬੋਲਣ ਦੀ ਜ਼ੁਰਤ ਕਿਹਦੀ ਹੈ ਜੀ ਸਰਕਾਰ ਹੈ ਉਹ ਸਾਰੇ ਸਰਕਾਰਾਂ ਨਾਲ ਵੱਜੇ ਹੀ ਹੁੰਦੇ ਹੈ ਜਥੇਬੰਦੀ ਕੋਈ ਦੇਖ ਲਓ ਤੁਸੀਂ ਸਾਡੇ ਜਿਸ ਦਿਨ ਮੈਂ ਕਹਿੰਦੀ ਸਾਡਾ ਜਥੇਦਾਰ ਰਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਗਿਆਨੀ ਰਘਵੀਰ ਸਿੰਘ ਜੀ ਸੱਚ ਇਹ ਵੀ ਮੈਂ ਵਿੱਚ ਕਿਹਾ ਮੈਂ ਕਿਹਾ ਗਿਆਨੀ ਰਘਵੀਰ ਸਿੰਘ ਉੱਥੇ ਗਏ ਵਿਧਾਨ ਸਭਾ ਉਹਨੇ ਸਰੋਪੇ ਦਿੱਤੇ ਤੇ ਬਾਅਦ ਵਿੱਚ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਹੋਈ ਕਾਰਵਾਈ ਨੂੰ ਜਦੋਂ ਬਿਆਨ ਦਿੱਤੇ ਮੈਂ ਉਹਨੂੰ ਠੋਕ ਦਿੱਤਾ ਵਿੱਚ ਮੈਂ ਠੋਕਿਆ ਉਹਨੂੰ ਮੈਂ ਕਿਹਾ ਮੇਰੇ ਕੋਈ ਇੰਟਰਵਿਊ ਚ ਮੈਂ ਕਿਹਾ

0: ਕਿ ਜਿਹੜੀ ਗੱਲ ਗਲਤ ਹੈ ਭਾਵੇਂ ਅਕਾਲ ਤਖ਼ਤ ਦਾ ਜਥੇਦਾਰ ਵੀ ਰਹਿ ਚੁੱਕਾ ਹੋਵੇ ਨਾ ਜੀ ਜਾਂ ਅਕਾਲ ਤਖ਼ਤ ਦਾ ਜਥੇਦਾਰ ਵੀ ਰਹਿੰਦਾ ਹੋਇਆ ਵੀ ਕੰਮ ਕਰੇ ਮੈਂ ਨਹੀਂ ਉਸ ਨਾਲ ਸਹਿਮਤ ਮਰਿਆਦਾ ਤੁਸੀਂ ਪਾਲਣੀ ਹੈ ਸਭ ਕੁਝ ਕਰਨਾ ਕੱਲ੍ਹ ਮੈਂ ਦੇਖਿਆ ਜੀ ਸਾਰੇ ਤੇ ਮੁਲਾਜ਼ਮ ਸੀ ਉੱਥੇ ਸਿਰਨਿਹੰਗ ਸਿੰਘ ਬਾਬਾ ਜੀ ਬਾਅਦ ਚ ਆਏ ਬਾਬਾ ਬਲਵੀਰ ਸਿੰਘ ਲਾਸਟ ਡੇ ਦੇ ਵਿੱਚ ਤੇ ਜਿਹੜੇ ਹਰੀਆਂ ਵੇਲਾਂ ਵਾਲੇ ਆ ਉਹ ਬੈਠੇ ਉਹ ਕਿ ਉਹਦੀ ਮਜਬੂਰੀ ਹੈ ਜੀ ਧਾਮੀ ਸਾਹਿਬ ਤੇ ਹਰੀਆਂ ਵੇਲਾਂ ਬਿਨਾਂ ਤਾਂ ਰਹਿ ਨਹੀਂ ਸਕਦਾ ਉਹਦਾ ਤੇ ਗੁਰੂ ਹੈ ਉਹ ਹਰੀਆਂ ਵੇਲਾਂ ਵਾਲਾ ਤੇ ਹਰਨਾਮ ਸਿੰਘ ਤੁਮਾ ਇਹ ਧਾਮੀ ਸਾਹਿਬ ਦਾ ਗੁਰੂ ਹੈ ਇਹਨੂੰ ਸ਼੍ਰੋਮਣੀ ਕਮੇਟੀ ਦਾ ਕੋਈ ਮਤਲਬ ਨਹੀਂ ਸ਼੍ਰੋਮਣੀ ਕਮੇਟੀ ਦਾ ਉਹਦੀ ਹੁਣ ਮਜਬੂਰੀ ਹੈ ਵੀ ਉਹ ਬਿਠਾ ਦਿੰਦੇ ਹੈ ਉਹਨਾਂ ਨੂੰ ਹੈਗਾ ਕਿ ਕੱਠ ਪੁਤਲੀਆਂ ਨੂੰ ਕੰਮ ਕਰ ਰਿਹਾ ਹੋਰ ਕਿਸੇ ਨੇ ਸਾਡੀ ਸੁਣਨੀ ਕਿ ਨਹੀਂ ਸੁਣਨੀ ਇਸ ਕਰਕੇ ਉਹ ਸਾਰੇ ਦੀ ਸਾਰੇ ਇਸ ਹਾਲਾਤ ਚ ਬਾਕੀ ਸਾਹਮਣੇ ਤੁਸੀਂ ਬੈਠੋ ਕੋਈ ਜਥੇਬੰਦੀ ਹੋਰ ਕੀ ਹੈ ਸੀ ਤੋਂ ਬਗੈਰ ਨਿਹੰਗ ਸਿੰਘ ਦੋ ਆ ਗਏ ਮੰਨ ਲਓ ਧਰਨਾ ਦਲ ਵਾਲੇ ਆ ਗਏ ਇਹ ਆ ਗਏ ਉਹਨਾਂ ਨੇ ਬੋਲਿਆ ਕੀ ਉਹਦਾ ਨਿਚੋੜ ਕੀ ਸੀਗਾ ਤੁਸੀਂ ਜਿੱਦਾਂ ਕਹਿ ਦਿੱਤਾ ਉਹ ਤਾਂ ਗੱਲ ਹੀ ਨੀ ਕੋਈ ਹੋਈ ਨਾ ਭਗਵਾਨ ਸਿੰਘ ਮਾਨ ਬਾਰੇ ਗੱਲ ਹੋਈ ਬਸ ਬੇਅਦਬੀ ਦੀਆਂ ਗੱਲਾਂ ਉਦਾਂ ਹੀ ਕਹੀ ਜਾਣੇ ਬੇਅਦਬੀ ਦੀਆਂ ਗੱਲਾਂ ਸੋ ਇਹ ਸਾਰੇ ਸਾਹਮਣੇ ਮੁਲਾਜ਼ਮ ਬੈਠੇ ਸਭ ਦਾ ਲੋਕ ਵੀ ਨਹੀਂ ਆਏ ਕੀ ਖਿੱਲੀ ਉਡਾਣ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੀ ਲੋੜ ਸੀ ਇਹਨਾਂ ਨੂੰ ਜਦੋਂ ਜਨਰਲ ਹਾਊਸ ਵੀ ਬੁਲਾ ਲਿਆ ਇਹਨੂੰ ਛੇੜਨੀ ਨੀ ਚਾਹੀਦੀ ਹੁਣ ਗੱਲ ਉਧਰੋਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਜੀ ਸਰਕਾਰ ਨੇ ਉਹਨਾਂ ਨੂੰ ਉਹਦੇ ਇਸ਼ਤਿਹਾਰ ਲਾਉਣੇ ਸ਼ੁਰੂ ਕਰ ਦਿੱਤੇ ਲੋਕ ਤੁਸੀਂ ਦੇਖੋ ਆਏਗਾ ਸਮਾਂ ਇਲੈਕਸ਼ਨਾਂ ਚ ਲੜਾਈਆਂ ਹੋਣਗੀਆਂ ਝਗੜੇ ਹੋਣਗੇ ਸ਼ਾਂਤੀ ਕਿੱਥੇ ਗਈ ਸਾਡੀ ਏਕਤਾ ਕਿੱਥੇ ਗਈ ਸਾਡੀ ਦੁਬਧਾ ਪੈ ਗਈ ਨਾ ਇਹ ਦੁਬਧਾ ਨੂੰ ਪਾਉਣ ਵਾਸਤੇ ਜਿੱਥੇ ਸਰਕਾਰ ਦੋਸ਼ੀ ਹੈ ਉੱਥੇ ਸਭ ਤੋਂ ਵੱਡਾ ਦੋਸ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮੈਂ ਤਾਂ ਕਹਿੰਦੀ ਹਾਂ ਮੈਨੂੰ ਕਹਿਣਾ ਨੀ ਚਾਹੀਦਾ ਲੋਕੀ ਕਹਿੰਦੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਹਿੰਦੀ ਹੈ ਪਰ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਪੰਥ ਦੇ ਪੰਥ ਵਿੱਚ ਦੁਬਧਾ ਨਾ ਪੈਣ ਦੇਈ ਸਿੱਖਾਂ ਨੂੰ ਵੰਡੇ ਨਾ ਜਾਣ ਹੁਣ ਸਿੱਖਾਂ ਨੇ ਜੇ ਸਿੱਖ ਬੈਠੇ ਹੁਣ ਇੱਕ ਦੱਸੋ ਸੰਵਿਧਾਨਕ ਪੋਸਟ ਹੈ ਸੀ ਐਮ ਦੀ ਹੈ ਤਾਂ ਸੀ ਇਹ ਭੈਣ ਤੁਸੀਂ ਕਿੱਦਾਂ ਨੀ ਹੁਣ ਸੁਣਨੇ ਚਾਹੋਗੇ ਅਫਸਰ ਕਿੱਦਾਂ ਨੀ ਮਿਲਣਗੇ ਪ੍ਰੈਸ ਕਿੱਦਾਂ ਨੀ ਮਿਲੇਗੀ ਉਹ ਕਿੱਦਾਂ ਨੀ ਕਾਰਵਾਈ ਪਾਏਗਾ ਉਹ ਸਾਰਾ ਕੁਝ ਕਰ ਰਿਹਾ ਜਿਹੜੀਆਂ ਰਿਆਇਤਾਂ ਦੇ ਰਹੀਆਂ ਉਹ ਲੋਕਾਂ ਨੂੰ ਇਕੱਠੇ ਕਰ ਰਿਹਾ ਤੇ ਦੇ ਰਹੇ
1: ਵਿਧਾਨ ਸਭਾ ਚ ਸੈਸ਼ਨ ਹੋਊਗਾ
0: ਕੀ ਕਰੋਗੇ ਤੁਸੀਂ ਐਮ ਐਲ ਏ ਨਹੀਂ ਜਾਣਗੇ ਹੁਣ ਜੇ ਤੁਸੀਂ ਮੈਂ ਤੇ ਮਾਨ ਸਾਹਿਬ ਨੂੰ ਵੀ ਕਹਿੰਦੀ ਹੈ ਵੀ ਇਹਨੂੰ ਨਾ ਕਰੋ ਲੜਾਈ ਨਾ ਵਧਾਓ ਤੁਸੀਂ ਥੋੜਾ ਜਿਹਾ ਇਹ ਕਹਿ ਲਓ ਵੀ ਨਹੀਂ ਭਾਈ ਅਸੀਂ ਉਸ ਸਥਾਨ ਦਾ ਮਾਨ ਸਨਮਾਨ ਰੱਖਣਾ ਉਸ ਸਥਾਨ ਦਾ ਮਾਨ ਸਨਮਾਨ ਹੀ ਸਹੀ ਕਿਸੇ ਵਿਅਕਤੀ ਦੀ ਗਲਤੀ ਹੋ ਸਕਦੀ ਹੈ ਲੇਕਿਨ ਤਖ਼ਤ ਦੀ ਜਦੋਂ ਚਰਚਾ ਚੱਲਦੀ ਹੈ ਨਾ ਜੀ ਉਹ ਸਾਨੂੰ ਠੇਸ ਪਹੁੰਚਦੀ ਹੋਰ ਕੋਈ ਗੱਲ ਏਦਾਂ ਦੀ ਨਹੀਂ
1: ਜਿਹੜਾ ਇਹ ਦੁਬਾਰੇ ਜਿਹੜਾ ਦੂਸਰਾ ਟਕਰਾਅ ਹੁੰਦਾ ਜਾਂਦਾ ਜਿਹੜਾ ਲੁਕਵੀਂ ਜੰਗ ਦੀ ਜਿਹੜੀ ਦੇਖੀ ਗਈ ਜੇ ਦੇਖੀਏ ਤਾਂ ਸੁਖਬੀਰ ਸਿੰਘ ਬਾਦਲ ਹੁਣ ਦੁਬਾਰਾ ਫਿਰ ਟਾਰਗੇਟ ਤੇ ਹੈ ਬਹਿਬਲ ਕਲਾ ਪਹੁੰਚ ਗਈ ਐਸ ਆਈ ਟੀ ਤੇ ਜਿਹੜੀ ਇਹ ਲੜਾਈ ਹੈ ਜਿਹੜੀ ਅਕਾਲੀ ਦਲ ਵਰਸਿਸ ਆਪ
0: ਦੇਖੋ ਇਹਨਾਂ ਨੂੰ ਇਸ ਹਿਸਾਬ ਨਾਲ ਨਹੀਂ ਚੱਲਣਾ ਚਾਹੀਦਾ ਵੀ ਅਸੀਂ ਕੇਵਲ ਤੇ ਕੇਵਲ ਸੁਖਬੀਰ ਸਿੰਘ ਨੂੰ ਅੰਦਰ ਦੇਣ ਵਾਲੇ ਕਰਨਾ ਇਹਨਾਂ ਨੂੰ ਬਿਲਕੁਲ ਪਾਰਦਰਸ਼ੀ ਤਰੀਕੇ ਦਾ ਕਰਨਾ ਚਾਹੀਦਾ ਵੀ ਦੋਸ਼ੀ ਕੌਣ ਨੇ ਉਹਦਾ ਵੀ ਦੋਸ਼ ਹੋ ਸਕਦਾ ਸਰਕਾਰ ਸੀ
1: ਜੋ ਵੀ ਹੈ ਜਿਹੜਾ ਵੀ ਹੈ
0: ਜੋ ਵੀ ਹੈ ਮੇਰਾ ਤਾਂ ਉਹ ਵੀ ਦੋਸ਼ੀ ਹੋ ਸਕਦਾ ਮੈਂ ਵੀ ਹੋ ਸਕਦੀ ਕੋਈ ਵੀ ਹੋਵੇ ਮਤਲਬ ਏ ਟੂ ਜ਼ੈਡ ਕੋਈ ਵੀ ਦੋਸ਼ੀ ਉਹਦੇ ਚ ਇਨਵੋਲਵ ਹੈ ਉਹਨੂੰ ਫੜ ਲੈਣਾ ਚਾਹੀਦਾ ਫੜ ਲੈਂਦੇ ਤੇ ਚੰਗਾ ਹੁੰਦਾ ਹੁਣ ਤੇ ਰਹਿ ਕਿਹੜੇ ਗਏ ਜੀ ਚਾਰ ਮਹੀਨੇ ਰਹਿ ਗਏ ਇਲੈਕਸ਼ਨ ਕੋਡ ਲੱਗ ਜਾਣਾ ਜੀ ਫਿਰ ਲੋਕਾਂ ਨੇ ਕਹਿਣਾ ਹੁਣ ਇਲੈਕਸ਼ਨ ਕੋਡ ਲੱਗ ਗਏ ਜਾਣ ਕੇ ਕਰਦੇ ਪਏ ਸੋ ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਸੁਖਬੀਰ ਬਾਦਲ ਹੀ ਅੰਦਰ ਦੇਣਾ ਇਹ ਸੋਚਣਾ ਚਾਹੀਦਾ ਕਿ ਅਸੀਂ ਬਹਿਬਲ ਕਲਾਂ ਦੇ ਦੋਸ਼ੀ ਫੜਨੇ ਹੈ ਲੋਕਾਂ ਨੂੰ ਇਨਸਾਫ ਦੇਣਾ ਤੇ ਜੇ ਤੁਸੀਂ ਬੇਇਨਸਾਫੀਆਂ ਕਰੋਗੇ ਫਿਰ ਤੇ ਲੋਕਾਂ ਨੇ ਸੰਤੁਸ਼ਟ ਹੋਣਾ ਹੀ ਨਹੀਂ ਜੀ ਚੰਗਾ ਹੁੰਦਾ ਜੇ ਸਰਕਾਰ ਬਦਿਆ ਸਾਰੀ ਕਰ ਲੈਂਦੇ ਪਹਿਲਾਂ ਜੇ ਕੈਪਟਨ ਨਹੀਂ ਸੀ ਕੀਤਾ ਤੁਸੀਂ ਤੇ ਇਸ ਗੱਲ ਤੇ ਆਏ ਸੀ ਨਾ ਨਸ਼ਿਆਂ ਦੇ ਹੁਣ ਨਸ਼ੇ ਅੱਗੇ ਨਾਲ 50 ਗੁਣਾ ਵਧੇ ਹੋਏ ਜੀ 50 ਗੁਣਾ ਪਿੰਡਾਂ ਚ ਲਾ ਲਓ ਜਿਸ ਪਿੰਡ ਚ ਨੌਜਵਾਨ 100-100 ਵੀ ਹੈਗੇ 125-125 ਵੀ 150-150 ਮੁੰਡਾ ਜਿਹੜਾ ਉੱਥੇ ਨਸ਼ੇ ਕਰਦਾ ਤੇ ਸਾਹਮਣੇ ਕੋਈ ਪੁਲਿਸ ਨਹੀਂ ਜੀ ਸਾਰੀ ਪੁਲਿਸ ਤੇ ਰਹਿੰਦੀ ਹੈ ਜੀ ਵੀਆਈਪੀ ਦੇ ਉੱਤੇ ਸਾਰੀਆਂ ਗੱਡੀਆਂ ਜਿਹੜੀਆਂ ਇੰਚਾਰਜ ਘੁੰਮਦੇ ਐਮਐਲਏ ਘੁੰਮਦੇ ਉਹਨਾਂ ਦੇ ਨਾਲ ਸਾਰੇ ਡੀਐਸਪੀ ਤੁਰੇ ਰਹਿੰਦੇ ਉਹਨਾਂ ਨਾਲ ਮਤਲਬ ਕਹਿਣ ਤੋਂ ਭਾਵ ਕਿ ਚੌਕੀਆਂ ਚ ਥਾਣੇ ਕੋਈ ਪੁਲਿਸ ਨਹੀਂ ਥਾਣੇ ਚ ਕੋਈ ਪੁਲਿਸ ਨਹੀਂ ਕਦੀ ਕੋਈ ਨਾਕਾ ਸੀ ਤੇ ਮੈਂ ਤੇ ਆਪਣੇ ਇਲਾਕੇ ਚ ਘੱਟ ਤੋਂ ਘੱਟ ਕੋਈ ਨਾਕਾ ਨਹੀਂ ਕਦੇ ਦੇਖਿਆ ਖਾਲੀ ਥਾਣੇ ਪਏ ਤੇ ਨਸ਼ਿਆਂ ਐ ਫ੍ਰੀ ਤੁਰੇ ਫਿਰਦੇ ਉਹਨਾਂ ਦਾ ਬਿਜ਼ਨਸ ਚੱਲਣ ਡਿਆ ਇਹ ਤੁਸੀਂ ਠੱਲ ਇਹਨੂੰ ਪਾਣੀ ਹੈ ਤੁਹਾਨੂੰ ਕਾਹਦੀ ਚਿੰਤਾ ਤੁਸੀਂ ਚੱਲਣ ਦੋ ਸ਼੍ਰੋਮਣੀ ਕਮੇਟੀ ਜਿੱਦਾਂ ਕੰਮ ਕਰਨ ਦੀ ਕਰਨ ਦਿਓ
1: ਅਕਾਲੀ ਦਲ ਦੇ ਇੰਨਾ ਜ਼ਿਆਦਾ ਪਤਨ ਦਾ ਇੰਨਾ ਥੱਲੇ ਚਲਾ ਗਿਆ ਇਹਦਾ ਹੀ ਕਾਰਨ ਹੈ
0: ਕਰਦੀ ਜਦੋਂ ਪਾਣਾ ਵਰਤ ਗਿਆ ਸਾਰੇ ਧਾਰਮਿਕ ਤੌਰ ਤੇ ਲੋਕੀ ਦੇਖੋ ਜੀ ਭਾਵਨਾਵਾਂ ਨਾਲ ਜੁੜੀਆਂ ਹੁੰਦੀਆਂ ਅਸੀਂ ਇਹੀ ਅੰਦਰ ਕਹਿੰਦੇ ਸੀ ਵੀ ਲੋਕੀ ਭਾਵਨਾਵਾਂ ਦੀਆਂ ਤੁਹਾਡੇ ਤੋਂ ਨਾ ਜਿਹੜੇ ਦੁਖੀ ਨੇ ਆਪਾਂ ਬਾਦਸ਼ਾਹ ਦਾ ਹੱਲ ਕੱਢ ਲਈਏ

0: ਤਾਂ ਟੀਮ ਭੇਜੀ ਸੀ ਨਾ ਝੂੰਦਾ ਕਮੇਟੀ ਜਿਹੜੇ ਕਹਿੰਦੇ ਬਣਾ ਕੇ ਸਾਰੇ ਪੰਜਾਬ ਚੋਂ ਗੱਲਾਂ ਆਈਆਂ ਸੀਗੀਆਂ ਕਿ ਇੱਕ ਤੇ ਇੱਦਾਂ ਕਰੋ ਭਈ ਪ੍ਰਧਾਨ ਅਸਤੀਫਾ ਦੇ ਦੇਵੇ ਲੀਡਰਸ਼ਿਪ ਮਤਲਬ ਇਹਨਾਂ ਨੇ ਕੀ ਕੀਤਾ ਉਹਨਾਂ ਨੇ ਲੋਕੀ ਦੇ ਪ੍ਰਧਾਨ ਅਸਤੀਫਾ ਦੇਵੇ ਕਹਿੰਦੇ ਸੀਗੇ ਇਹਨਾਂ ਨੇ ਕਿਹਾ ਕਿ ਇੱਦਾਂ ਨਾ ਕਹੋ ਨਾਂ ਲੈ ਲੈ ਕੇ ਲੋਕਾਂ ਨੇ ਕਿਹਾ ਕਿ ਪ੍ਰਧਾਨ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਮੁੜ ਕੇ ਪਾਰਟੀ ਭੰਗ ਕਰਕੇ ਦੁਬਾਰਾ ਬਣਾਉਣੀ ਚਾਹੀਦੀ ਠੀਕ ਹੈ ਜੀ ਇਹਨਾਂ ਨੇ ਫਿਰ ਸਾਰੇ ਕਿਉਂਕਿ ਕਹਿਣ ਲੱਗ ਪਏ ਵੀ ਬੇਇੱਜ਼ਤੀ ਬੜੀ ਹੈ ਨਾ ਤੁਸੀਂ ਕਹੋ ਵੀ ਲੀਡਰਸ਼ਿਪ ਸਾਰੀ ਅਸਤੀਫਾ ਦੇਵੇ ਅਸੀਂ ਕਿਹਾ ਚਲੋ ਇਹੀ ਕਰ ਲਓ ਇਹਨਾਂ ਨੇ ਕੀ ਕੀਤਾ ਕਿ ਲੀਡਰਸ਼ਿਪ ਤੇ ਦਿੱਤੀ ਭੰਗ ਕਰ ਦਿੱਤੀ ਸਾਰੀ ਆਪ ਪ੍ਰਧਾਨ
1: ਉਹੀ ਰਹਿ ਗਿਆ
0: ਉਹੀ ਰਹਿ ਗਿਆ ਉਹ ਵੀ ਨਹੀਂ ਕੀਤਾ ਸੈਕਿੰਡ ਆ ਜਾਓ ਫਿਰ ਉਹਨੇ ਕਿਹਾ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਮਾਫ਼ੀ ਮੰਗੀ ਲਈ ਵੀ ਲੋਕਾਂ ਦੀ ਭਾਵਨਾ ਨੂੰ ਥੋੜੀ ਜਿਹੀ ਠੰਡ ਜੀ ਪੈ ਜੇ ਤੇ ਤਸੱਲੀ ਜੀ ਹੋ ਜੇ ਵੀ ਚਲੋ ਵੀ ਇਹਨਾਂ ਨੇ ਅਹਿਸਾਸ ਕਰ ਲਿਆ ਗੱਲ ਦੇ ਇਹਨਾਂ ਨੇ 2-3 ਸਾਲ ਤੇ ਇਹੀ ਰੱਟ ਫੜੀ ਛੱਡੀ ਵੀ ਮੈਂ ਨਹੀਂ ਜਾਣਾ ਮੈਂ ਤਨਖਾਹੀਆ ਨਹੀਂ ਕੁਆਣਾ ਮੈਂ ਤਨਖਾਹੀਆ ਨਹੀਂ ਕੁਆਣਾ ਉਸ ਕੇ ਕੁਛ ਨਹੀਂ ਹੁੰਦਾ ਉੱਥੋਂ ਬੰਦਾ ਤਖ਼ਤ ਤੋਂ ਵੱਡਾ ਹੋ ਕੇ ਨਿਕਲਦਾ ਛੋਟਾ ਨਹੀਂ ਹੋ ਕੇ ਨਿਕਲਦਾ ਨਹੀਂ ਮੰਨੇ ਅਖੀਰ ਦੇ ਉੱਤੇ ਦੇਖੋ ਜੀ ਮੈਂ ਸੱਚੀ ਤੁਹਾਨੂੰ ਦੱਸਾਂ ਜੀ ਮੈਂ ਮਰਿਆਦਾ ਦੇ ਮਸਲੇ 'ਚ ਸਿਧਾਂਤਾਂ ਦੇ ਮਸਲੇ 'ਚ ਮੈਂ ਦੁਖੀ ਸੀ ਸ਼੍ਰੋਮਣੀ ਕਮੇਟੀ 'ਚ ਵੀ ਕੋਈ ਗੱਲ ਕਰਦੇ ਸੀ ਤੇ ਮੈਂ ਕਹਿੰਦੀ ਸੀ ਮੈਂ ਗਿਆਨੀ ਪੂਰਨ ਸਿੰਘ ਨਹੀਂ ਸੀ ਅਜੀ ਬਖਸ਼ਿਆ ਵੀ ਉਹਨੇ ਮਰਿਆਦਾ ਦਾ ਕਾਰਨ ਕੀਤਾ ਰਹਿਤ ਮਰਿਆਦਾ ਨੂੰ ਠੇਸ ਪਹੁੰਚਾਈ ਉਹਨੇ ਤੋੜਿਆ ਉਹਨੇ ਉੱਥੇ ਸਾਡੇ ਅਕਾਲ ਤਖ਼ਤ ਦੀ ਮਰਿਆਦਾ ਨੂੰ ਨੁਕਸਾਨ ਕੀਤਾ ਤੇ ਇਸ ਇਹਨੂੰ ਅਸੀਂ ਬੜਾ ਤਰਲੇ ਲਾਏ ਅਖੀਰ ਦੇ ਉੱਤੇ ਅਸੀਂ ਫਿਰ ਇਕੱਠੇ ਹੋ ਕੇ ਕਿਹਾ ਵੀ ਆਪਾਂ ਤੇ ਚੱਲੀਏ ਅਸੀਂ ਰੋਜ਼ ਹਾਰ ਜਾਂਦੇ 4-4 ਵਾਰੀ 3-3 ਵਾਰੀ ਹਾਰ ਗਏ ਲਗਾਤਾਰ ਹੁਣ ਵਰਕਰ ਨਹੀਂ ਨਾਲ ਜੁੜਦੇ ਜੀ ਫਿਰ ਉਹ ਕਹਿੰਦੇ ਜੀ ਇਹ ਤਾਂ ਜੀ ਮੰਨਦੇ ਨੀ ਕਿਸੇ ਦੀ ਮੰਨਦੇ ਨੀ ਕਿਸੇ ਦੀ ਤਾਂ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਗਏ ਸੀ ਤਾਂ ਅਸੀਂ ਕਿਹਾ ਸੀ ਵੀ ਜਿਹਦੀ ਜਿਹਦੀ ਗਲਤੀ ਹੈ ਬੁਲਾਓ ਤੇ ਉਹਨਾਂ ਨੂੰ ਤਨਖਾਹ ਲਾ ਦਿਓ ਸੇਵਾ ਲਾ ਦਿਓ ਜੋ ਸਜ਼ਾ ਦੇਣੀ ਦਿਓ ਤੇ ਅਸੀਂ ਵੀ ਉਹਨਾਂ ਦੇ ਨਾਲ ਰਹੇ ਹਾਂ ਸਾਨੂੰ ਵੀ ਬੁਲਾਓ ਦੇਖੋ ਅਸੀਂ ਆਪ ਜਾ ਕੇ ਕਿਹਾ ਵੀ ਸਾਨੂੰ ਲਓ ਵਿੱਚ ਅਸੀਂ ਵੀ ਆਉਣਾ ਚਾਹੁੰਦੇ ਹਾਂ ਵੀ ਮਾਫ਼ੀ ਮੰਗ ਲਈਏ ਮਨ ਦੀ ਅਵਸਥਾ ਸੀ ਨਾ ਬਣੀ ਵੀ ਲੋਕ ਸਾਡੇ ਤੋਂ ਦੁਖੀ ਹੋ ਗਏ ਮੈਂ ਉਹਨੂੰ ਕਹਿੰਦੀ ਸੀ ਸ਼੍ਰੋਮਣੀ ਕਮੇਟੀ ਦੇ ਮੈਂ ਪ੍ਰਧਾਨ ਸੀ ਮੈਂ ਕਹਿਣਾ ਬਾਦ ਸਾਹਿਬ ਲੋਕੀ ਸਾਨੂੰ ਆ ਗੱਲਾਂ ਬੜੀਆਂ ਕਰਦੇ ਹੈ ਵਿਦੇਸ਼ਾਂ ਤੋਂ ਵੀ ਲੋਕੀ ਆਉਂਦੇ ਉਹ ਕਹਿੰਦੇ ਬਾਦਲ ਸਾਹਿਬ ਨੂੰ ਸਮਝਾਓ ਜੀ ਗਲਤ ਕਰੀ ਜਾਂਦਾ ਜੀ ਉਹਦਾ ਕਿਸੇ ਤਰੀਕੇ ਨਾਲ ਹੱਲ ਕੱਢ ਲਓ ਜੀ ਨਹੀਂ ਤੇ ਵੋਟਾਂ ਨਹੀਂ ਪਿਆ ਕਰਨੀਆਂ ਆਪਾਂ ਨੂੰ ਤੇ ਸਿਆਸੀ ਵੀ ਆਪਾਂ ਸੋਚੀਏ ਤੇ ਰਾਜਨੀਤੀ ਬਚਾਉਣੀ ਹੈ ਤੇ ਕਮ ਸੇ ਕਮ ਲੋਕਾਂ ਦੀ ਆਵਾਜ਼ ਤੇ ਸੁਣ ਲਓ ਬਸ ਇਹ ਨਹੀਂ ਮੰਨੇ ਅਖੀਰ ਇਸ ਨੌਬਤ ਨੂੰ ਅਸੀਂ ਆ ਗਏ ਪ੍ਰਚਾਰ ਕਿਉਂਕਿ ਜਦੋਂ ਅਸੀਂ ਵੱਖਰੇ ਵੀ ਹੋਏ ਹਾਂ ਨੈਚੁਰਲੀ ਅਸੀਂ ਵੀ ਉਹਨਾਂ ਦੇ ਖਿਲਾਫ਼ ਬੋਲੇ ਫਿਰ
1: ਦੇਖੋ
0: ਸੁਖਬੀਰ ਸਿੰਘ ਬਾਦਲ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਹ ਜ਼ਮੀਨ ਤੋਂ ਤੁਰੇ ਸੀਗੇ ਧਰਤੀ ਤੋਂ ਤੇ ਉਹਨਾਂ ਨੇ ਸਾਰੇ ਸੰਘਰਸ਼ ਵੀ ਦੇਖੇ ਸੀ ਲੋਕਾਂ ਦੀ ਆਵਾਜ਼ ਵੀ ਸੁਣੀ ਸੀ ਤੇ ਦੇਖੀ ਸੀ ਤੇ ਨਾਲ ਨਾਲ ਉਹ ਸਰਪੰਚੀਆਂ ਤੋਂ ਤੁਰ ਪਏ ਸੀਗੇ ਬਲਾਕ ਸੰਮਤੀ ਸਰਪੰਚੀਆਂ ਤੇ ਇੱਥੇ ਤੱਕ ਪਹੁੰਚ ਗਏ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਦੇਖੋ ਜੀ ਸੀਐਮ ਦੇ ਘਰ ਜੰਮਿਆ ਹੋਵੇ ਫਿਰ ਵੱਡੇ ਵੱਡੇ ਸਕੂਲਾਂ ਚ ਪੜਿਆ ਹੋਵੇ ਉੱਥੋਂ ਜਾ ਕੇ ਫਿਰ ਅਮੈਰੀਕਾ ਵੱਲੋਂ ਸਟੱਡੀ ਪੂਰੀ ਕੀਤੀ ਆਉਂਦਿਆਂ ਸਾਰੇ ਰਾਜ ਸਭਾ ਚ ਵੜ ਗਏ ਉੱਪਰੋਂ ਡਿੱਗੇ ਨਾ ਆਕਾਸ਼ ਤੋਂ ਆਏ ਆਏ ਰਾਜ ਸਭਾ ਚ ਵੜ ਗਏ ਮਨਿਸਟਰ ਬਣ ਗਏ ਬਸ ਉਹ ਤੋਂ ਬਾਅਦ ਡਿਪਟੀ ਸੀਐਮ ਬਣ ਗਏ ਤੇ ਘਰ ਵਾਲੀ ਮੰਤਰੀ ਇਹ ਥੱਲੇ ਜ਼ਮੀਨ ਤੇ ਪੈਰ ਹੀ ਲੱਗੇ ਇਹਨਾਂ ਦੇ ਹੋਮ ਮਿਨਿਸਟਰ ਬਣ ਗਏ ਸਾਰੀ ਸਰਕਾਰ ਇਹੀ ਸਾਂਭਦੇ ਸੀ ਉਧਰੋਂ ਵਿਕਰਮ ਰਲ ਗਿਆ ਸੀ ਨਾਲ ਤੇ ਵਿਕਰਮ ਤੇ ਹਰਸਿਮਰਤ ਤਿੰਨਾਂ ਦੇ ਬਾਦਲ ਸਾਹਿਬ ਦੇ ਹੱਥ ਚੋਂ ਤੇ ਕਮਾਂਡ ਹੀ ਖੋਰੀ ਸੀ ਇਹਨਾਂ ਨੇ ਉਹਦੇ ਸਾਲ ਡਿਪਰੈਸ਼ਨ ਚ ਹੀ ਰਹੇ ਉਹ ਨਹੀਂ ਸੀ ਚੋਣ ਲੜਨਾ ਚਾਹੁੰਦੇ ਧੱਕੇ ਨਾਲ ਲੜਾਈ ਇਹ ਤੇ ਸਾਰੀ ਜਿੱਤੀ ਜਿਤਾਈ ਸੀਟ ਮਿਲ ਜਾਏਗੀ ਉਹ ਇੰਨੇ ਡਿਪਰੈਸ਼ਨ ਚ ਗਏ ਕਿ ਰੋਟੀ ਵੀ ਕਈ ਵਾਰੀ ਬੀਬਾ ਦੱਸਦੀ ਹੁੰਦੀ ਜਿਹੜੀ ਪ੍ਰਨੀਤ ਕਹਿੰਦੀ ਮੈਂ ਬੀਬੀ ਜੀ ਦੁਪਹਿਰੇ ਬੇਟੀ
1: ਕੀ ਦੱਸਦੇ ਸੀ ਉਹ
0: ਕਹਿੰਦੇ ਮੈਂ ਜਾਣਾ ਤੇ ਤਰਲੇ ਪਾਪਾ ਕਿ ਮੈਂ ਨਾਲੇ ਇੱਕ ਬੁਰਕੀ ਆਪ ਖਾਣੀ ਨਾਲੇ ਮੈਂ ਉਹਨਾਂ ਨੂੰ ਖਵਾਣੀ ਵੀ ਡੈਡੀ ਖਾਓ ਡੈਡੀ ਖਾਓ ਕਹਿੰਦੇ ਰੋਟੀ ਨਾ ਖਾਣੀ ਉਹਨਾਂ ਨੇ ਇੰਨਾ ਡਿਪਰੈਸ਼ਨ ਹੋ ਗਿਆ ਸੀ
1: ਅੱਛਾ
0: ਇਹ ਸਾਲ ਲਾਸਟ ਸਾਲ ਜਿਹੜਾ ਸੀ
1: ਉਹਨਾਂ ਦੀ
0: ਮਿਲਣਾ ਬੰਦ ਕਰ
1: ਇਹਨਾਂ ਨੇ
0: ਹਾਂ ਇਹ ਜਾਣ ਲੱਗ ਪਏ ਸੀ ਨਾ ਜੀ ਪਿੰਡਾਂ ਜਾਂਦੇ ਸੀ ਫਿਰ ਉਹਨਾਂ ਨੂੰ ਕਹਿਤਾ ਵੀ ਨਹੀਂ ਛੱਡੋ ਪਰੇ ਆਪਾਂ ਕੀ ਕਰਨਾ ਧੰਨਵਾਦ ਕਰਨ ਜਾਂਦੇ ਸੀ ਜਦੋਂ ਪਬਲਿਕ ਉਹਨਾਂ ਦੀ ਖੁਰਾਕ ਸੀ ਜੀ ਬਾਦਲ ਸਾਹਿਬ ਦੀ ਖੁਰਾਕ ਸੀ ਪਬਲਿਕ ਅਸੀਂ ਕਦੀ ਕਦੀ ਫਿਰ ਟੈਲੀਫੋਨ ਕਰਦੇ ਸੀ ਉਹ ਕਹਿੰਦੇ ਸੀ ਮੈਨੂੰ ਮਿਲ ਜਾਓ ਵੀ ਭਾਜੀ ਫਿਰ ਜਾਣਾ ਅਸੀਂ 2-2 ਘੰਟੇ ਬੈਠੇ ਰਹਿਣਾ ਤੇ ਗੱਲਾਂ ਕਰੀ
1: ਪਰ ਬਾਦਲ ਵਰਗਾ ਬੰਦਾ ਡਿਪਰੈਸ਼ਨ ਚਲਾ ਜਾਵੇ ਇਹ ਵੀ ਵੱਡੀ ਗੱਲ ਹੈ
0: ਡਿਪਰੈਸ਼ਨ ਚ ਦੇਖੋ ਜੀ ਜਦੋਂ ਉਹ ਦੇਖਦਾ ਕਿ ਮੈਂ
1: ਕਿੱਥੇ ਤੱਕ ਉਹਦੀ ਬੇਟੀ ਦੱਸ ਰਹੀ ਹੈ ਤੇ ਇਹਦਾ ਮਤਲਬ ਸੱਚ ਹੈ
0: ਨਹੀਂ ਸਚਾਈ ਹੈ ਜੀ ਇਹ ਮੈਂ ਕਹਿੰਦੀ ਸਚਾਈ ਹੈ ਮੈਂ ਤੇ ਆਪ ਜਾਂਦੀ ਰਹੀ ਹਾਂ ਜੀ
1: ਅੱਛਾ
0: ਤੇ ਉਹਨਾਂ ਨੇ ਸੁਣੀ
1: ਜਾਣੀ ਤੁਹਾਡੇ ਨਾਲ ਕੋਈ ਗੱਲਬਾਤ
0: ਕਰਦੇ ਬਹੁਤ ਕਰਦੇ ਹੁੰਦੇ ਸੀ
1: ਕੀ ਕਹਿੰਦੇ ਸੀ ਉਹ ਗੱਲਾਂ ਕਰਦੇ
0: ਮੈਂ ਇਹ ਕਹਿਣਾ ਮੈਂ ਕਹਿਣਾ ਬਾਦਲ ਸਾਹਿਬ ਵੀ ਤੁਸੀਂ ਆਪਣੇ ਘਰ ਦੇ ਇਹਨੂੰ ਸੁਖਬੀਰ ਨੂੰ ਸਮਝਾਇਆ ਕਰੋ ਘਰ ਚੋਂ ਸਰਦਾਰੀ ਨਾ ਨਿਕਲ ਜਾਏ ਸਾਡੇ ਚੁੱਪ ਹਰਸਿਮਰਤ ਕਰਕੇ ਸਾਡਾ ਮਾਝਾ ਮਾਲਵਾ ਖਰਾਬ ਹੋ ਗਿਆ ਵਿਕਰਮ ਕਰਕੇ ਸਾਡਾ ਮਾਝਾ ਤੇ ਦੁਆਬਾ ਖਰਾਬ ਹੋਈ ਜਾਂਦਾ ਸੁਖਬੀਰ ਕਿਉਂ ਨਹੀਂ ਸਿਆਣਾ ਸਮਝਦਾ ਇਹ ਮੇਰੀਆਂ ਗੱਲਾਂ ਦਾ ਇਹ ਗੁੱਸਾ ਕਰਦੇ ਸੀ

0: ਕਿ ਬੀਬੀ ਸਾਨੂੰ ਕਹਿੰਦੀ ਹੈ ਤੇ ਮੈਂ ਸੱਚ ਕਹਿੰਦੀ ਸੀਗੀ ਕਿ ਲੋਕਾਂ ਦੀ ਆਵਾਜ਼ ਹੈ ਹੋਰ ਮੈਨੂੰ ਕੀ ਤਕਲੀਫ ਸੀ ਜੀ ਇਹਨਾਂ ਦੀ ਮੈਂ ਕਿਹੜੀ ਉੱਥੇ ਸੀਐਮ ਬਣਨਾ ਸੀਗਾ ਮੈਂ ਕੋਈ ਹੋਮ ਮਿਨਿਸਟਰ ਨਹੀਂ ਸੀ ਬਣਨਾ ਮੈਂ ਤੇ ਉੱਥੇ ਵੱਧ ਤੋਂ ਵੱਧ ਮਿਨਿਸਟਰ ਬਣ ਜਾਂਦੀ ਜਿੱਤ ਕੇ ਜੇ ਸਰਕਾਰ ਬਣਦੀ ਹੋਰ ਮੈਂ ਵੱਧ ਤੋਂ ਵੱਧ ਕੀ ਬਣ ਜਾਣਾ ਸੀਗਾ ਜਾਂ ਸ਼੍ਰੋਮਣੀ ਕਮੇਟੀ ਚ ਹੋਵੇ ਤੇ ਮੇਰੀ ਡਿਊਟੀ ਲੱਗ ਜਾਂਦੀ ਉਹ ਵੀ ਲਾਉਣ ਤੇ ਮੈਂ ਲੱਗ ਜਾਂਦੀ ਨਹੀਂ ਤੇ ਮੈਨੂੰ ਕੀ ਤਕਲੀਫ ਹੈ ਜੀ ਉੱਥੇ ਜਾ ਕੇ ਤੇ ਉੱਥੇ ਬੈਠੀ ਰਹਾਂ
1: ਅੱਛਾ ਬੀਬੀ ਜੀ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਮ ਤੌਰ ਤੇ ਸਿੱਖਿਜ਼ਮ ਦੇ ਵਿੱਚ ਤਾਂ ਬੜੀ ਇੰਪੋਰਟੈਂਸ ਦਿੱਤੀ ਗਈ ਹੈ ਵੀ ਸਬਰ ਸ਼ੁਕਰ ਤੇ ਸ਼ੁਕਰਾਨਾ
0: ਬਿਲਕੁਲ ਬਿਲਕੁਲ
1: ਤੇ ਸਬਰ ਸੰਤੋਖ ਚ ਜਿਹੜਾ ਬੰਦਾ ਰਹਿੰਦਾ ਹੈ ਉਹ ਤਾਂ ਆਪਣੇ ਆਪ ਹੀ ਗੁਰੂ ਦੀ ਰਜ਼ਾ ਚ ਆ ਗਿਆ ਬਾਦਲ ਪਰਿਵਾਰ ਨੂੰ ਪਰਮਾਤਮਾ ਨੇ ਕਿੰਨੀਆਂ ਰਹਿਮਤਾਂ ਬਖਸ਼ੀਆਂ ਬਾਦਲ ਸਾਹਿਬ ਖੁਦ 5 ਵਾਰੀ ਚੀਫ ਮਿਨਿਸਟਰ ਰਹੇ ਉਹਨਾਂ ਦੀ ਡਾਟਰ ਇਨ ਲਾਅ ਨੂੰ ਹਰਸਿਮਰਤ ਕੌਰ ਬਾਦਲ ਸੈਂਟਰ ਚ ਵਜ਼ੀਰ ਬੇਟਾ ਡਿਪਟੀ ਸੀਐਮ ਜਵਾਈ ਮੰਤਰੀ ਮੁੰਡੇ ਦਾ ਸਾਲਾ ਮੰਤਰੀ ਹੋਰ ਰਿਸ਼ਤੇਦਾਰ ਮੰਤਰੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅੱਜ ਕੱਲ੍ਹ ਦੇਖਦੇ ਹਾਂ ਉਹ ਪਰਮਾਤਮਾ ਦਾ ਜਾਂ ਪੰਜਾਬ ਦੇ ਲੋਕਾਂ ਦਾ ਸ਼ੁਕਰੀਆ ਅਦਾ ਨਹੀਂ ਕਰਦੇ ਵੀ ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਉਹ ਉਲਾਂਭਾ ਦਿੰਦੇ ਨੇ
0: ਅੱਜ ਵੀ ਮੈਨੂੰ ਬੜੀ ਤਕਲੀਫ ਹੁੰਦੀ ਹੈ ਤੁਸੀਂ ਇਹ ਕਹੋ ਵੀ ਵੀਰੋ ਜੇ ਮੇਰੇ ਕੋਲ ਗਲਤੀਆਂ ਹੋਈਆਂ ਨੇ ਮੈਂ ਤੁਹਾਡੇ ਕੋਲ ਖਿਮਾ ਦਾ ਜਾ ਚੁੱਕਿਆ
1: ਧੰਨਵਾਦ ਹੀ ਕਰ ਦੋ ਟ੍ਰਾਂਸਪੋਰਟ ਹੋਟਲ ਚੈਨਲ
0: ਤੁਸੀਂ ਕਸਰ ਨੀ ਛੱਡੀ ਰੱਬ ਨੇ ਸਾਨੂੰ ਕਸਰ ਨੀ ਛੱਡੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਬੜਾ ਕੁਛ ਪ੍ਰਾਪਤ ਕੀਤਾ ਉਹਨੂੰ ਕਹਿਣਾ ਚਾਹੀਦਾ ਕਿ ਆਓ ਬਚਾ ਲਈਏ ਬਚਾ ਲਓ ਆਪਣੀ ਪਾਰਟੀ ਨੂੰ ਤੁਹਾਡੀ ਪਾਰਟੀ ਹੈ ਮੈਂ ਸੀਐਮ ਬਣਾ ਨਾ ਬਣਾ ਮੈਂ ਪ੍ਰਧਾਨ ਰਵਾਂ ਨਾ ਰਵਾਂ ਤੁਸੀਂ ਭਜਾਓ ਪਾਰਟੀ ਮੈਂ ਤੁਹਾਡੇ ਸਿਰ ਤੇ ਛੱਡ ਦਿੰਦਾ ਪਾਰਟੀ ਕੀ ਫਰਕ ਪੈਂਦਾ ਜੀ ਇਹਨੂੰ ਤਿਆਗ ਹੀ ਨੀ ਕਰ ਸਕਦਾ ਉਹ ਕਹਿੰਦਾ ਮੈਂ ਤਿਆਗ ਸਾਨੂੰ ਉਹਨੇ ਆਪ ਕਿਹਾ ਸੀਗਾ ਅਸੀਂ ਕਿਹਾ ਵੀ ਮੈਂ ਸੱਚੀ ਗੱਲ ਹੈ ਮੈਂ ਕਿਹਾ ਬਾਦਲ ਸਾਹਿਬ ਮੈਂ ਘੰਟਾ ਘੰਟਾ ਸੀ ਲਾਣਾ ਬਾਦਲ ਸਾਹਿਬ ਲੋਕ ਸਾਨੂੰ ਛੱਡੇ ਜਾਂਦੇ ਲੀਡਰ ਵੀ ਸਾਰੇ ਛੱਡੀ ਜਾਂਦੇ ਆ ਕੀ ਬਣੂਗਾ ਕਹਿੰਦਾ ਸਾਰੇ ਛੱਡ ਜਾਣ ਮੈਂ ਕੱਲਾ ਰਹਿ ਜਾ ਮੈਂ ਤਾਂ ਵੀ ਪ੍ਰਧਾਨ ਨਹੀਂ ਛੱਡੀ ਸੱਚਾਈ ਹੈ
1: ਅੱਛਾ ਜੀ
0: ਇਹ ਕਹਿੰਦਾ ਜੇ ਕਹਿੰਦਾ ਅਸੀਂ ਕਿਹਾ ਜੇ ਪਾਰਟੀ ਖਤਮ ਹੋ ਗਈ ਫਿਰ ਤੁਸੀਂ ਪ੍ਰਧਾਨ ਕੀ ਕਰੋਗੇ ਕਹਿੰਦਾ ਜਦ ਜਾਊਂਗਾ ਨਾ ਖਤਮ ਕਰਕੇ ਜਾਊਂਗਾ ਤੇ ਫਿਰ ਮੈਂ ਆਪਣਾ ਬਿਜ਼ਨਸ ਦੇਖੂ ਮੈਂ ਆਪਣਾ ਕੰਮ ਕਰੂੰ ਮੈਂ ਬਿਜ਼ਨਸ ਦੇਖੂ ਮੈਂ ਕੀ ਲੈਣਾ ਫਿਰ ਕਹਿੰਦਾ ਇੱਥੇ ਇਹ ਸੋਚ ਇਹਦੀ ਸੀਗੀ
1: ਫਿਰ ਦੂਜੇ ਲੀਡਰ ਕੀ ਕਹਿੰਦੇ ਸੀ ਕੀ ਰਿਐਕਟ ਕਰਦੇ
0: ਲੀਡਰ ਵੀ ਵਿਚਾਰੇ ਇਹੀ ਕਹਿੰਦੇ ਸੀਗੇ ਇਹ ਕਹਿੰਦੇ ਮੈਂ ਨਹੀਂ ਛੱਡਣੀ
1: ਨਹੀਂ ਉਹ ਜਦੋਂ ਇਹ ਕਹਿੰਦੇ ਸੀ ਵੀ ਪਾਰਟੀ ਖਤਮ ਹੋ
0: ਗਈ ਨਹੀਂ ਸਾਰੇ ਦੁਖੀ ਸੀਗੇ ਇਸ ਗੱਲ ਤੇ
1: ਉਹ ਕਹਿੰਦੇ ਨਹੀਂ ਸੀ ਵੀ ਬਾਦਲ ਸਾਹਿਬ ਕਿਉਂ ਤੁਸੀਂ ਐਡੀ ਇਤਿਹਾਸ
0: ਨਹੀਂ ਇਸ ਤੇ ਕਹਿੰਦੇ ਸੀਗੇ ਜੀ ਰੱਬ ਦਾ ਵਾਸਤਾ ਬਚਾ ਲੈ ਬਚਾ ਲੈ ਅਸੀਂ ਇੱਕੋ ਕਹਿੰਦੇ ਵੀ ਇੱਕ ਵਾਰੀ ਤੂੰ ਦੇ ਦੇ ਅਸਤੀਫਾ ਦੇ ਦੇ 5 ਮੈਂਬਰੀ ਜੀ ਕਮੇਟੀ ਬਣਾ ਲੈ ਤੇ ਲੀਡਰ ਤੇ ਤੁਸੀਂ ਰਹਿਣਾ ਵਾ ਕਿਹੜਾ ਇੱਥੇ ਇੰਨਾ ਤੇ ਦੇਖੋ ਜੀ ਅਸੀਂ ਹੈ ਨਹੀਂ ਸੀ ਪਾਗਲ ਵੀ ਆਪਣੇ ਲੀਡਰ ਨੂੰ ਇੰਨਾ ਅਸੀਂ ਥੱਲੇ ਸੁੱਟ ਦਿੰਦੇ ਲੀਡਰ ਤੇ ਸਾਡਾ ਹੀ ਸੀ ਨਾ ਪ੍ਰਧਾਨ ਦੇ
1: ਅਕਸਰ ਲੀਡਰ ਨੂੰ ਸੁੱਟੋਗੇ ਤੁਸੀਂ ਖੁਦ ਵੀ ਡਿੱਗੋਗੇ
0: ਅਸੀਂ ਵੀ ਡਿੱਗਾਂਗੇ ਹਾਂਜੀ ਅਸੀਂ ਤੇ ਮੈਂ ਤੇ ਇੱਕ ਦਿਨ ਸਿੰਘ ਸਾਹਿਬ ਨੂੰ ਕਹਿ ਰਹੀ ਸੀ ਸਿੰਘ ਸਾਹਿਬ ਇਹ ਜੀ ਤੁਸੀਂ ਕਰਨ ਦੇ ਹੋ ਵੀ ਸਰਕਾਰਾਂ ਨੂੰ ਬੁਲਾਉਣ ਦੇ ਹੋ ਇਹਨੂੰ ਚੰਗਾ ਹੁੰਦਾ ਤੁਸੀਂ ਸਾਰੇ ਲੀਡਰਾਂ ਨੂੰ ਅਕਾਲੀਆਂ ਨੂੰ ਬੁਲਾ ਲੈਂਦੇ ਵੀ ਚਲੋ ਬਈ 2 ਦਸੰਬਰ ਦਾ ਹੁਕਮਨਾਮਾ ਪੂਰੇ ਉਤਰੋ ਇਕੱਠੇ ਹੋਵੋ ਸਾਰਿਆਂ ਨੂੰ
1: ਦੋਨੇ ਹੁਕਮਨਾਮੇ ਲਾਗੇ
0: ਦੋਨੋਂ ਹੁਕਮਨਾਮੇ ਲਾਗੇ ਕਰੋ ਚਲੋ ਤੇ ਮੈਂ ਕਿਸੇ ਪਾਸੇ ਤਾਂ ਲੱਗੋ ਤੁਸੀਂ ਸਾਨੂੰ ਕਹੀ ਜਾਂਦੇ ਆ
1: ਜਾਓ 2 ਦਸੰਬਰ ਵਾਲੇ ਨੂੰ ਉਹਦੀ ਗੱਲ ਨਾ ਕਰੋ
0: ਉਹਨੂੰ ਲਾਗੇ ਕਰ ਉਹ ਕਰ ਉਹਨੂੰ ਲਾਗੂ ਕਰਾ ਪਹਿਲਾਂ ਅਗਲਾ ਤੇ ਤੂੰ ਵੈਸੇ ਮੈਂ ਹੁਕਮਨਾਮਾ ਇਹਨੂੰ ਚਾਹੀ ਜੇ ਲੋਕਾਂ ਨੇ ਨਹੀਂ ਮੰਨਿਆ ਕੌਮ ਨੇ ਨਹੀਂ ਮੰਨਿਆ ਉਹ ਹੁਕਮਨਾਮਾ ਹੋ ਹੀ ਨਹੀਂ ਸਕਦਾ
1: ਨਾਲੇ ਇੱਕ ਹੋਰ ਹੁੰਦਾ ਜਦੋਂ ਕੋਈ ਕੋਰਟ ਸਜ਼ਾ ਸੁਣਾਉਂਦੀ ਹੈ ਰਿਪੋਰਟਾਂ ਆ ਗਿਆ ਸੀ ਤਾਂ ਚੀਫ ਮਿਨਿਸਟਰ ਨੂੰ ਬੁਲਾ ਕੇ ਪੁੱਛ ਲੈਣਾ ਚਾਹੀਦਾ ਸੀ ਵੀ ਭਾਈ ਸਾਹਿਬ ਰਿਪੋਰਟਾਂ ਆ ਜਾਣ ਦੱਸੋ ਇਹਦੇ ਬਾਰੇ ਕੀ ਤੁਸੀਂ ਕਹਿਣਾ
0: ਨਾ ਮੈਂ ਤੇ ਵੈਸੇ ਇਸ ਗੱਲ ਤੇ ਵੀ ਸਹਿਮਤ ਨਹੀਂ ਮੈਂ ਤੇ ਕਹਿੰਦੀ ਇਹਨੂੰ ਲੈਣਾ ਨਹੀਂ ਚਾਹੀਦਾ ਮੁੱਦੇ ਨੂੰ ਨਹੀਂ ਸੀ ਲੈਣਾ ਮੈਂ ਗਲਤ ਵੀ ਹੋ ਸਕਦੀ ਹਾਂ ਪਰ ਮੈਂ ਇਹਨੂੰ ਪੰਥਕ ਮੁੱਦਾ ਨਹੀਂ ਸਮਝਦੀ
1: ਅੱਛਾ ਬੀਬੀ ਜੀ ਲਾਸਟ ਸਵਾਲ ਹੈ
0: ਇੱਕ ਪਾਸੇ ਤੇ ਕਹਿੰਦੇ ਆ ਕਿ ਅਸੀਂ ਕੁਝ ਸਿੱਖ ਪੂਰਾ ਹੋਏਗਾ ਤੇ ਉਹਨੂੰ ਬੁਲਾ ਸਕਦੇ ਹਾਂ ਤਖ਼ਤ ਤੇ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਉਹਨੂੰ ਅਸੀਂ ਉੱਥੇ ਬੁਲਾ ਕੇ ਸਜ਼ਾ ਨਹੀਂ ਲਾ ਸਕਦੇ ਫਿਰ ਤੁਸੀਂ ਬਿਨਾਂ ਬੁਲਾਏ ਤੋਂ ਉੱਥੇ ਉਹਨੂੰ ਹੁਕਮਨਾਮਾ ਸੁਣਾਤਾ
1: ਉਹ ਤਾਂ ਜਿਵੇਂ ਪੋਲੀਟੀਕਲ ਸਟੇਟਮੈਂਟ ਹੁੰਦੀ ਹੈ ਨਾ ਕਿਸੇ ਰਾਜਨੀਤਿਕ
0: ਬੰਦੇ ਦੀ ਹਾਂ ਬਸ ਇਹ ਤਾਂ ਨਹੀਂ ਚੰਗਾ ਲੱਗਦਾ
1: ਅੱਛਾ ਬੀਬੀ ਜੀ ਮੈਂ ਇੱਕ ਲਾਸਟ ਪੁੱਛਣਾ ਹੈ ਤੁਹਾਨੂੰ ਤੁਸੀਂ ਅੱਜ ਕੱਲ ਐਕਟਿਵ ਹੋ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਚ
0: ਜੀ
1: ਪੁਨਰ ਸੁਰਜੀਤ ਦੇ ਆਗੂ ਲਗਾਤਾਰ ਛੱਡ ਰਹੇ ਨੇ ਤੇ ਇੱਕ ਪਾਸੇ ਤਾਂ ਤੁਸੀਂ ਬਦਲਾਅ ਲੈ ਕੇ ਆਏ ਸੀ ਵੀ ਨਵਾਂ ਅਕਾਲੀ ਦਲ ਖੜਾ ਕਰਨਾ ਇਸ ਹਸ਼ਰ ਤੱਕ ਕਿਵੇਂ ਪਹੁੰਚ ਗਏ
0: ਦੇਖੋ ਗੱਲ ਇਸ ਤਰ੍ਹਾਂ ਵੀ ਕੁਝ ਵਿਅਕਤੀਆਂ ਦੀਆਂ ਲਾਲਸਾਵਾਂ ਬੜੀਆਂ ਜੀ ਉਹ ਇਹ ਸੋਚਦੇ ਵੀ ਅਸੀਂ ਸਭ ਤੋਂ ਮੋਹਰੀ ਹੋ ਕੇ ਤੁਰੀਏ ਉਹਨਾਂ ਦੇ ਦਿਮਾਗ ਚ ਜਿਹੜੀ ਮੈਨੂੰ ਲੱਗਦੀ ਹੈ ਉਹਨਾਂ ਦੇ ਦਿਮਾਗ ਸੀਗਾ ਕਿ ਜਿਨ੍ਹਾਂ ਨੇ ਭਰਤੀ ਕਰਨ ਵਾਲੀ ਟੀਮ ਬਣੀ ਸੀ ਨਾ ਜੀ ਕਰਾਉਣ ਵਾਲੀ ਭਰਤੀ ਤੇ ਜੋ ਲੋਕਾਂ ਨੇ ਕੀਤੀ ਹੈ ਜਾਂ ਲੀਡਰਾਂ ਨੇ ਕੀਤੀ ਹੈ ਉਹਨਾਂ ਦੇ ਦਿਮਾਗ ਸੀ ਵੀ ਸਾਨੂੰ 5 ਮੈਂਬਰਾਂ ਦੇ ਹੱਥ ਵਿੱਚ ਸੌਂਪ ਦਿੱਤਾ ਜਾਏਗਾ ਸਾਰਾ ਪਾਰਟੀ ਦਾ ਕੰਮ ਤੇ ਖਾਸ ਕਰਕੇ ਇੱਕ ਵਿਅਕਤੀ ਜਿਹੜਾ ਚਲੇ ਗਏ ਨੇ ਯਾਲੀ ਸਾਹਿਬ ਇਹ ਨਾ ਜੀ ਆਪ ਘੱਟ ਕਹਿੰਦੇ ਸੀਗੇ ਤੇ ਨਾਲ ਦੇ

0: ਜੀ ਉਹ ਕਹਿੰਦੇ ਸੀ ਇਹਨੂੰ ਐਕਟਿੰਗ ਪ੍ਰਧਾਨ ਬਣਾ ਦੋ ਫਿਰ ਸਤਵੰਤ ਕੌਰ ਨੂੰ ਪ੍ਰਧਾਨ ਕਰ ਦਿੱਤੀ ਅੱਗੇ ਫਿਰ ਉਹਨਾਂ ਨੇ ਕਿਹਾ ਵੀ ਨਹੀਂ ਉਹ ਵੀ ਕੁੜੀ ਵਿਚਾਰੀ ਮੁਲਾਜ਼ਮ ਹੈ ਆਪਾਂ ਕਾਹਨੂੰ ਉਹਨੂੰ ਤੰਗ ਕਰਨੀ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਹੈ ਦੂਜੀ ਗੱਲ ਉਹਦਾ ਸਿਆਸੀ ਕੋਈ ਹੈ ਹੀ ਨਹੀਂ ਤਜਰਬਾ ਚਲੋ ਸਿੰਘ ਸਾਹਿਬ ਤੇ ਸਾਰੇ ਇਸ ਲਈ ਰਾਜ਼ੀ ਹੋ ਗਏ ਕਿ ਕਮ ਸੋ ਕਮ ਉਹ ਥੋੜਾ ਜਿੱਦਾਂ ਲੋਕਾਂ ਦੇ ਮਨ ਚ ਹੁੰਦੀ ਹੈ ਵੀ ਅੰਮ੍ਰਿਤਧਾਰੀ ਹੋਵੇ ਧਾਰਮਿਕ ਵਿਚਾਰਾਂ ਦਾ ਹੋਵੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰ ਸਕੇ ਇਸ ਕਰਕੇ
1: ਥੋੜੇ ਵੋਕਲ ਵੀ ਹੈ
0: ਵੋਕਲ ਵੀ ਹੈਗੇ ਚਲੋ ਕਹਿਣ ਤੋਂ ਭਾਵੀ ਬੋਲ ਸਕਦੇ ਆ ਤੇ ਹੋ ਗਈ ਗੱਲ ਉਹ ਤੋਂ ਬਾਅਦ ਇਹਨਾਂ ਨੂੰ ਇੰਨੀ ਪਰੇਸ਼ਾਨੀ ਪਈ ਕਦੀ ਤਾਂ ਜੀ ਸੀ ਐਮ ਦਾ ਕੈਂਡੀਡੇਟ ਐਲਾਨ ਕਰ ਦੋ ਕਦੀ ਕਹਿੰਦਾ ਮੈਂ ਉਹਨੂੰ ਮੰਨਦਾ ਹੀ ਨੀ ਪ੍ਰਧਾਨ ਕਦੀ ਕਹਿੰਦਾ ਐਕਟਿੰਗ ਪ੍ਰਧਾਨ ਬਣਾ ਦੋ ਕਦੀ ਕਹਿੰਦੇ ਉਹਨੂੰ ਤੁਸੀਂ ਪਰਮਿੰਦਰ ਢੀਂਡਸੇ ਨੂੰ ਮਿਲ ਲਿਓ ਕਿਤੇ ਪਰ ਇਹ ਜਿਹੜਾ ਕਹਿੰਦੇ ਨੀ ਬਹੁਤਾ ਇਹਨਾਂ ਨੇ 50 ਵਾਰੀ ਕਿਹਾ ਵੀ ਉਹ ਕਹਿੰਦਾ ਮੈਨੂੰ ਪਾਰਲੀਮੈਂਟ ਬੋਰਡ ਦਾ ਚੇਅਰਮੈਨ ਬਣਾ ਦੋ ਲੋ ਹਰ ਅਹੁਦਾ ਉਹਨੇ ਮੰਗਿਆ ਹਰ ਅਹੁਦਾ ਇਥੋਂ ਤੱਕ ਛੋਟੀ ਗੱਲ ਦੇਖ ਲੋ ਪਹਿਲਾਂ ਕਹਿੰਦੇ ਸੀ ਕੋਰ ਕਮੇਟੀ ਬਣ ਗਈ ਇਹਨੂੰ ਵਿੱਚ ਪਾਇਆ ਤੇ ਇਹ ਕਹਿਣ ਲੱਗ ਪਈ ਕੋਰ ਕਮੇਟੀ ਦਾ ਕਨਵੀਨਰ ਬਣਾ ਦੋ ਮੈਂ ਬੋਲ ਪਈ ਮੈਂ ਤਾਂ ਇਹਨਾਂ ਨੂੰ ਥੋੜੀ ਜਿਹੀ ਚੁਭਦੀ ਹਾਂ ਮੈਂ ਕਿਹਾ ਮੈਨੂੰ ਸਮਝ ਨੀ ਆਉਂਦੀ ਵੀ ਆਪਾਂ 11-12 ਮੈਂਬਰੀ ਦੀ ਟੀਮ ਹੈ ਉਹਦਾ ਕਨਵੀਨਰ ਇਹਨੂੰ ਕੀ ਬਣਾਵਾਂਗੇ ਦੱਸੋ ਅਸੀਂ ਸਿੰਘ ਸਾਹਿਬ ਦੀ 11 ਵਜੇ ਚ ਮੀਟਿੰਗ ਕਰਿਆ ਕਰਾਂਗੇ ਕੋਰ ਕਮੇਟੀ ਹੁੰਦੀ ਹੈ ਪ੍ਰਧਾਨ ਦੇ ਨੂੰ ਨਾਲ ਲੈ ਕੇ ਸਲਾਹ ਕਰਨ ਵਾਸਤੇ ਇਹ ਉਹਦੇ ਸਲਾਹਕਾਰੀ ਹੁੰਦੇ ਇੱਕ ਕਿਸਮ ਦੇ ਪ੍ਰਧਾਨ ਦੇ ਹੁਣ ਪ੍ਰਧਾਨ ਇੱਕ ਪਾਸੇ ਹੋਵੇ ਤੇ ਕਨਵੀਨਰ ਮੀਟਿੰਗਾਂ ਕਰੇ ਤੁਸੀਂ ਇਹਦਾ ਮਤਲਬ ਵੀ ਆਪਾਂ ਉਹਨੂੰ ਅਸੀਂ ਉਹਨੂੰ ਜਲੀਲ ਕਰਦੇ ਨੰਬਰ 2 ਫਿਰ ਬਣ ਗਈ ਜੀ ਤਾਲਮੇਲ ਕਮੇਟੀ ਤਾਲਮੇਲ ਕਮੇਟੀ ਬਣ ਗਈ ਤੇ ਇਹਨੂੰ ਵਿੱਚੋਂ ਸਿੰਘ ਸਾਹਿਬ ਨੇ ਚੇਂਜ ਕਰਤਾ 3-ਮੈਂਬਰੀ ਕਮੇਟੀ ਬਣਾ ਦਿੱਤੀ ਇਹਦਾ ਜ਼ੋਰ ਲੱਗ ਗਿਆ ਅੱਡੀਆਂ ਤੱਕ ਉਹਨਾਂ ਦਾ ਵੀ ਉਹਨੂੰ ਵਿੱਚ ਪਾਓ ਪਰਮਿੰਦਰ ਢੀਂਡਸੇ ਦੀ ਕੋਠੀ ਜੇ ਗੱਲਾਂ ਹੋਈਆਂ ਮੈਂ ਕਿਹਾ ਅਸੀਂ ਸਾਰਿਆਂ ਨੇ ਫਿਰ ਕਿਹਾ ਜੀ ਪਾ ਦੋ ਸਿੰਘ ਸਾਹਿਬ ਕੋਈ ਗੱਲ ਨੀ ਪਾ ਦੋ ਜੇ ਕਲੇਸ਼ ਮੁੱਕਦਾ ਤੇ ਪਾ ਦੋ ਪਾਤਾ ਫਿਰ ਜੀ ਇਹਨੂੰ ਕਨਵੀਨਰ ਬਣਾ ਦੋ 4 ਮੈਂਬਰਾਂ ਦਾ ਅਗਰ ਤੁਸੀਂ ਸਾਰੇ ਬਰਾਬਰ ਹੀ ਹੋ 4 ਮੈਂਬਰ ਤੇ ਤਾਲਮੇਲ ਕਮੇਟੀ ਕਰਨੀ ਤੇ ਗੱਲ ਕਰਨੀ ਜਾ ਕੇ ਤੁਸੀਂ ਇਹਦੇ ਕੀ ਸਮਝਦੇ ਹੋ ਕੀ ਹੈ ਵੀ 4 ਮੈਂਬਰਾਂ ਦਾ ਕਨਵੀਨਰ ਕੀ ਹੋਏਗਾ ਦੱਸੋ ਬਣਾਓ ਇਹਨਾਂ ਨੇ ਉੱਥੇ ਜਾ ਕੇ ਪਹਿਲੀ ਮੀਟਿੰਗ ਚ ਉਹਨਾਂ ਨੂੰ ਸਿਖਾ ਲਿਆ ਕਿਉਂਕਿ ਵਾਰਸ ਪੰਜਾਬ ਵੱਲੋਂ ਹੀ ਬੋਲਦੇ ਸੀ ਨਾ ਜ਼ਿਆਦਾ ਤੇ ਉੱਥੇ ਜਾ ਕੇ ਕਹਿ ਲਿਆ ਤੇ ਉਹਨਾਂ ਕੋਲੋਂ ਕਹਿਣ ਲੱਗ ਪਏ ਜੀ ਆਪਾਂ ਇੱਕ ਕਨਵੀਨਰ ਬਣਾ ਲਈਏ ਸਾਡੇ ਬੰਦੇ ਬਾਕੀ ਵਿਚਾਰੇ ਚੁੱਪ ਕਰ ਗਏ ਉਹ ਕਹਿੰਦੇ ਹੋਣਗੇ ਵੀ ਇਹਨਾਂ ਨੇ ਕਿਹਾ ਹੁਣ ਆਪਾਂ ਕਾਹਨੂੰ ਵਿੱਚ ਬੋਲਣਾ ਤੇ ਉਹ ਕਹਿੰਦੇ ਜੀ ਚਲੋ ਦੇਖ ਲਓ ਜਿੱਦਾਂ ਲੋੜ ਤੇ ਹੈ ਨੀ ਜਿੱਦਾਂ ਤੁਸੀਂ ਕਹਿੰਦੇ ਤੇ ਨਾਂ ਪੇਸ਼ ਕਰਤਾ ਇਹਦਾ ਹਿਸਾਬ ਨਾਲ ਉਹਨਾਂ ਨੇ ਬਣਾਇਆ ਨਾ ਇਹਨੂੰ ਸਾਡੇ ਬੰਦੇ ਨੇ ਤੁਸੀਂ ਨਾਂ ਪੇਸ਼ ਕੀਤਾ ਉਹਨਾਂ ਨੇ ਪੇਸ਼ ਕਰਤਾ ਇਹ ਕਨਵੀਨਰ ਤੇ ਖੁਸ਼ ਹੋ ਗਿਆ ਤੇ ਸੋਫੇ ਲੈ ਕਹਿੰਦੇ ਜੀ ਗੱਠਜੋੜ ਹੋ ਗਿਆ ਜੀ ਗੱਠਜੋੜ ਹੋ ਗਿਆ ਲਓ ਤੁਸੀਂ ਕੋਈ ਗੱਲ ਨੀ ਹੋਈ ਕਿਸੇ ਕਿਸਮ ਦੀ ਫਾਈਨਲ ਨੀ ਹੋਈ ਤੇ ਇਹਦਾ ਮਤਲਬ ਕਹਿਣ ਤੋਂ ਸੀ ਵੀ ਕਨਵੀਨਰ ਜੋ ਫੈਸਲਾ ਕਰ ਦੇਖ ਰਹੇ ਉਹੀ ਹੋਣਾ ਉਹਨਾਂ ਨੇ ਫਿਰ ਰਿਪੋਰਟ ਲਿਆਉਣੀ ਸੀ ਲਿਆ ਕੇ ਕੋਰ ਕਮੇਟੀ ਚ ਰੱਖਣੀ ਸੀ ਉੱਥੇ ਡਿਸਕਸ ਹੋਣੀ ਸੀ ਫਿਰ ਹੀ ਫੈਸਲਾ ਹੋਣਾ ਸੀ ਸਮਝੌਤਾ ਜਿਹੜਾ ਹੋਣਾ ਸੀ ਜਾਂ ਗੱਠਜੋੜ ਆਉਣਾ ਸੀ ਉਹ ਤੇ ਪ੍ਰਧਾਨਾਂ ਨੇ ਐਲਾਨ ਕਰਨਾ ਹੁੰਦਾ ਨਾ ਦੂਜੇ ਨੂੰ ਕੀ ਪਾਵਰ ਹੁੰਦੀ ਐਲਾਨ ਕਰਨ ਪਤਾ ਨੀ ਕਿੱਥੇ ਮੈਨੂੰ ਸਮਝ ਨਹੀਂ ਆਉਂਦੀ ਕਿੱਥੇ ਸਿਆਸਤ ਕਰਦੇ ਰਹੇ
1: ਲਾਲ ਸਾਮਾ ਤੇ ਲਾਲਸੀ ਮਰਵਾ
0: ਮੈਂ ਤੇ ਬੜੀ ਹੈਰਾਨ ਹਾਂ ਜੀ ਸੱਚੀ ਜੇ ਹੁਣ ਸਾਡੇ ਵਰਗੇ ਆ ਸਾਡਾ ਚਲੋ ਇੱਕ ਗੱਲ ਹੈਗੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਥੋੜਾ ਜਿਹਾ ਪ੍ਰਧਾਨ ਰਹਿਣ ਕਰਕੇ ਕਹਿ ਲਓ ਜਾਂ 40 ਸਾਲ ਦੀ ਮੈਂ ਸੰਗਤ ਚ ਸੇਵਾ ਕਰਦੀ ਹਾਂ ਐਜ਼ ਏ ਮਿਨਿਸਟਰ ਵੀ ਮੈਂ ਥੋੜੀ ਚੜੀ ਕੀਤੀ ਹੈ 1.5 ਸਾਲ ਦੀ ਮਿਨਿਸਟਰੀ ਕੀਤੀ ਤੇ ਵੈਸੇ MLA ਰਹੀ ਤਾਂ ਵੀ ਅਸੀਂ ਲੋਕਾਂ ਦੇ ਵਿੱਚ ਉਸ ਤਰੀਕੇ ਨਾਲ ਵਿਚਰਦੇ ਹਾਂ ਵੀ ਸਾਡੇ ਕੋਲ ਪਦਵੀ ਦੀ ਲੋੜ ਹੀ ਨਹੀਂ ਹੈਗੀ ਸਾਡਾ ਨਾਂ ਹੀ ਠੀਕ ਹੈ ਵੀ ਕੋਈ ਨੀ ਜਿੱਥੇ ਜ਼ਿੰਮੇਵਾਰ ਜਾਂਦੇ ਲਾ ਦੋ ਇਹ ਲੋਕਾਂ ਨੂੰ ਪਤਾ ਨਹੀਂ ਮੈਨੂੰ ਤੇ ਸਮਝ ਹੀ ਨਹੀਂ ਆਈ ਕੋਈ ਇਹਨਾਂ ਦੀ ਹੁਣ ਨਹੀਂ ਚੱਕਦੇ ਤੇ ਕੀ ਕਰ ਸਕਦੇ ਹਾਂ ਜੀ ਆਪਾਂ
1: ਬਿਲਕੁਲ ਬੀਬੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਪ੍ਰੈਜੈਂਟ ਪੋਲੀਟੀਕਲ ਸਿਚੁਏਸ਼ਨ ਹੈ ਉਹ ਤੇ ਤੁਸੀਂ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ
0: ਮਿਹਰਬਾਨੀ ਜੀ ਕੋਈ ਵੱਧ ਘੱਟ ਸ਼ਬਦ ਨਿਕਲਿਆ ਹੋਵੇ ਤੇ ਖਿਮਾਰੀ ਜਾ ਚੁੱਕਾ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
2: ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕ

0: ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
0: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
1: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
0: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
0: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
0: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
1: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
0: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
0: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ,
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ

0: ਪੂਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5878732 1208 ਜਾਂ ਰਮਨ ਵੜੈਚ 7807530001 Sonic Insurance.
1: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
1: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 4038701790 ਸਟਾਰ ਮੂਵਿੰਗ।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
2: ਕੈਲਗਰੀ ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ

0: ਸਾਰਾ। ਕਹਿੰਦੇ ਨੇ ਅਸਲ ਗਾਣਾ ਉਹ ਹੁੰਦਾ ਜਿਹੜਾ ਤੁਹਾਡੇ ਚੇਤਿਆਂ ਦੇ ਵਿੱਚ ਵਸ ਜਾਵੇ, ਗਾਣਾ ਉਹ ਹੁੰਦਾ ਜਿਸ ਵਿੱਚੋਂ ਹਮੇਸ਼ਾ ਤਾਜ਼ਗੀ ਦੀ ਖੁਸ਼ਬੂ ਆਵੇ। ਕੰਨਾਂ ਦੇ ਰਾਹੀਂ ਤੁਸੀਂ ਗੀਤ ਸੁਣੋ, ਸੁਰ ਤੁਹਾਡੇ ਅੰਦਰ ਜਾਣ ਤੇ ਤੁਹਾਡੇ ਸਰੀਰ ਦੇ ਅੰਦਰ ਸਰਗਮ ਇਸ ਤਰ੍ਹਾਂ ਫੈਲੇ ਕਿ ਉਹ ਅਮਰ ਹੋ ਜਾਵੇ। ਅਜਿਹਾ ਗਾਣਾ ਹਿੱਸੇ ਆਇਆ ਹੈ ਪੰਜਾਬ ਦੀ ਸ਼ਾਨ ਜਿਸ ਤੇ ਦੇਸ਼ ਨੂੰ ਹੈ ਮਾਣ, ਬਾਲੀਵੁੱਡ ਦੇ ਬਹੁਤ ਵੱਡੇ ਫਨਕਾਰ ਲੈਜੈਂਡਰੀ ਸਿੰਗਰ ਸੁਖਵਿੰਦਰ ਸਿੰਘ ਹੋਰਾਂ ਦੇ। ਅੱਜ ਜੇਕਰ ਮੈਂ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਸੁਖਵਿੰਦਰ ਸਿੰਘ ਹੋਰਾਂ ਨੂੰ ਯਾਦ ਕਰਦਿਆਂ ਉਹਨਾਂ ਦਾ ਗੀਤ ਜਿਹੜਾ ਮੇਰੇ ਕੰਨਾਂ ਦੇ ਅੰਦਰ ਗੂੰਜਦਾ ਉਹ ਹੈ ਕਿ ਅੱਜ ਕੌਣ ਪ੍ਰਾਹੁਣਾ ਆਇਆ ਵੇ ਫੁੱਲ ਖਿੜ ਗਏ ਨੇ ਸੂਹੇ। ਦੂਰਦਰਸ਼ਨ ਜਲੰਧਰ ਦੀ ਗੱਲ ਕਰਦੇ ਹਾਂ, ਅੱਜ ਸਾਡੇ ਨਾਲ ਇਹ ਫਨਕਾਰ ਮੌਜੂਦ ਨੇ। ਪੰਜਾਬ ਦੀਆਂ ਗੱਲਾਂ ਕਰਾਂਗੇ, ਮੁੰਬਈ ਦੀਆਂ ਗੱਲਾਂ ਹੋਣਗੀਆਂ, ਮਿਊਜ਼ਿਕ ਇੰਡਸਟਰੀ ਦੀਆਂ ਗੱਲਾਂ ਹੋਣਗੀਆਂ, ਕਿਉਂਕਿ ਬਾਲੀਵੁੱਡ ਦੀ ਫਿਲਮ ਸੁਖਵਿੰਦਰ ਸਿੰਘ ਹੋਰਾਂ ਦੀ ਆਵਾਜ਼ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਬਹੁਤ ਸਾਰੇ ਟਾਈਟਲ ਸੌਂਗ ਫਿਲਮਾਂ ਦੇ, ਔਸਕਰ ਅਵਾਰਡ ਮਿਲੇ, ਗ੍ਰੈਮੀ ਅਵਾਰਡ ਮਿਲੇ, ਫਿਲਮਫੇਅਰ ਅਵਾਰਡ ਮਿਲੇ, ਇਹ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਇਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਬਾਈ ਜੀ ਬਹੁਤ ਬਹੁਤ ਸਵਾਗਤ ਤੁਹਾਡਾ।
1: ਸਤਿ ਸ਼੍ਰੀ ਅਕਾਲ ਜੀ, ਨਮਸਤੇ, ਆਦਾਬ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਫੋਨ ਤੇ ਵੀ ਜਦੋਂ ਗੱਲ ਹੋਈ ਸੀ ਮੇਰੀ
0: ਜੀ,
1: ਤੇ ਮੈਨੂੰ ਨਿੱਘਾ ਸਵਾਲ ਲੱਗਿਆ ਤੁਹਾਡਾ, ਨਿੱਘਾ ਸਵਾਲ ਲੱਗਿਆ। ਤੇ ਜਦੋਂ ਮੈਂ

0: ਪਿਆਰ ਨੂੰ ਮੈਂ ਸਮਝਦਾ ਕਿ ਜਿਹੜਾ ਪੂਰੇ ਦੇਸ਼ ਨੇ ਔਰ ਪੰਜਾਬੀਆਂ ਨੇ ਜਿਹੜਾ ਪਿਆਰ ਦਿੱਤਾ ਉਹ ਦੁਆਵਾਂ ਜਿਹੜੀਆਂ ਉਹ ਆਵਾਜ਼ 'ਚ ਉਤਰਦੀਆਂ ਨੇ
1: ਬਿਲਕੁਲ ਠੀਕ ਕਹਿ ਰਹੇ
0: ਆਵਾਜ਼ 'ਚ ਉਤਰਦੀਆਂ ਕਿ ਸਾਡੇ ਤਿੰਨ ਤਰ੍ਹਾਂ ਦੀ ਪ੍ਰੈਕਟਿਸ ਹੁੰਦੀ ਹੈ ਜੀ ਰਮਨ ਜੀ ਨਾਮ ਮੈਂ ਸਹੀ ਸੰਬੋਧਨ ਕਰ ਰਿਹਾ
1: ਬਿਲਕੁਲ ਠੀਕ ਕਹਿ ਰਹੇ
0: ਰਮਨ ਜੀ ਤਿੰਨ ਤਰ੍ਹਾਂ ਦੀਆਂ ਪ੍ਰੈਕਟਿਸ ਹੁੰਦੀਆਂ ਇੱਕ ਤੋਂ ਤਾਂ ਰਿਆਜ਼ ਇੱਕ ਵਿਵਹਾਰ ਹੁੰਦਾ ਮੈਨਰਿਜ਼ਮ
1: ਜੀ
0: ਹੈ ਨਾ ਮੈਨਰਿਜ਼ਮ ਉਹ ਬਹੁਤ ਜ਼ਰੂਰੀ ਹੈ ਸਾਰੀ ਜ਼ਿੰਦਗੀ ਤੁਹਾਨੂੰ ਰਿਮੇਨ ਰੱਖਦਾ ਆਬਾਦ ਰੱਖਦਾ
1: ਠੀਕ ਕਹਿ ਰਹੇ
0: ਹਮੇਸ਼ਾ ਆਬਾਦ ਰੱਖਦਾ ਔਰ ਜੇਕਰ ਤੁਹਾਡੇ ਵਿਵਹਾਰ ਦਾ ਤੁਹਾਡੇ ਮੈਨਰਿਜ਼ਮ ਦਾ ਕੱਦ ਉੱਚਾ ਨਾ ਤਾਂ ਤੁਸੀਂ ਥੋੜ੍ਹਾ ਵੀ ਗਾਓਗੇ ਕਦੀ ਬਿਲੋ ਐਵਰੇਜ ਕਦੀ ਐਵਰੇਜ ਕਦੀ ਬਹੁਤ ਵਧੀਆ ਭਾਵੇਂ ਕਿਸੇ ਵੇਲੇ ਗੱਲ ਬਣ ਜਾਏ ਤੇ ਕਿਸੇ ਵੇਲੇ ਨਾ ਬਣੇ
1: ਜੀ
0: ਪਰ ਤੁਹਾਡਾ ਮਾਣ ਸਤਿਕਾਰ ਪਿਆਰ ਮੁਹੱਬਤ ਤੁਹਾਡੇ ਪ੍ਰਤੀ ਬਣਿਆ ਹੀ ਰਹੇਗਾ ਤੀਸਰਾ ਹੈਗਾ ਜਿਹੜੀ ਸਭ ਤੋਂ ਵੱਡੀ ਆਮਦ ਹੈ
1: ਜੀ
0: ਉਹ ਦੁਆਵਾਂ ਲੈਣੀਆਂ ਜਬ ਲੋਕੋ ਕੀ ਦੁਆਏ ਲੇਤੇ ਹਮ ਲੋਕ ਹਾਂ ਤੋ ਦੁਆਏ ਵਿਵਹਾਰ ਸੇ ਹੀ ਮਿਲਤੀ ਹੈ ਤੋ ਮੈਂ ਬੀਚ ਮੇ ਮੈਂ ਜਦੋਂ ਪ੍ਰੈਕਟਿਸ ਕਰ ਰਿਹਾ ਸਾਂ ਹੁਣ ਇਹ ਇੱਕ ਨਵਾਂ ਇੱਕ ਚੈਪਟਰ ਮੇਰੇ ਜ਼ਿੰਦਗੀ 'ਚ ਜੁੜਿਆ ਮੈਨੂੰ 2 ਸਾਲ ਪਹਿਲੋਂ ਇਹ ਅਹਿਸਾਸ ਹੋਇਆ ਇੰਨੇ ਸਾਲ ਗਾਉਣ ਤੋਂ ਬਾਅਦ
1: ਜੀ
0: ਕਿ ਸੁਖਵਿੰਦਰ ਸਿੰਘ ਚੱਲ ਤੂੰ ਵੀ ਮੰਨ ਲੱਗ ਕੇ ਤੂੰ ਅੱਛਾ ਗਾਉਂਦਾ ਠੀਕ ਹੈ ਪਰ ਚੀਜ਼ ਕੋਈ ਹੋਰ ਹੈ ਜਿਹਨੇ ਤੈਨੂੰ ਤਰੋ ਤਾਜ਼ਾ ਕਰਕੇ ਰੱਖਿਆ ਹੋਇਆ
1: ਜੀ
0: ਤੇ ਮੈਂ ਆਪਣੇ ਆਪ ਤੋਂ ਪੁੱਛਿਆ ਕਿ ਵਟ ਇਜ਼ ਦੈਟ ਇਫ ਆਈ ਕੈਨ ਕੰਸੀਡਰ ਮਾਈ ਸੈਲਫ ਆਲਸੋ ਕਿ ਦੈਟ ਮੰਨ ਲਓ ਕਿ ਮੈਂ ਅੱਛਾ ਗਾਤਾ ਹਾਂ
1: ਜੀ
0: ਕੀ ਤੇਰੀ ਅੱਛੀ ਗਾਇਕੀ ਨੇ ਰਿਮੇਨ ਰੱਖਿਆ ਤੈਨੂੰ ਮੈਂ ਕਿਹਾ ਨਹੀਂ ਦੇਰ ਇਜ਼ ਵਨ ਅਨਦਰ ਥਿੰਗ ਵਿਚ ਇਜ਼ ਰੀਅਲੀ ਵੈਰੀ ਇੰਪੋਰਟੈਂਟ ਕਿ ਉਹਨੂੰ ਇਨਕਰੀਜ਼ ਕਰਨਾ ਪੈਣਾ ਉਹ ਆ ਵਿਵਹਾਰ ਮੈਨਰਿਜ਼ਮ ਐਟੀਕੇਟਸ
1: ਜੀ
0: ਤੇ ਥੋੜ੍ਹਾ ਜਿਹਾ ਡਿਸਿਪਲਿਨ ਪੂਰਾ ਨਹੀਂ ਕਲਾਕਾਰ ਮਲੰਗ ਹੁੰਦਾ ਜ਼ਿਆਦਾ ਡਿਸਿਪਲਿਨ 'ਚ ਫਿੱਟ ਨਹੀਂ ਪੈਂਦਾ ਬਟ ਥੋੜ੍ਹਾ ਜ਼ਰੂਰੀ ਹੈ ਅਤੇ ਨਾਲ ਦੁਆਵਾਂ ਅਤੇ ਉਹ ਪੰਜਾਬ ਦਾ ਜਿਹੜਾ ਤੁਸੀਂ ਆਪਾਂ ਸ਼ੁਰੂਆਤ ਕੀਤੀ ਆ
1: ਜੀ
0: ਉੱਥੋਂ ਦੇ ਹਰ ਇੱਕ ਸ਼ਖਸ ਨੇ ਨਾ ਇੰਨਾ ਰੱਜ ਕੇ ਪਿਆਰ ਦਿੱਤਾ
1: ਜੀ
0: ਇੰਨਾ ਰੱਜ ਕੇ ਪਿਆਰ ਦਿੱਤਾ ਕਿ ਕਈ ਜਨਮ ਵੀ ਮੈਂ ਉਹਨਾਂ ਦਾ ਇਹ ਅਹਿਸਾਨ ਕਦੇ ਨਹੀਂ ਭੁਲਾ ਸਕਦਾ ਉਹਨਾਂ ਨੇ ਮੇਰੇ ਸਿਰਾਂ 'ਤੇ ਇੱਦਾਂ ਹੱਥ ਫੇਰੇ ਨੇ ਮੇਰੇ ਨਾਲ ਫੋਨ 'ਤੇ ਗੱਲ ਕਰਕੇ ਮੇਰੇ ਨਾਲ ਆਮਣੇ ਸਾਹਮਣੇ ਵਾਰਤਾਲਾਪ 'ਚ ਵੀ ਉਹਨਾਂ ਦੀ ਅੱਖਾਂ 'ਚ ਚਮਕ ਉਹਨਾਂ ਦੇ ਚਿਹਰੇ 'ਤੇ ਇੱਕ ਹਲਕਾ ਜਿਹਾ ਦਰਦ ਕਿ ਕਿਤੇ ਇਹ ਪਰੇਸ਼ਾਨ 'ਤੇ ਨਹੀਂ
1: ਪਰੇਸ਼ਾਨ 'ਤੇ ਨਹੀਂ ਮੈਂ ਜਿਵੇਂ ਗੱਲ ਕੀਤੀ ਹੈ ਕਿ ਮੈਨੂੰ ਜਿਹੜਾ 90 ਵਾਲਿਆਂ ਨੂੰ 80 ਵਾਲਿਆਂ ਨੂੰ ਚੇਤੇ ਆ ਤੁਹਾਡਾ ਉਹ ਗਾਣਾ ਅੱਜ ਕੌਣ ਪ੍ਰਾਹੁਣਾ ਆਇਆ ਨੀ ਫੁੱਲ ਖਿੜ ਗਏ ਨੇ ਸੂਹੇ ਜਲੰਧਰ ਦੂਰਦਰਸ਼ਨ ਦਾ ਕਿੱਸਾ ਸੁਣਾਓ ਤੁਸੀਂ ਅੰਮ੍ਰਿਤਸਰ ਤੋਂ ਜਲੰਧਰ ਕਿਵੇਂ ਆਉਣੇ ਹੋ ਤੇ ਦੂਰਦਰਸ਼ਨ ਤੇ ਗਾਉਣ ਦਾ ਸਬੱਬ ਕਿਵੇਂ ਬਣਦਾ ਉਹ ਗੀਤ ਕਿਵੇਂ ਲਿਖਿਆ ਜਾਂਦਾ
0: ਸਰਦਾਰ ਬਸ਼ੀਰ ਬਦਰ ਸਾਹਿਬ ਦਾ ਇੱਕ ਸ਼ੇਰ ਹੈ
1: ਜੀ
0: ਕਿ ਕਈ ਸਿਤਾਰੋਂ ਕੋ ਮੈਂ ਜਾਣਤਾ ਹੂੰ ਬਚਪਨ ਸੇ ਜਹਾਂ ਵੀ ਜਾਊਂ ਮੇਰੇ ਸਾਥ ਸਾਥ ਚਲਤੇ ਹੈ ਕਿਤਨੀ ਮਾਓ ਕੀ ਦੁਆਏ ਕਿਤਨੇ ਸਾਰੇ ਮੇਰੇ ਮੈਂਟੋਰਸ ਕਿੰਨੀਆਂ ਦੁਆਵਾਂ ਅਲੱਗ ਅਲੱਗ ਚਿਹਰੇ ਅਲੱਗ ਅਲੱਗ ਸ਼ਹਿਰ ਅਲੱਗ ਅਲੱਗ ਪਿੰਡ ਦੁਕਾਨਦਾਰ ਕਿਸਾਨ ਮਲੰਗ ਸੰਤ ਮਹਾਤਮਾ ਤੇ ਛੋਟੇ ਮੋਟੇ ਗੁੰਡੇ ਗਾਂਡੇ ਵੀ ਉਹ ਜੇਬ ਕਤਰੇ ਜੀ ਸਭ ਨੇ ਦੁਆਏ ਦੀ ਹੈ ਆਪਣੇ ਆਪਣੇ ਤਰੀਕੇ ਸੇ ਚੱਕੀ ਜਾ ਕੰਮ ਕੋਈ ਗੱਲ ਹੀ ਨੀ
1: ਚੱਕ ਕੇ ਰੱਖ ਨਾਲ
0: ਚੱਕ ਕੇ ਰੱਖ ਅਸੀਂ ਬੈਠੇ ਹਾਂ
1: ਨਾਲ
0: ਅਸੀਂ ਬੈਠੇ ਤੇ ਦੂਰਦਰਸ਼ਨ ਚ ਸਰਦਾਰ ਹਰਜੀਤ ਸਿੰਘ ਜੀ ਇਹ ਨਾਂ ਲੈਣਾ ਬਹੁਤ ਜ਼ਰੂਰੀ ਹੈ
1: ਜੀ
0: ਕਿਉਂਕਿ ਦੂਰਦਰਸ਼ਨ ਜਿਹੜਾ ਉਹ ਇੱਕ ਬਿਲਡਿੰਗ ਆ ਜਿਹਦੇ ਅੰਦਰ ਸਰਕਾਰੀ ਫੈਸਿਲਿਟੀਜ਼ ਨੇ ਮਸ਼ੀਨਾਂ ਨੇ ਕੈਮਰੇ ਨੇ ਸਾਊਂਡ ਸਿਸਟਮ ਸਾਰਾ ਕੁਛ ਪਰ ਚਲਾਉਂਦਾ ਉਹਨਾਂ ਨੂੰ ਕੋਈ ਵਿਰਲਾ ਹੀ ਆ ਜਿਹੜੇ ਵਿਰਲੇ ਜਿੱਦਾਂ ਤੁਹਾਡਾ ਮੇਰਾ ਪਿੰਡ ਮੇਰੇ ਖੇਤ
1: ਜੀ
0: ਤੇ ਉਹ ਇਹ ਬਹੁਤ ਇੰਪੋਰਟੈਂਟ ਗੱਲ ਆ ਤੁਸੀਂ ਕਿਉਂਕਿ ਇੰਨਾ ਮੈਨੂੰ ਪੱਕਾ ਪਤਾ ਕਿ ਜੇਕਰ ਮੈਂ ਕੋਈ ਐਪੀਸੋਡ ਮਿਸ ਕੀਤਾ ਹੋਏਗਾ ਤਾਂ ਬਟ ਇੰਨਾ ਮੈਂ ਜਾਣਦਾ ਕਿ ਤੁਸੀਂ ਕਿਸਾਨਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਾਂ ਉਹਨਾਂ ਦੀ ਤਰੱਕੀ ਬਾਰੇ ਕੋਈ ਵੀ ਗੱਲ ਕੀਤੀ ਹੋਏਗੀ ਤਾਂ ਉਹਨਾਂ ਦੀ ਹੀ ਭਾਸ਼ਾ 'ਚ ਕੀਤੀ ਹੋਏਗੀ
1: ਬਿਲਕੁਲ ਠੀਕ ਕਹਿ ਰਹੇ
0: ਜਦਕਿ ਮੈਂ ਕਦੀ 1000 ਵਾਰੀ ਨੋਟਿਸ ਕੀਤਾ ਕਿ ਬਾਤ ਹਮ ਕਿਸਾਨ ਕੀ ਕਰ ਰਹੇ ਹੋ ਔਰ ਬੋਲ ਇੰਗਲਿਸ਼ ਮੇ ਰਹੇ
1: ਠੀਕ ਕਹਿ ਰਹੇ
0: ਹੋ ਉਸਕੋ ਕੈਸੇ ਪਤਾ ਚੱਲੇਗਾ
1: ਪੱਲੇ ਨਹੀਂ ਪੈਣੀ
0: ਮੈਨੂੰ ਸਭ ਤੋਂ ਪਹਿਲਾਂ ਪਹਿਲੇ ਹੱਲੇ ਹੀ ਸੁਣਦਿਆਂ ਉਹਨਾਂ ਦੇ ਇੱਕ ਅਸਿਸਟੈਂਟ ਹੁੰਦੇ ਸੀ ਹਿਮਾਚਲ ਤੋਂ
1: ਜੀ
0: ਦਵਿੰਦਰ ਪਵਾਰ ਸਾਹਿਬ ਆਹ ਸੁਣਿਆ ਤੇ ਸ਼ਾਮ ਨੂੰ ਰਿਕਾਰਡਿੰਗ ਸਭ ਤੋਂ

0: ਖੂਬਸੂਰਤ ਗੱਲ ਇਹ ਹੋਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਵੇਲੇ ਹੀ ਉਦਨ ਉਹਨਾਂ ਨੇ ਇੱਕ ਪ੍ਰੋਗਰਾਮ ਰਿਕਾਰਡ ਕਰਨਾ ਸੀ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਹੀ ਸਿਲੈਕਟ ਕੀਤਾ ਸੁਣੀ ਪੁਕਾਰ ਦਾਤਾ ਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਓ
1: ਜੀ
0: ਪਹਿਲਾਂ ਹੀ ਤਾਂ ਉਹਨਾਂ ਨੇ ਕਿਹਾ ਕਿ ਇਹਨੂੰ ਬੱਚਿਆਂ ਦੇ ਪ੍ਰੋਗਰਾਮ ਚ ਪਾ ਦੋ
1: ਅੱਛਾ
0: ਕਿਉਂਕਿ ਨਾ ਮੁੱਛ ਨਾ ਦਾੜੀ ਹੈ ਤੇ ਜਿਹੜਾ ਗਾਉਣ ਤੋਂ ਪਹਿਲਾਂ ਸਮੋਸੇ ਮੰਗੀ ਜਾਂਦਾ ਉਹ ਕਿੱਦਾਂ ਮੈਚਿਓਰ ਹੱਲ ਹੋ ਸਕਦਾ ਤੇ ਉਹ ਸਮੋਸੇ ਆਏ ਤੇ ਉਹ ਕਹਿੰਦਾ ਹਰੀ ਚਟਨੀ ਕਿੱਥੇ ਤੇ ਉਹ ਕਹਿੰਦੇ ਜੀ ਅੰਮ੍ਰਿਤਸਰੀਆ ਵੰਨ ਸੰਬੰਧੇ ਖਾਣੇ ਖਾਣ ਦੇ ਸ਼ੌਕੀਨ ਨੇ ਉਦੋਂ ਨਿਆਣੇ ਵੀ ਏਦਾਂ ਦੇ ਹੁੰਦੇ ਆ ਬਟ ਹੀ ਇਜ਼ ਦਾ ਪਰਸਨ ਹੂ ਟੁੱਕ ਮੀ ਔਨ ਸਕਰੀਨ ਫਸਟ ਟਾਈਮ ਔਰ ਦੂਰਦਰਸ਼ਨ ਦਾ ਉਦੋਂ ਪ੍ਰਵਾਹ ਵੀ ਬਹੁਤ ਉਹਦੀ ਵੇਗ ਬਹੁਤ ਜ਼ਿਆਦਾ ਪ੍ਰੋਮੀਨੈਂਟ ਸੀ
1: ਕੋਈ ਸ਼ੱਕ ਨਹੀਂ
0: ਫਿਰ ਉਹਨਾਂ ਦੀ ਧਰਮ ਪਤਨੀ ਜਿਹਨਾਂ ਨੂੰ ਮੈਂ ਮਾਤਾ ਜੀ ਦਾ ਸਵਰੂਪ ਵੀ ਦਿੰਦਾ ਵਾਂ ਇੱਕ ਮਾਂ ਦਾ ਵੀ ਦਰਜਾ ਇਸ ਕਰਕੇ ਦਿੰਦਾ ਕਿ ਉਹ ਮਾਂ ਵਾਲਾ ਤੇ ਚਾਹ ਕੀਤਾ ਮੇਰਾ
1: ਡਾਕਟਰ ਤੇਜਿੰਦਰ
0: ਹਾਂਜੀ ਉਹਨਾਂ ਨੇ ਹੋਰਾਂ ਨਾਲ ਉਹ ਸੁਭਾਅ ਚ ਹੀ ਉਹਨਾਂ ਦੇ ਉਹ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਿਆਂ ਵਾਸਤੇ ਦੁਆਵਾਂ ਹੀ ਮੰਗਦੇ ਨੇ
1: ਜੀ
0: ਤੇ ਇਹ ਗੀਤ ਉਹਨਾਂ ਦਾ ਲਿਖਿਆ ਹੈ ਅੱਜ ਕੌਣ ਪਰਾਉਣਾ
1: ਇਹ ਗੀਤ ਕਿਵੇਂ ਲਿਖਿਆ ਜਾਂਦਾ ਇਹਦੇ ਮਗਰ ਵੀ ਮੈਨੂੰ ਪਤਾ ਲੱਗਿਆ ਇੱਕ ਬੜਾ ਇੰਟਰਸਟਿੰਗ ਕਿੱਸਾ
0: ਗੀਤ ਜਿਹੜਾ ਉਹ ਨਾ ਤਾਂ ਕਲਮ ਲਿਖਦੀ ਆ
1: ਜੀ
0: ਨਾ ਸਿਆਹੀ ਗੀਤ ਇੱਕ ਗੀਤਕਾਰ ਇਸ ਗੱਲ ਨੂੰ ਜ਼ਿਆਦਾ ਬਿਆਨ ਕਰ ਸਕਦਾ ਪਰ ਮੈਂ ਗੀਤ ਬਾਰੇ ਉਹਦੇ ਸ਼ਬਦਾਂ ਬਾਰੇ ਉਹਦੇ ਵਿਚਾਰ ਬਾਰੇ ਸੋਚਦਾ ਕਈ ਲੇਖਕਾਂ ਨੂੰ ਦੇਖਿਆ ਆਪਣੇ ਸਾਹਮਣੇ ਤੇ ਉਹ ਹਵਾ ਚੋਂ ਨਾ ਵਿਜ਼ਨ ਫੜਦੇ ਨੇ ਹਵਾ ਚੋਂ ਕਦੀ ਕੁਛ ਹੋਇਆ ਹੋਣਾ ਕਦੀ ਕੁਛ ਹੋ ਸਕਦਾ ਸੀ ਜਾਂ ਫੁੱਲਾਂ ਦੇ ਰੰਗ ਇੱਦਾਂ ਦੇ ਨੇ ਫੁੱਲਾਂ ਦੇ ਫੁੱਲ ਦਾ ਰੰਗ ਇੱਦਾਂ ਨੇਚਰ ਬਹੁਤ ਕੁਛ ਉਹਨਾਂ ਨੂੰ ਜਦੋਂ ਕਾਫੀ ਚੀਜ਼ਾਂ ਨਾਲ ਰਿਲੇਟ ਕਰਦੇ ਨਾ ਉਹ ਫਿਰ ਉਹਨਾਂ ਨੂੰ ਰਾਈਮ 'ਚ ਯਾਨੀ ਮਕਤਾ ਔਰ ਮਤਲਾ
1: ਜੀ
0: ਉਰਦੂ ਜ਼ਬਾਨ 'ਚ ਇਫ ਆਮ ਪ੍ਰਨਾਂਸਿੰਗ ਰਾਈਟ ਉਹਨੂੰ ਲੈ ਰਾਈਮ 'ਚ ਲੈ ਕੇ ਆਉਂਦੇ ਨੇ ਤਾਂ ਉਦੋਂ ਫਿਰ ਉਹ ਤੁਸੀਂ ਵੀ ਸੋਚਦੇ ਜਿਵੇਂ ਮੈਂ ਇੱਕ ਵਾਰੀ ਗੁਲਜ਼ਾਰ ਸਾਹਿਬ ਨੂੰ ਪੁੱਛਿਆ ਸੀ
1: ਜੀ
0: ਤੇ ਉਹਨਾਂ ਦੀ ਮੈਂ ਲਾਇਬ੍ਰੇਰੀ 'ਚ ਬੈਠਾ ਸੀ ਮੈਂ ਕਿਹਾ ਜੀ ਗੁਲਜ਼ਾਰ ਸਾਹਿਬ ਮੈਨੂੰ ਇੱਦਾਂ ਲੱਗਦਾ ਕਿ ਤੁਹਾਡੇ ਇੱਥੇ ਕਿਤਾਬਾਂ ਰੱਖੀਆਂ ਨਹੀਂ ਜਾਂਦੀਆਂ ਪੜ੍ਹੀਆਂ ਜਾਂਦੀਆਂ
1: ਸਹੀ ਗੱਲ ਹੈ ਬੜੀ ਵਧੀਆ ਗੱਲ ਕਹੀ
0: ਹਾਂ ਕਿਤਾਬਾਂ ਰੱਖੀਆਂ ਨਹੀਂ ਜਾਂਦੀਆਂ ਪੜ੍ਹੀਆਂ ਜਾਂਦੀਆਂ ਕਿ ਉਹਨਾਂ ਦੀ ਜਿਹੜੀ ਅਪਰੋਚ ਹੈ ਉਹਨਾਂ ਨੂੰ ਰੱਖਣ ਦੇ ਜਿਹੜੇ ਤਰੀਕੇ ਤੋਂ ਪਤਾ ਲੱਗ ਰਿਹਾ ਕਿ ਕੋਈ ਥੋੜ੍ਹੀ ਜਿਹੀ ਆਪਣੇ ਬੈਲੈਂਸ ਤੋਂ ਗਾਂਹ ਆਈ ਦੀ ਆ ਕੋਈ ਪਿਛਾਂ ਆਈ ਦੀ ਆ ਕੋਈ ਕਾਰਨਰ ਤੋਂ ਟੇਢੀ ਮੇਢੀ ਮਤਲਬ ਤੁਸੀਂ ਇਹਦਾ ਮਤਲਬ ਇਹਨਾਂ ਨੂੰ ਹੱਥ ਲੱਗਦੇ ਰਹਿੰਦੇ ਆ ਇਹਨਾਂ ਨੂੰ ਹੱਥ ਲੱਗਦੇ ਰਹਿੰਦੇ ਆ ਹਨਾ ਤੇ ਜਦੋਂ ਕਿਸੇ ਭਲਵਾਨ ਦਾ ਡੰਬਲ ਮੈਲਾ ਹੋ ਜਾਏ ਨਾ ਤਾਂ ਉੱਥੋਂ ਪਤਾ ਲੱਗਦਾ ਵਾ ਕਿ ਇਹ ਡੰਡ ਬੈਠਕਾ ਮਾਰਦਾ ਜਾਂ ਕਰਦਾ ਵਾ ਹਨਾ ਤੇ ਲਿਖਣੀ ਜਿਹੜੀ ਹੈ ਉਹਦੇ ਬਾਰੇ ਲੇਖਕ ਜ਼ਿਆਦਾ ਬਿਆਨ ਕਰ ਸਕਦਾ
1: ਇਹ ਸੱਚ ਹੈ ਕਿ ਡਾਕਟਰ ਤੇਜਿੰਦਰ ਜਦੋਂ ਇਹ ਗੀਤ ਲਿਖਦੇ ਨੇ ਉਹਨਾਂ ਨੇ ਕਿਤੇ ਜਾਣਾ ਸੀ ਔਰ ਤੁਸੀਂ ਕੁੰਡਾ ਲਾ ਦਿੱਤਾ ਸੀ ਕਿ ਪਹਿਲਾਂ ਗੀਤ ਮੁਕੰਮਲ ਕਰੋ
0: ਹਾਂ ਮੈਂ ਤਾਂ ਬੜਾ ਕੁਛ ਬੜੇ ਪਖੰਡ ਕੀਤੇ ਮੈਂ ਉੱਥੇ ਇਹ ਤਾਂ ਥੋੜਾ ਜਿਹਾ ਹੀ ਹੈ ਇਹ ਤੇ ਰੇਤ ਦੇ ਦਾਣੇ ਜਿੱਡਾ ਵਾ
1: ਅੱਛਾ
0: ਮੈਂ ਤੇ ਇੱਕ ਵਾਰੀ ਉਹ ਸਾਰਾ ਟੱਬਰ ਬਾਹਰ ਕਿਤੇ ਗਿਆ ਤੇ ਮੈਂ ਉੱਥੇ ਪ੍ਰਾਹੁਣੇ ਆ ਗਏ
1: ਅੱਛਾ
0: ਤੇ ਕਾਕਾ ਜੀ ਸੁਖਵਿੰਦਰ ਸਿੰਘ ਹੋਣੀ ਬਬਲੂ ਤੇ ਮੈਂ ਕੱਛਾ ਜਿਹਾ ਪਾਇਆ ਤੇ ਮੈਂ ਆਰਾਮ ਨਾਲ ਅੰਗੜਾਈ ਜੀ ਲੈ ਕੇ ਉੱਠਿਆ ਸਰਦੀਆਂ ਦੇ ਦਿਨ ਤੇ ਟੀ ਸ਼ਰਟ ਜੀ ਵਾਲੇ ਤੇ ਉਹਨਾਂ ਨੇ ਕਿਹਾ ਦਰਵਾਜ਼ਾ ਖੋਲ ਦਿੱਤਾ ਬਹਿ ਗਏ ਬੈਠਕ 'ਚ ਤੇ ਕਹਿੰਦੇ ਚਾਹ ਬਣਾਉਂਦੇ ਮੈਂ ਕਿਹਾ ਜੀ ਬਣਾ ਦਿੰਦੇ ਤੇ ਚਾਹ ਧਰਤੀ ਹਾਲੇ ਮੂੰਹ ਮੱਥਾ ਸਵਾਰਦਾ ਸੀ ਮੈਂ ਕਹਿੰਦੇ ਆਂਡੇ ਵੀ ਧਰਤੇ ਆਂਡੇ ਧਰ ਕੇ ਤੇ ਉਬਾਲ ਕੇ ਤੇ ਮੈਂ ਰੱਖ ਤੇ ਕਹਿੰਦੇ ਛੇਲੇ ਕੇ ਲਿਆਉਣੇ ਮੈਂ ਤੁਹਾਡੇ ਪਿਓ ਦਾ ਨੌਕਰ ਲੱਗਾ ਮੈਂ ਆਪਣੀ ਛੇਲੇ ਸਕਦੇ ਉਹ ਤਾਂ ਉਹਨਾਂ ਨੂੰ ਪਤਾ ਲੱਗਾ ਹੋਏ ਹੋਏ ਆ ਤੇ ਇਹ ਰਾਮੂ ਕਾਕਾ ਨਹੀਂ ਆ ਫਿਰ ਮੈਂ ਕਈ ਐਸੀ ਪਰਸਨੈਲਿਟੀਜ਼ ਜਿਹੜੀ ਹੈ ਜਿਹੜੀ ਸਾਹਿਤ ਦੀ ਲੇਖਣ ਦੀ ਫਿਰ ਉਹਨਾਂ ਨਾਲ ਫਿਰ ਮੇਰਾ ਮੁੰਬਈ ਆ ਕੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ
1: ਜੀ
0: ਤੇ ਪਰ ਦੂਰਦਰਸ਼ਨ ਤੋਂ ਜਿਹੜੀ ਮੇਰੀ ਸ਼ੁਰੂਆਤ ਆ ਤੇ ਦੂਰਦਰਸ਼ਨ ਤੋਂ ਮੁੰਬਈ ਤੱਕ ਲਿਆਉਣ ਵਾਲੇ ਵੀ ਮੈਨੂੰ ਸਰਦਾਰ ਹਰਜੀਤ ਸਿੰਘ ਜੀ ਹੀ ਨੇ
1: ਕਿਵੇਂ ਸੁਭਾਅ ਬਣਿਆ ਤੁਹਾਡਾ ਪਹਿਲੀ ਵਿਜ਼ਿਟ ਤੁਹਾਡੀ ਮੁੰਬਈ ਕਿਵੇਂ ਹੋਈ

0: ਇੱਕ ਦੋਸਤ ਜਿਹੜੇ ਸਨ ਉਹ ਇੱਕ ਫਿਲਮ ਬਣਾ ਰਹੇ ਸੀ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਇੱਕ ਬਹੁਤ ਫਰੈਸ਼ ਵੌਇਸ ਦੇਣਾ
1: ਜੀ
0: ਤੇ ਇੱਕ ਵਾਰੀ ਟਰਾਈ ਕੀਤਾ ਜਾ ਸਕਦਾ
1: ਜੀ
0: ਤੋ ਵੈਨ ਆਈ ਕੇਮ
1: ਜੀ
0: ਐਂਡ ਆਈ ਪਰਫਾਰਮਡ ਵਨ ਆਫ ਦਾ ਪੰਜਾਬੀ ਮੈਲੋਡੀ ਫਰੰਟ ਆਫ ਮਿਊਜ਼ਿਕ ਡਾਇਰੈਕਟਰ ਅਨੂ ਮਲਿਕ ਤੋ ਉਹਨਾਂ ਨੇ ਕਿਹਾ ਕਿ ਹੀ ਹੈਜ਼ ਗੋਟ ਚਾਈਲਡਿਸ਼ ਆਵਾਜ਼ ਬੱਚੇ ਵਾਲੀ ਆਵਾਜ਼ ਲੱਗ ਰਹੀ ਹੈ ਹੀਰੋ ਵਾਸਤੇ ਹਾਲੇ ਤੱਕ ਇਹ ਉਨੀ ਮਚਿਓਰ ਨਹੀਂ ਹੈ ਇਹਨੂੰ ਅਸੀਂ ਕੋਈ ਛੰਦ ਗਵਾ ਦਿੰਦੇ ਛੰਦ ਹੁੰਦਾ ਕਿਸੇ ਗੀਤ ਦੀ ਸ਼ੁਰੂਆਤ ਚ ਚਾਰ ਲਾਈਨਾਂ ਗਵਾਤੀਆਂ ਜਾਂ ਕਿਸੇ ਗਾਣੇ ਦੇ ਐਂਡ ਚ ਕੁਛ ਗਵਾਤਾ ਬਟ ਵੈਨ ਆਈ ਵੈਂਟ ਔਨ ਮਾਈਕ ਮਾਈ ਵੋਇਸ ਵਾਜ਼ ਐਬਸੋਲੂਟਲੀ ਸਾਊਂਡਿੰਗ ਚਾਈਲਡਿਸ਼ ਬਟ ਦਾ ਰੇਂਜ ਐਂਡ ਦਾ ਵੇਰੀਏਸ਼ਨ ਐਂਡ ਸ਼ਿੱਦਤ ਔਰ ਜਿੱਦਾਂ ਮੈਨੂੰ ਉਹਨਾਂ ਨੇ ਐਕਸਪਲੇਨ ਕੀਤਾ ਕਿ ਇੱਦਾਂ ਲੱਗਦਾ ਕਿ ਬੇਪਨਾਹ ਮੁਹੱਬਤ ਬੇਪਨਾਹ ਇਸ਼ਕ ਹੈ ਇਹਨੂੰ ਸੰਗੀਤ ਨਾਲ
2: ਤੇ ਉਹੀ ਸਮਾਂ ਸੀ ਜਦੋਂ ਰਿਕਾਰਡਿਸਟ ਮੀਨੂ ਕਾਰਤਿਕ ਸੀਗੇ ਔਰ ਉਹਨਾਂ ਨੇ ਕਿਹਾ ਕਿ ਦੂਸਰਾ ਮੁਹੰਮਦ ਰਫੀ ਆ ਗਿਆ
0: ਆਪਣੇ ਮਹਿਬੂਬ ਸਟੂਡੀਓ ਮੇ ਕੌਣ ਹੁੰਦੇ ਥੇ ਟੈਗੋਰ ਸਾਹਿਬ ਟੈਗੋਰ ਦਾ
2: ਅੱਛਾ
0: ਟੈਗੋਰ ਦਾ ਸਾਹਿਬ ਨੇ ਕਿਹਾ ਥਾ ਜੀ ਉਹਨਾਂ ਨੇ ਇਹ ਗੱਲ ਕਹੀ ਸੀ
2: ਜੀ ਉਦੋਂ ਮੁੰਡਾ ਸਾਊਥ ਹਾਲ ਦਾ ਆ ਚੁੱਕੀ ਸੀ
0: ਨਹੀਂ ਹੁਣ ਉਦੋਂ ਇਮੀਡੀਏਟਲੀ ਉਸ ਤੋਂ ਬਾਅਦ ਆਈ
2: ਠੀਕ ਹੈ
0: 6-7 ਸਾਲ ਬਾਅਦ
2: ਜੀ
0: ਉਦੋਂ ਫਿਰ ਮੈਨੂੰ ਪਤਾ ਲੱਗਿਆ ਕਿ ਜਿੱਦਾਂ ਆਪਾਂ ਜਦੋਂ ਚੱਲਦੇ ਹਾਂ ਆਪਣੇ ਵਤਨ ਤੋਂ ਇਹ ਸ਼ਹਿਰ ਨੂੰ ਹਮੇ ਲੱਗਦਾ ਨਾ ਕਿ ਮਤਲਬ ਜੈਕਟ ਪਹਿਨੀ ਹੈ ਡੈਨਮ ਕੀ ਇਹ ਵੋ ਚਾਰ ਪੰਜ ਜਣ ਸਟੇਸ਼ਨ ਪੇ ਛੋੜਨੇ ਆ ਰਹੇ ਹੈ ਇਹ ਦੇਖਣਾ ਵੀ ਕਿਆ ਹੋਤਾ ਹੈ ਅਬ ਤੋ ਜਾਤੇ ਹੀ ਮਤਲਬ ਰਾਜਪੁਰ ਸਾਹਿਬ ਤੋਂ ਸਟੇਸ਼ਨ ਪੇ ਖੜੇ ਹੋਗੇ ਹਾਂ ਉਹ ਧਰਮ ਜੀ ਕੋਈ ਇਨਫੋਰਮੇਸ਼ਨ ਮਿਲ ਗਈ ਹੋਗੀ ਔਰ ਵੋ ਉਹਨੇ ਕਿਹਾ ਕਿ ਬਈ ਤੱਤਾ ਤਵਾ ਕਰ ਦਿਓ ਕੁੱਕੜ ਚੜਾ ਦਿਓ ਹੈਂ ਤੋ ਐਸਾ ਹੋਤਾ ਨਹੀਂ ਕਿਉਂਕਿ ਜਬ ਇਸ ਸ਼ਹਿਰ ਕੋ ਮੁੰਬਈ ਕੋ ਜਹਾਂ ਹਮ ਸੰਗੀਤ ਕੀ ਔਰ ਫਿਲਮੀ ਦੁਨੀਆ ਕੀ ਬਾਤ ਕਰਤੇ ਕਿ ਜਦੋਂ ਇਹਨੂੰ ਪਤਾ ਲੱਗਦਾ ਵਾ ਕਿ ਦਾ ਪਰਸਨ ਇਜ਼ ਟੈਲੈਂਟਡ ਤੇ ਉਹ ਉਹਨੂੰ ਸਟਰਗਲ ਪੀਰੀਅਡ 'ਚ ਪਾ ਦਿੰਦਾ ਤਾਂ ਕਿ ਇਹ ਸਿੱਖ ਜਾਏ ਯਹਾਂ ਕੀ ਦੁਨੀਆ ਯਹਾਂ ਕਾ ਚਾਲ ਚਲਨ ਯਹਾਂ ਕਾ ਵੋ ਰੰਗ ਯਹਾਂ ਕਾ ਢੰਗ ਪਰ ਮੈਂ ਇੱਕ ਚਲਾਕੀ ਕੀਤੀ ਬਹੁਤ ਵਧੀਆ ਮੈਂ ਕਿਹਾ ਜੇਕਰ ਮੈਂ ਇੱਦਾਂ ਦਰ ਬਦਰ ਲੋਕਾਂ ਕੋਲ ਅਪਰੋਚ ਕਰਦਾ ਪਿਆ ਵਾਂ
2: ਜੀ
0: ਪਰ ਰਿਆਜ਼ ਨਹੀਂ ਛੋੜਨਾ ਕਿਉਂਕਿ ਜਿਸ ਦਿਨ ਕੋਈ ਦਰਵਾਜ਼ਾ ਖੁੱਲ੍ਹਾ ਤੋ ਉਸ ਵਕਤ ਮੈਂ ਤਾਜ਼ਾ ਹੀ ਸਾਊਂਡ ਕਰਨਾ ਚਾਹੀਏ ਉਹ ਫਿਰ ਜਦੋਂ ਦਰਵਾਜ਼ਾ ਖੁੱਲ੍ਹਿਆ ਤੇ ਫਿਰ ਮੇਰਾ ਨਗਮਾ ਨਗਮਾ ਮੇਰਾ ਕਲਮਾ ਕਲਮਾ ਫਿਰ ਛਈਆਂ ਫਿਰ ਰਮਤਾ ਜੋਗੀ ਫਿਰ ਅਨਗਿਣਤ ਮੈਂ ਨਹੀਂ ਕਹਿੰਦਾ ਕਿ 24 ਘੰਟੇ ਰਿਆਜ਼ ਤੇ ਬੈਠੋ 15-20 ਮਿੰਟ ਜੈਸੇ ਹਮ ਲੋਕ ਬਚਪਨ ਮੈਂ ਸੁਣਤੇ ਆ ਰਹੇ ਕਿ ਯਾਰ ਮਿਹਨਤ ਕਾ ਫਲ ਮੀਠਾ ਯਾਰ ਮੈਂ ਕਿਹਾ ਯਾਰ ਇਸਮੇ ਕੁਛ ਚੇਂਜਸ ਕਰਨੇ ਚਾਹੀਏ ਕਹਿੰਦੇ ਕਿਆ ਮੈਂ ਕਿਹਾ ਕਰੈਕਟ ਮਿਹਨਤ ਕਾ ਫਲ ਮੀਠਾ ਹੋਊਗਾ
2: ਬਿਲਕੁਲ ਸਹੀ ਕਹਿ
0: ਰਹੇ ਤੇ ਕਰੈਕਟ ਮਿਹਨਤ ਅਗਰ ਤੁਸੀਂ 20 ਮਿੰਟ ਵੀ ਕਰ ਲਈ 25 ਮਿੰਟ ਵੀ ਇੱਕ ਜੁੜੇ ਰਹੋ
2: ਤੁਹਾਨੂੰ ਬੰਬੇ ਨੇ ਇਮੀਡੀਏਟਲੀ ਐਕਸੈਪਟ ਕਰ ਲਿਆ ਜਾਂ ਕੋਈ ਸਟਰਗਲ ਦੀ ਇਹਦੇ ਪਿੱਛੇ ਕਹਾਣੀ ਨਿਰਾਸ਼ ਹੋ ਕੇ ਮੁੜੇ
0: ਨਹੀਂ ਮੈਂ ਨਿਰਾਸ਼ ਹੋ ਕੇ ਵਿਚਾਰ ਕੀਤਾ ਕਿ ਮੈਂ ਐਲਬਮ ਬਣਾਵਾਂ ਤੇ ਉਦੋਂ ਮੈਂ ਇੱਕ ਬਹੁਤ ਜਾਦੂਗਰ ਨੂੰ ਮਿਲਿਆ ਸਰਦਾਰ ਬਾਬੂ ਸਿੰਘ ਮਾਨ
2: ਸਾਡੇ ਮੁਕਤਸਰ ਦੇ ਪੰਜਾਬ ਦਾ ਮਾਨ
0: ਤੁਹਾਡੇ ਹਾਲਾਂਕਿ ਇੱਕ ਦਿਨ ਮੈਂ ਛੇੜਦਾ ਸਾਂ ਉਹਨਾਂ ਨੂੰ
2: ਹਾਂਜੀ
0: 15 ਕੁ ਦਿਨ ਪਹਿਲਾਂ ਮਹੀਨਾ ਕੁ ਹੋਇਆ ਮੈਂ ਚੰਡੀਗੜ੍ਹ ਇੱਕ ਦਿਨ ਹੀ ਗਿਆ ਸਾਂ
2: ਜੀ
0: ਮੈਂ ਕਿਹਾ ਉਹਨਾਂ ਨੇ ਮੈਨੂੰ ਬਹੁਤ ਕੁਛ ਸਿਖਾਇਆ ਮੈਂ ਹਾਸੇ ਵਾਲੀ ਗੱਲ ਆਹ ਹੀ ਕੀਤੀ ਸੀ ਉਹਨਾਂ ਨੂੰ ਮੈਂ ਕਿਹਾ ਮਾਨ ਸਾਹਿਬ ਨੇ ਮੈਨੂੰ ਸਰਲਤਾ ਤੇ ਸ਼ਬਦਾਂ ਨੂੰ ਗਵਾਉਣ ਦਾ ਤਰੀਕਾ ਸਿਖਾਇਆ
2: ਜੀ
0: ਬੜੇ ਤਰੀਕੇ ਨਾਲ ਬੜੇ ਮਿੱਠੇ ਤਰੀਕੇ ਨਾਲ ਕਲਚਰ ਹੁੰਦਾ ਨਾ ਸਾਡਾ ਵੀ ਤੁਸੀਂ ਜਿੰਨੇ ਮਰਜ਼ੀ ਵੀ ਮਖੌਲੀ ਜੇ
2: ਜੀ
0: ਨਟ ਖਟ ਗੋਪਾਲ ਜੇ ਪਰ ਤੁਹਾਡੀ ਪਰਸਨੈਲਿਟੀ ਨਾ ਬੜੀ ਪੋਲਿਸ਼ਡ ਤੇ ਬੜੀ ਸ਼ਾਨਦਾਰ ਲੱਗਦੀ ਆ ਤੇ ਮੈਂ ਉਹ ਚੀਜ਼ਾਂ ਵੀ ਇਹਨਾਂ ਕੋਲ ਮੈਂ ਸਿੱਖਿਆ ਤੇ ਨਾਲ ਦੇ ਨਾਲ ਖਾਣ ਪੀਣ ਦਾ ਸ਼ੌਕ ਵੀ ਇਹਨਾਂ ਤੋਂ ਸਿੱਖਿਆ
2: ਮੈਂ ਫਿਲਹਾਲ
0: ਤੇ ਉਹ ਉੱਥੋਂ ਮੈਨੂੰ ਇੱਕ ਚੀਜ਼ ਦਾ ਉਹਨਾਂ ਦੇ ਜਦੋਂ ਮੈਂ ਉਹਨਾਂ ਨੂੰ ਅਪਰੋਚ ਜਦੋਂ ਉੱਥੋਂ ਉਹਨਾਂ ਨੇ ਮੈਨੂੰ ਪਿਆਰ ਇੰਨਾ ਰੱਜ ਕੇ ਕੀਤਾ ਹੋਣਾ ਕਿ ਜਿਹੜਾ ਹਾਲੇ ਤੱਕ ਵੀ ਡੁੱਲ ਡੁੱਲ ਪੈ ਰਿਹਾ
2: ਅੱਛਾ
0: ਹਾਂਜੀ ਉਹਨਾਂ ਨੇ ਮਤਲਬ ਉਹਨਾਂ ਨੂੰ ਬੈਠਿਆ ਬੈਠਿਆ ਵੀ ਮੈਂ ਸਾਹਮਣੇ ਨਜ਼ਰ ਆਉਂਦਾ ਕਿ ਠੀਕ ਹੈ ਰਾਜੀ ਖੁਸ਼ੀ ਹੈ ਇਹ ਪਰਿਵਾਰਿਕ ਮਾਹੌਲ ਤੇ
2: ਮਿਲੇ ਕਿਵੇਂ ਤੁਹਾਨੂੰ ਬਾਬੂ ਸਿੰਘ ਮਾਨ
0: ਨਹੀਂ ਬਾਬੂ ਸਿੰਘ ਮਾਨ ਇੱਕ ਬਹੁਤ ਮਸ਼ਹੂਰ ਨਾਮ
2: ਤੁਹਾਨੂੰ ਕਿਵੇਂ ਮਿਲੇ
0: ਮੈਂ ਉਹ ਇਹਨਾਂ ਨੇ ਮਿਲਾਇਆ ਸਰਦਾਰ ਹਰਜੀਤ ਸਿੰਘ ਜੀ
2: ਅੱਛਾ ਹਰਜੀਤ ਜੀ ਨੇ ਮਿਲਾਇਆ
0: ਹਾਂ ਇਹਨਾਂ ਨੇ ਮਿਲਵਾਇਆ ਤੇ ਉਹ ਪਹਿਲੇ ਦਿਨ ਜਦੋਂ ਉਹਨਾਂ ਨੇ ਕਿਹਾ ਕਿ ਕਾਕਾ ਸੁਣੋ ਤੁਸੀਂ ਤੇ ਉਹ ਗਾਣਾ ਮੈਂ ਜਦੋਂ ਗਾਇਆ ਨਿੰਮੀ ਨਿੰਮੀ ਬੀਣ ਵੱਜਦੀ
2: ਅੱਛਾ
0: ਉਹਨਾਂ ਨੇ ਕਿਹਾ ਕਿ ਹਜੇ ਤੂੰ ਇਹਨੂੰ ਹੁਣ ਤੱਕ ਬੰਨ ਕੇ ਰੱਖਿਆ ਸੀ ਕਹਿੰਦਾ ਇਹ ਆਪਦੇ ਆਪ ਨੂੰ ਨਹੀਂ ਕਾਬੂ ਕਰ ਸਕਦਾ ਤੇ ਇਹ ਤਾਂ ਪਤਾ ਲੱਗੇ ਤੇ ਸਹੀ ਰਿੜਿਆ ਫਿਰਦਾ ਇੱਧਰ ਤੇ ਉੱਧਰ ਇੱਧਰ ਤੇ ਉੱਧਰ ਇੰਗਲੈਂਡ ਚਲੇ ਜਾਂਦਾ ਉੱਥੇ ਗਾਣੇ ਗੁਣੇ ਗਾ ਕੇ ਪੈਸੇ ਇਕੱਠੇ ਕਰਕੇ ਫੇਰ ਇਹਨੂੰ ਇੱਥੇ ਖਤਮ ਕਰ ਦਿੰਦਾ
2: ਹਾਂਜੀ
0: ਹਾਂਜੀ ਉਹ ਇੰਨਾ ਜ਼ਿਆਦਾ ਚੱਲਿਆ ਕਿ ਮੈਨੂੰ ਪੰਜਾਬ ਤੋਂ

0: ਦੱਸਿਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨ

0: ਸਵਾਮਾ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
0: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
7: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ
8: ਮੈਂ ਸਭ ਤੋਂ ਪਹਿਲਾਂ ਉਹਨੂੰ ਕਿਹਾ ਕਿ ਮੈਂ ਲਿਖ ਕੇ ਨਹੀਂ ਦਿਆਂਗਾ ਮੈਂ ਉਹਨੂੰ ਗਾ ਕੇ ਵੀ ਸੁਣਾਵਾਂਗਾ
9: ਜੀ
8: ਤੂੰ ਕਹਿੰਦਾ ਯੂ ਸਿੰਘ ਮੈਂ ਕਹਿਆ ਸੁਖਵਿੰਦਰ ਸਿੰਘ ਕਹਿੰਦਾ ਯੂ ਸਿੰਘ ਮੈਂ ਕਿਹਾ ਯੈਸ ਆਈ ਐਮ ਆਫ ਕੋਰਸ ਸੁਖਵਿੰਦਰ ਸਿੰਘ ਨੋ ਯੂ ਸਿੰਘ

0: ਫਿਰ ਮੈਨੂੰ ਗੋਬਿੰਦ ਲਾਲ ਨੇ ਕਿਹਾ, ਕਹਿੰਦਾ ਓਏ ਉਹ ਬਾਂਦਰਾ ਤੂੰ ਗੋਨਾ, ਮੈਂ ਕਿਹਾ ਅੱਛਾ ਮੈਨੂੰ ਪਤਾ, ਉਹਨੇ ਕਿਹਾ ਕਿ ਬਹੁਤ ਪਿਆਰ ਕੀਤਾ ਗੋਬਿੰਦ ਨਹਿਲਾ ਨੇ ਜੀ, ਵਨ ਆਫ ਦਾ ਪ੍ਰੋਮੀਨੈਂਟ ਪਰਸਨੈਲਿਟੀ ਫਰੋਮ ਸਿਨੇਮਾ
1: ਜੀ,
0: ਤੇ ਮੈਂ ਕਿਹਾ ਹਾਰਮੋਨੀਅਮ ਆ। ਉਸ ਤੋਂ ਬਾਅਦ ਇਹ ਗਾਣਾ ਸੁਣਾਇਆ, ਉਸ ਬੰਦੇ ਨੇ ਯਾ ਰਹਿਮਾਨ ਨੇ ਉਸ ਮੁੰਡੇ ਨੇ ਮੈਨੂੰ ਚੁੱਕਿਆ ਤੇ ਦਰਗਾਹ ਲੈ ਗਿਆ।
1: ਅੱਛਾ।
0: ਔਰ ਉਸਨੇ ਮੇਰੇ ਲਈ ਗੱਦਾ ਬਿਛਾਇਆ, ਇੱਕ ਤਕੀਆ ਦੀ ਇੱਕ ਚਾਦਰ ਦਿਆ, ਐਂਡ ਪਤਾ ਨੀ ਸਮਹਾਉ ਹੀ ਟੋਲਡ ਮੀ ਵਨ ਥਿੰਗ ਵੈਰੀ ਹੰਬਲੀ, ਸੁਖੀ ਪਲੀਜ਼ ਰਿਲੈਕਸ, ਆਈ ਐਮ ਦੇਅਰ ਫੋਰ ਯੂ। ਉਸ ਤੋਂ ਬਾਅਦ ਮੈਨੂੰ ਉਹਨੇ ਰੱਖ ਲਿਆ
1: ਕੋਲੇ।
0: ਹਾਂ, ਉਹਨੇ ਕੋਲੇ ਰੱਖ ਲਿਆ, ਨਹੀਂ ਕੋਲ ਤੇ ਨਹੀਂ, ਸਾਡੇ ਆਪਣੇ ਡਰਾਮੇ ਬਹੁਤ ਸੀ, ਨਖਰੇ ਬਹੁਤ ਸੀ। ਤੇ ਉਹਨੇ ਆਪਣੇ ਮੈਨੇਜਰ ਨੂੰ ਕਿਹਾ, ਨੋਇਲ ਚੈੱਕ ਵੇਅਰ ਹੀ ਇਜ਼ ਸਟੇਇੰਗ ਰਾਈਟ ਨਾਓ, ਟੇਕ ਹਿਸ ਲਗੇਜ ਐਂਡ ਸ਼ਿਫਟ ਹਿਮ ਟੂ ਤਾਜ
1: ਜੀ,
0: ਫਾਈਵ ਸਟਾਰ। ਆਈ ਸੈਡ, ਮਿਸਟਰ ਰਹਿਮਾਨ, ਆਈ ਹੈਵ ਕਮ ਟੂ ਇੰਜੋਏ ਮਿਊਜ਼ਿਕ, ਨਾਟ ਲਗਜ਼ਰੀ।
1: ਵਾਹ।
0: ਸੋ ਆਈ ਐਮ ਐਬਸੋਲੂਟਲੀ ਫਾਈਨ, ਆਈ ਐਮ ਸਟੇਇੰਗ ਜਸਟ ਨੈਕਸਟ ਟੂ ਯੂਅਰ ਸਟੂਡੀਓ, ਐਂਡ ਦੈਟ ਸਫੀਸ਼ੀਐਂਟ ਮਨੀ ਆਈ ਹੈਵ, ਆਈ ਵਿਲ ਮੈਨੇਜ, ਬਟ ਆਈ ਡੋਂਟ ਵਾਂਟ ਟੂ ਇੰਜੋਏ ਲਗਜ਼ਰੀ, ਆਈ ਰੀਅਲੀ ਵਿਸ਼ ਟੂ ਇੰਜੋਏ ਮਿਊਜ਼ਿਕ, ਐਂਡ ਆਈ ਐਮ ਵਨ ਆਫ ਯੂਅਰ ਬਿਗੇਸਟ ਫੈਨ, ਆਈ ਹਰਡ ਯੂਅਰ ਰੋਜਾ, ਬੋਂਬੇ, ਰੰਗੀਲਾ। ਤੇ ਉਹ ਮੈਨੂੰ ਮੇਰੇ ਵੱਲ ਦੇਖ ਕੇ ਬਲੱਸ਼ ਕਰ ਲੱਗ ਪਿਆ। ਉਹ ਚਲਾ ਗਿਆ ਰਹਿਮਾਨ, ਉਹਦੇ ਮੈਂ ਕਿਹਾ ਕੌਣ ਤਾਜ ਕਿਆ ਸੀ ਨਾ, ਉਹ ਉਸ ਜੈਸਾ ਕੋਈ ਥੋੜਾ ਛੋਟਾ ਮੋਟਾ ਸਿਮਿਲਰ ਕਰਦੇ ਥੋੜਾ। ਉਹ ਕਹਿੰਦੇ ਉਸ ਜੈਸਾ ਨਹੀਂ ਹੋਊਗਾ ਤਾਂ ਉਹੀ ਹੋਊਗਾ। ਮੈਂ ਕਿਹਾ ਚੱਲ ਦੇਖ ਲਿਆ ਤੇਰੀ ਮਰਜ਼ੀ, ਤਾਂ ਕਰ ਲਾ। ਮਤਲਬ ਇੱਕ ਪਾਸੇ ਮੈਂ ਇੱਜ਼ਤ ਬਣਾ ਲਈ, ਇੱਕ ਪਾਸੇ ਮੈਂ ਖਜਰਾਪਣ ਕਰ ਗਿਆ। ਫਿਰ ਉਹ ਕਹਿੰਦਾ, ਉਹ ਜਦੋਂ ਮੈਂ ਤਾਜ ਲੈ ਕੇ ਗਿਆ ਤਾਂ ਉਹਨਾਂ ਨੇ ਬੜਾ ਵੱਡਾ ਅਰੇਂਜਮੈਂਟ, ਮੈਂ ਕਹਿੰਦਾ ਕੀ ਹੋਣਾ ਕੀ ਕਰਾਇਆ, ਕਹਿੰਦੇ ਹੋਏਗਾ ਆਪਣਾ 35-40,000 ਬਰਥਡੇ, ਮੈਂ ਰੋਟੀ ਰੋਟੀ ਖਾ ਕੇ ਤੇ 40-50,000 ਨੇ। ਮੈਂ ਕਿਹਾ ਤੂੰ 2-3 ਲੱਖ ਰੁਪਇਆ ਫੜਾ ਯਾਰ, ਮੈਂ ਭਾਵੇਂ ਕੁੱਲੀ ਚ ਲੈ ਲੂ,
1: ਨਕਦੀ ਫੜਾ ਦਿਓ।
0: ਹਾਂ, ਮੈਨੂੰ ਤੇ 5,000 ਗਿਣੇ ਨੂੰ ਵੀ ਜ਼ਮਾਨਾ ਹੋ ਗਿਆ, ਜ਼ਮਾਨਾ ਹੋ ਗਿਆ 5,000 ਗਿਣੇ ਕੋਈ, ਤੂੰ ਤੁਹਾਡੇ ਵੱਲ ਪੈਸੇ ਦੇ ਦੇ। ਉਹਨੇ ਕਿਤੇ ਆਖਿਆ ਕਿ ਇਜ਼ ਆਸਕਿੰਗ ਫੋਰ ਮਨੀ, ਹੁਣ ਉਹਨਾਂ ਦੇ ਤਰੀਕੇ ਆਪਣੇ ਹੁੰਦੇ ਜਿਹੜੇ, ਉਹਨੇ ਮੈਨੂੰ 10,000 ਦਿੱਤਾ। ਮੈਂ ਕਿਹਾ ਇਹ ਵੀ ਬਹੁਤ ਹੈ, ਕਹਿੰਦੇ ਬਟ ਉਹ ਤਾਜ ਨਹੀਂ ਜਾ ਰਿਹਾ ਉਹਨੇ ਰਹਿਮਾਨ। ਤੇ ਕਹਿਣ ਦਾ ਮਤਲਬ ਇਹ ਸੀ ਕਿ ਸਾਡਾ ਨਾ ਬੜਾ ਇੰਟਰਸਟਿੰਗ ਬਿਗਨਿੰਗ ਹੋਈ, ਤੇ ਕਈ ਚੀਜ਼ਾਂ ਜਿਹੜੀਆਂ ਉਦੋਂ ਜਿਹੜੀਆਂ ਪਹਿਲਾਂ ਕਿਹਾ ਸੀ ਕਿ ਵਿਵਹਾਰ ਮੈਨਰਿਜ਼ਮ
1: ਜੀ,
0: ਤੇ ਜਿਹੜਾ ਦੁਆਵਾਂ ਉਹ ਰੰਗ ਲਾਉਣੀਆਂ ਸ਼ੁਰੂ ਕਰਦੇ ਹੈ। ਰਮਨ ਜੀ, ਜਦ ਕਿਸੇ ਕੀ ਇੱਜ਼ਤ ਕਰਤੇ ਹੈ ਨਾ, ਤਾਂ ਹਮ ਫਤਿਹ ਬੁਲਾਤੇ ਹੈ, ਕਿਸੇ ਕੋ ਨਮਸਕਾਰ ਕਹਤੇ, ਕਿਸੇ ਕੋ ਅਦਾਬ ਕਹਤੇ, ਤੋ ਯਹ ਹੱਥ ਜੁੜਤੇ ਹੈ। ਅਗਰ ਕੋਈ ਐਸਾ ਸ਼ਖਸ ਜੋ ਆਪਕੇ ਆਪਕੀ ਆਤਮਾ ਆਪਕੇ ਦਿਲ ਮੇ ਜਾ ਕੇ ਬੈਠ ਜਾਏ, ਤੋ ਹਮਾਰਾ ਦਿਲ ਕਰਤਾ ਕਿ ਯਾਰ ਇਸਕੇ ਚਰਨ ਸਪਰਸ਼ ਕਰੇ
1: ਜੀ,
0: ਤੇ ਮੈਂ ਕਦੀ ਗੋਡੀ ਨਹੀਂ ਹੱਥ ਲਾਉਂਦਾ, ਫਿਰ ਉਹਦੇ ਮੈਂ ਪੈਰਾਂ ਨੂੰ ਹੀ ਲਾਉਂਦਾ, ਅੱਧਾ ਨਹੀਂ, ਮੈਂ ਅੱਧੀ ਮੁਹੱਬਤ ਨਹੀਂ ਕਰ ਸਕਦਾ। ਫਿਰ ਉਹ ਐਸਾ ਕਰਕੇ ਗੁੱਟਨੇ ਪੇ ਲਗਾਤੇ ਨਾ, ਅਗਰ ਵੋ ਵਾਲੀ ਕੋਈ ਉਸ ਨਿਗਾਹ ਸੇ ਅਗਰ ਮੈਂ ਕਿਸੇ ਕੋ ਦੇਖਤਾ ਹੂੰ, ਤੋ ਉਸਕੇ ਚਰਨੋਂ ਪੇ ਹੀ ਹੱਥ ਜਾਏਗਾ।
1: ਇੱਜ਼ਤ ਹੈ ਤਾਂ ਫਿਰ 99.5 ਵੀ ਨਹੀਂ, ਫਿਰ 100 ਪੂਰੀ ਹੈ
0: ਨਾ ਜੀ, ਨਾ 99 ਰਨ ਪੇ ਨਹੀਂ ਆਊਟ ਹੋਣਾ, ਮਤਲਬ ਭਲੇ ਗੇਂਦ ਆਤੀ ਪਕੜ ਕੇ ਖੁਦ ਹੀ ਫੈਂਕ ਦੇਂਗੇ, ਲੇਕਿਨ ਹੈ ਨਾ। ਤੋ ਕਹਿਣੇ ਕਾ ਮਤਲਬ ਕਿ ਉਹ ਵਿਵਹਾਰ ਉਹ ਬਚਪਨ ਸੇ ਥਾ, ਔਰ ਉਹ ਇੱਕ ਤੋਤਾ ਆਪਕੇ ਅੰਦਰ ਹੈ, ਆਪਕੇ ਖੂਨ ਮੇ ਹੈ, ਆਪਕੀ ਸੋਚ ਮੇ ਹੈ, ਨਹੀਂ ਅੱਛੀ ਸੋਸਾਇਟੀ ਸੇ ਵੀ ਮਿਲਤਾ ਹੈ। ਹੁਣ ਜਿੱਦਾਂ ਮੈਂ ਤੁਹਾਡੇ ਨਾਲ ਬੈਠਾ ਵਾਂ, ਤੇ ਮੈਨੂੰ ਪਤਾ ਕਿ ਵਿਦ ਹੂਮ ਆਈ ਐਮ ਸਿਟਿੰਗ, ਦ ਪਰਸਨੈਲਿਟੀ ਫਰੋਮ ਮੀਡੀਆ ਐਂਡ ਵਟ ਸਟੇਟਸ ਯੂ ਹੈਵ ਗੋਟ, ਉਹਦੇ ਵਾਸਤੇ ਤੁਸੀਂ ਕਈ ਉਪਰਾਲੇ ਕੀਤੇ, ਕਈ ਤਰ੍ਹਾਂ ਦੇ ਰਿਸੋਰਸਿਸ ਇਕੱਠੇ ਕੀਤੇ, ਮੇਰਾ ਪਿੰਡ ਮੇਰੇ ਖੇਤ, ਉਸ ਤੋਂ ਬਾਅਦ ਤੁਸੀਂ ਆਪਣਾ ਮੀਡੀਆ ਪ੍ਰੋਮੀਨੈਂਟ ਮੀਡੀਆ 'ਚ ਐਜ਼ ਅ ਪ੍ਰੋਮੀਨੈਂਟ ਪਰਸਨੈਲਿਟੀ ਰਹੇ ਨੇ, ਅਤੇ ਆਪਣੇ ਆਪ ਹੀ ਇਹ ਮੈਨੂੰ ਸਬਕ ਇੱਕ ਬੜੇ ਵਧੀਆ ਸ਼ਾਨਦਾਰ ਬੰਦੇ IAS ਆਫਿਸਰ ਨੇ ਦਿੱਤਾ ਸੀ ਛੋਟੇ ਹੁੰਦਿਆਂ
1: ਜੀ,
0: ਕਹਿੰਦੇ ਬੇਟਾ ਕੋਸ਼ਿਸ਼ ਕਰੀ ਕਿ ਜਦੋਂ ਵੀ ਕਿਸੇ ਨਾਲ ਦੋਸਤੀ ਕਰਨੀ ਨਾ, ਤਾਂ ਉਹ ਕਾਮਯਾਬ ਇਨਸਾਨ ਨਾਲ ਹੀ ਕਰੇ, ਤਾਂ ਕਿ ਉਹ ਆਲਵੇਜ਼ ਵਿਲ ਸਪੀਕ ਅਬਾਊਟ ਪ੍ਰੋਗਰੈਸਿਵ ਪ੍ਰੋਸਪੈਕਟਿਵ। ਲੂਜ਼ਰ ਨਾਲ ਕਦੇ ਦੋਸਤੀ ਮਤ ਕਰਨਾ, ਤੇ ਗੱਲ ਬੜੀ ਪ੍ਰੈਕਟੀਕਲ ਸੀ, ਹੋ ਸਕਦਾ ਉਹ ਚ ਉਹਨੇ ਸੰਘਣੇ ਇਮੋਸ਼ਨਸ ਨਹੀਂ ਸੀ, ਬਟ ਹੈ ਆਪਣੇ ਆਪ ਚ ਕਰੈਕਟ ਗੱਲ
1: ਜੀ।
0: ਹੁਣ ਉਹ ਕਾਮਯਾਬ ਵਿਅਕਤੀ ਇੱਕ ਰਿਕਸ਼ੇ ਵਾਲਾ ਵੀ ਸੀ, ਜਦੋਂ ਉਹ ਮੈਨੂੰ ਰਿਕਸ਼ੇ ਤੇ ਲੈ ਕੇ ਜਾਂਦਾ ਸੀ, ਜਦੋਂ ਮੇਰੇ ਕੋਲ ਪੈਸੇ ਨਹੀਂ ਸੀ ਹੁੰਦੇ, ਸਟੂਡੀਓ ਦਰ ਸਟੂਡੀਓ, ਇੱਧਰ ਸਟੂਡੀਓ ਇੱਧਰ ਸਟੂਡੀਓ, ਜਦੋਂ ਮੇਰੇ ਕੋਲ 4 ਪੈਸੇ ਇਕੱਠੇ ਹੋਏ, ਤੇ ਮੈਂ ਉਹਨੂੰ ਕਿਹਾ ਮੈਂ ਤੈਨੂੰ ਟੈਕਸੀ ਲੈ ਕੇ ਦਿੰਦਾ, ਤੈਨੂੰ ਨਵਾਂ ਰਿਕਸ਼ਾ ਲੈ ਕੇ ਦਿੰਦਾ, ਤੈਨੂੰ ਮੈਂ ਛੋਟਾ ਜਿਹਾ ਘਰ ਦਾ ਵੀ ਅਰੇਂਜਮੈਂਟ ਕੀਤਾ। ਉਹਨੇ ਕਿਹਾ ਨਾ, ਮੇਰੀ ਵਿਲੇ ਪਾਰਲੀ, ਯਾਨੀ ਮੁੰਬਈ ਮੈਂ ਇੱਕ ਜਗ੍ਹਾ ਹੈ, ਉਹ 'ਚ ਛੋਟੀ ਜਿਹੀ ਕੁੱਲੀ ਬਟ ਵੈਰੀ ਕਲੀਨ ਗੁਜਰਾਤੀ ਆਦਮੀ,

0: ਬਿਲਕੁਲ ਬਿਲਕੁਲ ਲੈ ਜੀ ਉੱਥੇ ਕੁੱਕੜ ਦਾ ਕਿਤੇ ਬੇਚਾਰੇ ਲੁਕਦੇ ਫਿਰਨ ਤੁਰਦੇ ਫਿਰਨ ਨੂੰ ਫੜ ਲੈਂਦਾ
1: ਅੰਮ੍ਰਿਤਸਰੀ ਫੂਡ ਦਾ ਚਸਕਾ ਜੇ ਵੀ ਪੂਰਾ ਲੈਂਦੇ ਹੋ ਫਿਰ
0: ਅੰਮ੍ਰਿਤਸਰੀ ਫੂਡ ਸਾਡੇ ਘਰੇ ਇੱਥੇ ਮੁੰਬਈ ਚ ਜਿਹਨੇ ਖਾਣਾ ਖਾਧਾ ਉਹਨੇ ਫਿਰ ਆਪਦੇ ਘਰ ਦਾ ਵੀ ਨੀ ਖਾਧਾ
1: ਅੱਛਾ
0: ਇੱਥੇ ਤੁਸੀਂ ਇਹ ਦੇਖੋ ਕਿ IPS IAS IRS ਆਫਿਸਰ ਇਵਨ ਮਿਨਿਸਟਰੀ ਉਹ ਏਦਾਂ ਵਾ ਕਿ ਉਹ ਆਨੀ ਬਹਾਨੀ ਪਿਆਰ ਨਾਲ ਹੀ ਤਨ ਜਲ ਤਾਂ ਸਾਰੇ ਕੋਲ ਹੀ ਆ ਉਹ ਪਤਾ ਕੀ ਸੁਖਵਿੰਦਰ ਦੇ ਕੋਲ ਕਦੇ ਜਾ ਕੇ ਸੰਡੇ ਹੋਏ ਮੰਡੇ ਟਿਊਸਡੇ ਕਦੇ ਰੋਟੀ ਰਾਟੀ ਖਾਣੀ ਹੈ ਯਾਰ ਤੇ ਉਹ ਉਹਨਾਂ ਨੂੰ ਮੈਂ ਦੱਸਿਆ ਜਿਹੜੇ ਕੁੱਕ ਨੇ
1: ਜੀ
0: ਐਂਡ ਦੇ ਹੈਵ ਕ੍ਰੀਏਟਿਡ ਮੈਜਿਕ ਤੇ ਉਹ ਲੋਕਾਂ ਨੇ ਕਿਹਾ ਕਿ ਪਤਾ ਨੀ ਬੜੇ ਬੱਕਰੇ ਤੇ ਬੜੇ ਮੁਰਗੇ ਤੇ ਪਤਾ ਨੀ ਕੀ ਤਿੱਤਰ ਬਟੇਰ ਬਣਦੇ ਹੋਣੇ ਮੈਂ ਕਿਹਾ ਗੁਰਦੁਆਰਾ ਦੇ ਲੰਗਰ ਸਾਹਿਬ ਖਾਧਾ ਤੁਸੀਂ ਕਦੇ ਨੀ ਭੁੱਲਦਾ ਸਭ ਤੋਂ ਬੈਸਟ ਚੀਜ਼ ਕੀ ਖਾਧੇ ਕਿਤੇ ਪ੍ਰਸ਼ਾਦਾ ਤੇ ਦਾਲਾ ਸਾਹਿਬ ਮੈਂ ਕਿਹਾ ਰੀਜ਼ਨ ਕੀ ਆ ਉਹੀ ਮਿਰਚਾਂ ਉਹੀ ਨਮਕ ਉਹੀ ਮਸਾਲਾ ਉਹੀ ਦੇਗ ਤੇ ਫਿਰ ਫਰਕ ਕੀ ਆ ਬਾਹਰ ਕਿਉਂ ਨੀ ਬਣਦਾ ਕਿਤੇ ਹਾਂ ਬਾਹਰ ਨੀ ਬਣਦਾ ਯਾਰ ਮਸਾਲਾ ਤੂੰ ਨੀ ਸਹੀ ਮਸਾਲਾ ਉਹੀ ਮੈਂ ਕਿਹਾ ਉਹ ਜਿਹੜਾ ਸਿੱਧਕ ਹੈ ਨਾ ਉਹ ਜਿਹੜਾ ਉਹਦੇ ਚ ਨਿਸਵਾਰਥ ਭਾਵਨਾ ਜਿਹਨੂੰ ਕਹਿੰਦੇ
1: ਸਪਿਰਚੁਅਲਿਟੀ
0: ਹਾਂ ਉਹ ਜਿਹੜੀ ਹੰਬਲਨੈਸ ਆ ਦਿਖਾਵਾ ਨਹੀਂ ਆ ਉਹ ਉਹ ਮਸਾਲਾ ਬਾਹਰ ਨਹੀਂ ਮਿਲਦਾ ਉਹ ਮਸਾਲਾ ਉੱਥੇ ਮਿਲਦਾ ਤੇ ਉਹ ਮੈਂ ਮਸਾਲੇ 14 ਸਾਲ ਲਗਾਤਾਰ ਖਾਧੇ ਮੈਂ ਉਹ ਜਿਹੜਾ ਇੱਕ ਰੱਬ ਨਾਲ ਕਨੈਕਟੀਵਿਟੀ ਨਿਸਵਾਰਥ ਭਾਵਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਸਵਾਰਥ ਨਹੀਂ ਤੇ ਇੱਕ ਜਨੂਨ ਤੇ ਇੱਕ ਚਾਹ ਹੈ ਤੋ ਉਹ ਮਸਾਲੇ ਬਾਹਰ ਨਹੀਂ ਮਿਲਦੇ ਜਲਦੀ ਕਿਤੇ ਨਹੀਂ ਮਿਲਦੇ ਉਹ ਮੈਂ ਕਿਹਾ ਫਿਰ ਇਹਨਾਂ ਨੂੰ ਮੈਂ ਕਿਹਾ ਕਿ ਆਪਾਂ ਵੀ ਕੋਸ਼ਿਸ਼ ਕਰੀਏ ਕਿ ਦਿਖਾਵਾ ਨਾ ਹੋਵੇ ਕਿ ਫਿਰ ਮੈਂ ਮੁੰਡਿਆਂ ਨੂੰ ਦੱਸਿਆ ਮੈਂ ਕਿਹਾ ਲੈ ਤੇ ਆਵਾਂਗਾ ਮੈਂ ਸੋਨੇ ਕੀ ਥਾਲੀ ਪਰ ਰੱਖਣੀ ਤਾਂ ਉਸਮੇ ਰੋਟੀ ਹੀ ਬੜੇਗੀ
1: ਬਿਲਕੁਲ
0: ਸੋਨੇ ਕਾ ਗਿਲਾਸ ਹੋਗਾ ਤਾਂ ਪਿਆਸ ਲੱਗੇ ਤਾਂ ਡਾਲਣ ਤੋਂ ਪਾਣੀ ਬੜੇਗਾ ਤੇ ਲਿਆਓ ਮੈਂ ਕਿਹਾ ਲੋਹੇ ਦੇ ਲਿਆਓ ਗਲਾਸ ਐਡੀ ਕਿਹੜੀ ਗੱਲ ਹੈ ਪੱਤਲ ਤੇ ਰੱਖ ਕੇ ਖਵਾ ਦਿਓ
1: ਜੀ
0: ਤੇ ਮੈਂ ਕਿਹਾ ਬੜੇ ਅੱਛੇ ਟੌਪਿਕ ਪਏ ਹੈ ਰਮਨ ਜੀ ਤੇ ਕਿਤੇ ਕੋਈ ਹੋਰ ਸਲਾਹ ਮੈਂ ਕਿਹਾ ਕੰਮ ਆਂਚ ਪਏ ਥੋੜੀ ਜਿਹੀ ਅੱਗ ਤੇ ਮੱਠੀ ਅੱਗ ਤੇ ਬਣਾਈ ਕਿ ਜਿਤਨੀ ਕੰਮ ਆਂਚ ਪਏ ਖਾਣਾ ਸਭਸੇ ਬੈਸਟ ਬਣਦਾ ਇੱਕ ਤਾਂ ਉਸਕੇ ਵਾਈਟਮਿਨ ਨਹੀਂ ਜਲਤੇ ਇੱਕ ਉਸਕੀ ਜਿਤਨੀ ਵੀ ਐਨਰਜੀ ਹੈ ਜਿਤਨੇ ਵੀ ਵਾਈਟਮਿਨ ਹੈ ਨਿਊਟ੍ਰੀਸ਼ਨ ਉਹ ਬਰਕਰਾਰ ਰਹਤੇ ਉਹ ਗੱਲ ਕਹਿ ਕੇ ਹਟਿਆ ਵਾ ਜਦੋਂ ਉਹਨਾਂ ਨੇ ਬਣਾਇਆ ਉਹ ਮੈਂ ਕਿਹਾ ਤੁਸੀਂ ਥੋੜਾ ਪਹਿਲੋਂ ਅੱਧੇ ਘੰਟੇ ਚ ਰੋਟੀ ਪਾਣੀ ਤਿਆਰ ਹੋਣਾ ਉਹ ਡੇਢ ਘੰਟੇ ਚ ਹੋਜੂ ਕੋਈ ਨੀ ਉਹ ਜਦੋਂ ਖਾਧਾ ਮੈਂ ਕਿਹਾ ਇਹਨੂੰ ਆਪਾਂ ਜੀਵਨ ਚ ਕਿਉਂ ਨਾ ਫਾਲੋ ਕਰ ਲਈਏ ਮੱਠੀ ਮੱਠੀ ਅੱਗ ਵਾਲਾ ਕੰਮ ਜਿੱਦਾਂ ਆਪਾਂ ਪੰਜਾਬੀ ਚ ਕਹਿੰਦੇ ਨੀ ਦੋ ਪੈਰ ਘੱਟ ਚੱਲਣਾ ਪਰ ਚੱਲਣਾ ਮੜਕ ਦੇ ਨਾਲ ਆਪਾਂ ਮੈਂ ਕਿਹਾ ਮੜਕਣਾ ਨੀ ਆਪਾਂ ਏਦਾਂ ਕਰਦੇ ਕਿ ਦੋ ਪੈਰ ਘੱਟ ਚੱਲਣਾ ਪਰ ਚੱਲਣਾ ਨਖਰੇ ਦੇ ਨਾਲ
1: ਹਾਂਜੀ
0: ਤੇ ਮੈਂ ਕਿਹਾ ਆਪਣੇ ਆਪ ਨੂੰ ਸਲੋ ਡਾਊਨ ਕਰ ਲਾ ਸਲੋ ਡੋਂਟ ਸਟੋਪ ਯੂਰ ਸੈਲਫ ਬਟ ਡੋਂਟ ਰਨ ਨੋ ਨੀਡ ਟੂ ਰਨ ਟੂ ਗੈਟ ਐਵਰੀਥਿੰਗ ਫਰੋਮ ਲੈਫਟ ਫਰੋਮ ਰਾਈਟ ਮੈਨੂੰ ਪਤਾ ਹੀ ਨਹੀਂ ਚੱਲੇਗਾ ਕਿ ਮੈਂ ਜੀਵਨ ਚ ਇੰਨਾ ਤੇਜ਼ ਦੌੜ ਰਿਹਾ ਵਾਂ ਤੇ ਫਿਰ ਮੈਂ ਵੇਖਿਆ ਕਿ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਖੱਬੇ ਕੀ ਤੇ ਸੱਜੇ ਕੀ ਸੀ ਉਹ ਠੇਡੇ ਵੀ ਬਥੇਰੇ ਲੱਗਣੇ ਆ ਸਲੋ ਚੱਲਣੇ ਵਾਲਾ ਆਰਾਮ ਸੇ ਸਕੂਨ ਸਲੋ ਨਹੀਂ ਸਕੂਨ ਸੇ ਚੱਲਣੇ ਵਾਲਾ ਬੰਦਾ ਅਗਰ ਕੋਈ ਕਹੀਂ ਕੁਛ ਲੱਗ ਗਿਆ ਤਾਂ ਗਿਰ ਪੜਦਾ ਨਾ ਤੂੰ ਮੁਸਕਰਾ ਕੇ ਗਿਰਦਾ ਹੈ ਉਹ ਤੇਜ਼ ਦੌੜਨੇ ਵਾਲੇ ਕੋ ਤਾਂ ਹਾਏ ਤੋਬਾ ਹੋ ਜਾਂਦੀ ਹੈ ਕਈ ਜਗ੍ਹਾ ਪਿਛਲਾ ਜਾ ਹਨਾ ਉਹ ਤੋਂ ਮੈਡੀਕਲ ਸਟੋਰ ਵੀ ਨਹੀਂ ਹੁੰਦਾ ਨਜ਼ਦੀਕ
1: ਅੱਛਾ ਪੈਸਾ ਪਾਵਰ ਤੇ ਮਕਬੂਲੀਅਤ ਇਹ ਤਿੰਨੇ ਚੀਜ਼ਾਂ ਇਕੱਠੀਆਂ ਡਾਈਜੈਸਟ ਕਰਨੀਆਂ ਬੜੀਆਂ ਔਖੀਆਂ ਸੁਖਵਿੰਦਰ ਸਿੰਘ ਹੋਰਾਂ ਨੇ ਇਸ ਸੁਮੇਲ ਨੂੰ ਕਿਵੇਂ ਹਜ਼ਮ ਕੀਤਾ
0: ਪੈਸਾ ਕਿੱਥੇ ਮੇਰੇ ਕੋਲ
1: ਤੁਸੀਂ ਅਜੇ ਵੀ ਬੜੇ ਹੰਬਲ ਹੋ
0: ਪੈਸੇ ਪੈਸੇ ਤਾਂ ਮਤਲਬ ਮੇਰੇ ਕੋਲ ਤਾਂ ਖੋਏ ਜਾਂਦੇ ਆ ਪੈਸੇ ਚਾਹੇ ਬੈਂਕਾਂ ਚ ਹੋਣ ਜਿਹੜੇ ਮੇਰੇ ਮੈਨੂੰ ਖੂਨ ਦੇ ਰਿਸ਼ਤਿਆਂ ਨਾਲ ਵੀ ਜ਼ਿਆਦਾ ਮੈਨੂੰ ਪਿਆਰ ਕਰਦੇ ਆ ਬਹੁਤ ਜ਼ਿਆਦਾ ਲੋਕ ਨੇ ਜੋ ਵੀ ਹੈ ਉਹ ਤਾਂ ਮੇਰੇ ਕੋਲ ਖੋ ਕੇ ਰੱਖ ਕੇ ਸੰਭਾਲ ਕੇ ਜਦੋਂ ਮੈਨੂੰ ਕਿਤੇ ਜ਼ਰੂਰਤ ਹੁੰਦੀ ਤਾਂ ਮੈਨੂੰ ਮੈਂ ਕਿਹਾ ਯਾਰ ਮੇਰੇ ਕੋਲ ਪੈਸੇ ਕਹਾਂ ਸੇ ਆ ਜਾਂਦੇ ਮੇਰੇ ਪਾਸ ਉਹ ਫਿਰ ਉਹ ਦਿੰਦੇ ਨੇ ਤਾਂ ਕਿਸੇ ਨੇ ਪੁੱਛਿਆ ਕਿ ਤੁਸੀਂ ਕੌਣ ਹੁੰਦੇ ਜੀ ਸਾਹਮਣ ਵਾਲੇ ਉਹਦੇ ਪੈਸੇ ਕਹਿੰਦੇ ਇਹ ਤੇ ਵੰਡੇਰਾ ਵਾ ਬਣਦਾ ਹੀ ਰਹਿੰਦਾ ਜਿਹਦੀ ਅੱਖਾਂ 'ਚ ਦਰਦ ਦਿਖਦਾ ਹੈ ਉੱਥੇ ਲੰਮੇ ਪੈ ਜਾਂਦਾ ਉਹਨੂੰ ਉਹ ਦੇ ਉਹਨੂੰ ਕਹਿੰਦੇ ਇਹਦੀ ਸਾਲੇ ਦੀ ਇਹਦੀ ਵੀ ਤਨਖਾਹ ਲਾਓ ਤੇ ਅੱਜ ਕੱਲ੍ਹ ਮੈਂ ਵੀ ਤਨਖਾਹ 'ਤੇ ਜੀ
1: ਅੱਛਾ
0: ਤੇ ਮੈਂ ਕਿਹਾ ਤੁਸੀਂ ਆਪਣਾ ਕਰੋੜਾਂ ਦੀਆਂ ਗੱਲਾਂ ਕਰਦੇ ਜੇ ਮੇਰੇ ਸ਼ੋਅ 'ਚ ਤੇ ਉਸ ਹਿਸਾਬ ਨਾਲ ਇੱਕ ਸ਼ੋਅ ਤਾਂ ਮੈਨੂੰ 17,000 'ਚ ਪੈ ਰਿਹਾ ਕਹਿੰਦੇ ਇਹ ਵੀ ਵਾਧੀ

0: ਲੀੜੇ ਤੇਰੇ ਧੋਤੇ ਜਾਂਦੇ ਆ, ਦਾਲ ਫੁਲਕੇ ਦਾ ਤੂੰ ਸ਼ੌਕੀਨ ਹੈਗਾ ਤੈਨੂੰ ਸਾਨੂੰ ਮੇਰੇ ਇਵੈਂਟ ਵਾਲੇ ਬੋਲੇ ਮੇਰੇ ਮੈਨੇਜਰ ਕੋ ਮਾਹੀ ਮੇਰੀ ਬਹਿਨ ਸੇ ਵੀ ਜ਼ਿਆਦਾ ਬਹਿਨ ਹੀ ਹੈ ਕਿਤੇ ਯਾਰ ਇਸ ਬੰਦੇ ਕੋ ਹਮ ਪ੍ਰੈਜ਼ੀਡੈਂਸ਼ੀਅਲ 3 ਦਿਨ ਕਾ ਸਵੀਟ ਬੁੱਕ ਕਰਤੇ ਏਕ ਦੋ 2,60,000 ਕਾ ਹੋਤਾ ਹੈ ਕਭੀ ਤੁਮ ਲੋਕ ਕਾ 4-5 ਦਿਨ ਲਗਾਤਾਰ ਸ਼ੋਅ ਹੈ ਤੋ ਫਿਰ ਤੁਸੀਂ ਆਉਂਦੇ ਜੇ ਠਹਿਰਦੇ ਚਲੇ ਜਾਂਦੇ ਕਦੀ ਨਹੀਂ ਹੈ ਤੋ ਇੱਕ ਦਿਨ ਪਹਿਲੇ ਆਤੇ ਫਿਰ ਦੂਸਰੇ ਦਿਨ ਸ਼ੋਅ ਕੀਤਾ ਤੀਸਰੇ ਦਿਨ ਦੁਪਹਿਰ ਕੀ ਫਲਾਈਟ ਪਕੜ ਕੇ ਚਲੇ ਗਏ ਇਹ ਤਾਂ 11-11:30 ਹੀ ਬਿੱਲ ਬਣਦਾ ਇਹ ਖਾਂਦਾ ਨਹੀਂ ਕੁਛ ਉਹ ਕਹਿੰਦਾ ਸਵੇਰੇ ਔਲੇ ਤੇ ਮੁਰੱਬੇ ਤੇ ਬਦਾਮ ਨਾਲ ਲੈ ਕੇ ਆਉਂਦਾ ਉਹ ਚੱਬੀ ਜਾਂਦਾ ਤੇ ਔਲੇ ਦਾ ਸ਼ੌਕੀਨ ਬਚਪਨ ਤੋਂ ਹੀ ਹੈ ਦੁਪਹਿਰ ਇਹ ਦਾਲ ਦਾ ਸੂਪ ਲੈ ਲੈਂਦਾ ਕਿਉਂਕਿ ਰਾਤ ਨੂੰ ਉਹਨੇ ਪਰਫਾਰਮ ਕਰਨਾ ਵਾ
1: ਜੀ
0: ਤੇ ਬਾਕੀ ਖਾਣ ਪੀਣ ਦਾ ਵੀ ਨਾਲ ਹੀ ਲਈ ਹੁੰਦਾ ਆਪਣਾ
1: ਸ਼ਾਮ ਦਾ ਬੰਦੋਬਸਤ
0: ਨਹੀਂ ਬਟ ਉਹ ਬੰਦੋਬਸਤ ਬਾਅਦ ਚ ਹੈ
1: ਜੀ
0: ਪਰਫਾਰਮੈਂਸ ਵੇਲੇ
1: ਪੋਸਟ ਪਰਫਾਰਮ
0: ਆਪ ਨਹੀਂ ਕਰ ਸਕਤੇ ਕਿਸੇ ਤਰ੍ਹਾਂ ਕਾ ਆਪਣਾ ਸ਼ੌਕ ਪੂਰਾ ਕਰਨੇ ਕੇ ਲਈ ਕਿ ਮੈਂ ਜੀ ਸ਼ਰਾਬ ਪੀਊਂਗਾ ਜਾਂ ਮੈਂ ਕੋਈ ਕਿਸੇ ਪ੍ਰਕਾਰ ਕੋ ਨਸ਼ਾ ਪੱਤਾ ਕਰੂੰਗਾ ਅਰੇ ਆਪਕੋ ਜਿਸ ਜੋ ਜੋ ਪ੍ਰਾਈਜ਼ ਤੁਹਾਨੂੰ ਮਿਲੀ ਆ ਉਹ ਸੋ ਕੁਛ ਵੀ ਆ ਉਸ ਤੋਂ ਇਲਾਵਾ ਉਸੇ 10 ਗੁਣਾ ਜ਼ਿਆਦਾ ਉਨ੍ਹਾਂ ਦਾ ਖਰਚਾ ਹੈ ਉਸਮੇ ਇਵੈਂਟ ਮੈਨੇਜਮੈਂਟ ਉਸਕੀ ਜ਼ਿੰਮੇਦਾਰੀ ਹੈ ਕਲਾਇੰਟ ਹੈ ਜਿਸਨੇ ਪੈਸਾ ਖਰਚ ਕੀਆ ਹੈ ਪਬਲਿਕ ਆ ਰਹੀ ਹੈ ਤੰਬੂ ਬੰਬੂ ਲਾਏ ਉਹਨਾਂ ਨੇ ਸਟੇਜਾਂ ਲਾਈਆਂ ਤੁਹਾਨੂੰ ਜਹਾਜ਼ਾਂ ਚੋਂ ਬੁਲਾਇਆ ਤੁਹਾਨੂੰ 5-star ਹੋਟਲਾਂ ਚ ਰੱਖਿਆ ਜੋ ਵੀ ਹੈ ਹਾਊ ਕੈਨ ਯੂ ਟੇਕ ਇਟ ਲਾਈਟਲੀ ਯੂ ਹੈਵ ਟੂ ਪ੍ਰਿਪੇਅਰ ਯੂਅਰ ਸੈਲਫ ਯੂ ਹੈਵ ਟੂ ਸਰੈਂਡਰ ਟੂ ਯੂਅਰ ਸੈਲਫ ਟੂ ਦ ਡਿਊਟੀ ਤੇ ਮੈਂ ਦਰਵਾਜ਼ੇ 'ਚ ਉਹ ਤੌਲੀਆ ਜਿਹਾ ਬੰਨ ਕੇ ਬੈਠਾ ਰਹਿਣਾ ਸਿਰ 'ਤੇ ਤੇਲ ਲਾ ਕੇ ਸਵੇਰ ਉੱਠੇ ਆਪਣਾ ਰਿਆਜ਼ ਕੀਤਾ ਕੋਈ ਮੈਂ ਮਹਾਨ ਨਹੀਂ ਹਾਂ
1: ਜੀ
0: ਪਰ ਮੈਂ ਕਰਦਾ ਵਾਂ ਉਹ ਪਾਵਰ ਤੇ ਮੇਰੇ ਕੁੱਤੇ ਕੋਲ ਨਹੀਂ ਬਰਦਾਸ਼ਤ ਹੁੰਦੀ ਮੇਰੀ ਹੁਣ ਦਬਕਾ ਮਾਰਦਾ ਤੂੰ ਵੱਡਣ ਨੂੰ ਖਾਂਦਾ ਨਹੀਂ
1: ਪਰ ਸ਼ੌਹਰਤ ਤੁਹਾਡਾ ਨਾਮ ਕਿੰਨਾ ਵੱਡਾ
0: ਆਈ ਹੈਵ ਨਾਟ ਸੀਨ ਆਈ ਨੈਵਰ ਹੈਵ ਸੀਨ ਦ ਸਾਈਜ਼ ਆਫ ਮਾਈ ਪਾਪੂਲੈਰਿਟੀ ਆਈ ਨੈਵਰ ਹੈਵ ਸੀਨ ਆਈ ਟੇਕ ਅਰਾਊਂਡ 5 seconds ਟੂ ਟੁਕ ਸ਼ਾਵਰ 5 to 10 seconds
1: ਠੀਕ ਹੈ
0: ਬਦਲ ਗਿੱਲਾ ਹੋ ਗਿਆ ਮੈਨੂੰ ਚੱਜ ਨਾਲ ਨਾਲਾ ਮੈਂ ਕੋਈ ਨਹੀਂ ਯਾਰ ਇੱਕ ਮੀਂਹ ਆ ਜਿਹੜਾ ਵਰਦਾ ਹੀ ਰਹਿੰਦਾ ਮੇਰੇ ਤੇ ਪਿਆਰ ਸੰਗੀਤ ਦੁਆਵਾਂ
1: ਕੋਈ ਖਾਣ ਪੀਣ ਦੇ ਪਹਿਨਣ ਦੇ ਤੁਹਾਡੇ ਨਖਰੇ ਹੈ
0: ਮੇਰੇ ਕੋਈ ਨਖਰੇ ਨਹੀਂ ਜੀ ਮੈਂ ਕੋਈ ਨਹੀਂ ਮੇਰੇ ਕੋਲ ਤਾਂ ਮੈਂ ਸਟੇਜ ਹੋਵੇ ਕਿਤੇ ਕੋਈ ਤਾਂ ਮੇਕਅਪ ਸ਼ੇਕਅਪ ਤਾਂ ਕਰਦਾ ਨਹੀਂ ਹੁੰਦਾ
1: ਜੀ
0: ਬਹੁਤ ਹੋਦਾ ਕਦੇ ਮੁਲਤਾਨੀ ਮਿੱਟੀ ਮੂੰਹ ਤੇ ਲਾ ਕੇ ਬਹਿ ਜਾਂਦਾ ਮੈਂ ਜਦੋਂ ਸੁੱਕ ਜਾਂਦੀ ਉਦੋਂ ਲਾ ਲੈਣਾ ਤੇ ਮੇਰੇ
1: ਘੁੰਮਣ ਫਿਰਨ ਦਾ ਸ਼ੌਕਿੰਗ ਦਾ ਸ਼ੌਪਿੰਗ ਦਾ ਕੁਛ
0: ਹੁਣ ਤੋਰਾ ਫੇਰਾ ਹੁਣ ਇੰਨਾ ਹੋ ਜਾਂਦਾ ਵਾ ਸ਼ੌਪਿੰਗ ਦਾ ਹੈਗਾ ਮੈਨੂੰ
1: ਕਿੱਥੋਂ ਜ਼ਿਆਦਾ ਸ਼ੌਪਿੰਗ ਕਰਦੇ
0: ਸ਼ੌਪਿੰਗ ਮੈਂ ਜੀ ਮੈਂ ਜ਼ਿਆਦਾਤਰ ਜਿੱਥੇ ਬਹੁਤ ਸਸਤਾ ਜਿਹਾ ਤੇ ਕਲਰਫੁੱਲ ਕੱਪੜੇ ਹੋਣ ਕਦੀ ਕਿਰਾਏ ਮੇਰੇ ਕੋਲ ਕੁੱਲ ਮਿਲਾ ਕੇ 5% ਬ੍ਰੈਂਡਿਡ ਚੀਜ਼ਾਂ ਹੋਣਗੀਆਂ
1: ਜੀ
0: 5% ਉਹ ਵੀ ਮੈਨੂੰ ਲੱਗਦਾ ਕਿਸੇ ਨੇ ਗਿਫਟ ਕੀਤੀ ਹੋਵੇ ਤੇ ਤਾਂ ਅਦਰਵਾਈਜ਼ ਮੇਰੇ ਉਹ ਜਿਹੜੇ ਮੇਰਾ ਅਟਾਇਰ ਜਿਹੜਾ ਵਾ ਉਹ ਕਾਫੀ ਸਸਤਾ ਹੁੰਦਾ ਪਹਿਲਾਂ ਤਾਂ ਮੈਂ ਫਿਰ ਵੀ ਵੰਨ ਸਵੰਨੇ ਸਟੇਜ ਤੇ ਪਾ ਲੈਂਦਾ ਸਾਂ

0: 嘅音乐元宇宙体验 ，MetaFan， Let's Go！
1: Hello， 各位听众朋友，大家好，欢迎收听 MetaFan。

啱啱经历咗由动力火车嘅忠孝东路走九片，我哋听众都同我分享啊，踢波嗰边都进入咗一个 water break。

剛才聽過你走軒仔的迷失表參道。繼續我們有南亦邦，你倫敦，我紐約。

剛才亦只有羅文的獅子山下帶給大家今天最美一首歌曲，我們有上海灘。好啦，聽日咩 band 再見，拜拜。

0: 万、28万，甚至于280万。今天就致电1-800-625-7747，来看看 Capital Direct 可以怎样帮到你吧。
1: 音乐国道。

0: 这王八拳了，
1: 我尽力了，反正。
0: 行，尹总，
1: 改不过来吗？
2: 在悠悠扬起的回忆歌声里。

Thank you.

果今天过得很辛苦，那就早点休息吧。今日一冲热水澡，蒸发掉白天所有烦恼。欢迎进入 Bambi 的音乐国道。

如果今天过得很辛苦，那就早点休息吧。今日一亿冲热水澡，蒸发掉白天所有烦恼。欢迎进入 Bambi 的音乐活道。

奇怪啦，我明明身在烧伤馆啊，何故转眼来到虚无幻境呢？莫不是妹妹她如法登仙，特意把痴郎引导？

0: 当时比今年相逢奇迹，这是真意晚啊！
1: 真意晚矣，你何须瞒你？你待不如归去，这不见亦难事，必亦难。

0: 一回事，但你世人就偏偏当你是一块肉，咁草木究竟能与金玉相配呢？我同你总必要会有好贵
1: 妹妹
0: 高公，
1: 而且

命

是他。

0: 是不知身外之人的心。
1: 啊，皇上，真的看中了身外之人的心。
0: 正是。

0: 何苦呢？若不管家，又怕怒死公众。
1: 心意家，怒不怒，也不做官心。
0: 你知否？皇上他定会下旨查

汉军营。

然想飞，点解唔启航呢？纤细嘅翅膀亦都有划破气流嘅力量。今个礼拜第二位系 Chantel 姚卓菲嘅《想飞之内心》。

啲草唔肯生长，咁或者你会喊啦，咁於是泥土就会俾你眼嘅眼泪滋润翻，好似你锡爹哋咁，啲草就会越生。

水咩食㗎？

0: You are listening to Fairchild Radio CHKF FM 94.7, a multicultural radio station in Calgary.
1: Whenever you want it, wherever you are, at the palm of your hands, listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 403-717-1947
0: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਰ

0: कार खरीदन लई गौरव शर्मा नू शोरूम च जाके मिलो जा फिर फोन कर लो 403-903-6757।
1: मर्सिडीज बेंज कंट्री हिल्स। ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ ਆਰਈਐਸਪੀ ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਛੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
5: ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
5: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
0: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
5: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੀਨਿਊ
5: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕੁਅਰ
5: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
5: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
6: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ ਅੱਜ ਦਿਨ ਸ਼ੁੱਕਰਵਾਰ ਜੁਲਾਈ ਮਹੀਨੇ ਦੀ 10 ਤਾਰੀਖ ਸਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ 4:10 ਹੋ ਰਹੇ ਨੇ

5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕਰਾਂਗੇ ਗੁਰਚਰਨ ਕੌਰ ਸਿੰਧ ਜੀ ਹੋਰਾਂ ਦਾ ਪ੍ਰੋਗਰਾਮ ਹੋਵੇਗਾ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਓ ਸਭ ਤੋਂ ਪਹਿਲਾਂ ਮੌਸਮ ਦੇ ਹਾਲ ਦੀ ਸਾਂਝ ਪਾਉਂਦੇ ਹਾਂ ਇਸ ਵੇਲੇ 25 ਡਿਗਰੀ ਸੈਲਸੀਅਸ ਹੈ ਰਾਤ ਨੂੰ 26 ਜਾਂ 27 ਕੱਲ੍ਹ ਨੂੰ ਦਿਨ ਵੇਲੇ 30 ਡਿਗਰੀ ਸੈਲਸੀਅਸ ਉਸ ਤੋਂ ਅਗਲੇ ਦਿਨ 28 ਉਸ ਤੋਂ ਅਗਲੇ ਦਿਨ 27 ਅਤੇ ਫਿਰ 24 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ ਪੇਸ਼ ਕਰਨੀਆਂ ਨੇ ਵੱਖਰੀਆਂ ਵੱਖਰੀਆਂ ਖਬਰਾਂ ਨੇ ਦੂਰ ਦੁਰਾਡੇ ਦੀਆਂ ਬਾਅਦ ਵਿੱਚ ਪਹਿਲਾਂ ਜਿਹੜਾ ਆਪਣੇ ਮੁਲਕ ਦੀਆਂ ਆਪਣੀਆਂ ਖਬਰਾਂ ਵੱਲ ਧਿਆਨ ਕਰਾਂਗੇ ਅਤੇ ਇਹਨਾਂ ਖਬਰਾਂ ਦੀ ਵਿਸਥਾਰਤ ਜਾਣਕਾਰੀ ਵਿਸਥਾਰ ਨਾਲ ਅੱਗੇ ਚੱਲ ਕੇ ਦੇਵਾਂਗੇ ਲੇਕਿਨ ਸੰਖੇਪ ਦੇ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਉਹਨਾਂ ਬਾਰੇ ਦੱਸ ਦਈਏ ਜੀ ਬੇਰੁਜ਼ਗਾਰੀ ਦੀ ਦਰ ਘਟੀ ਹੈ ਬੇਰੁਜ਼ਗਾਰੀ ਘਟੀ ਹੈ ਇਹਦੇ ਬਾਰੇ ਜੋ ਨਵੇਂ ਅੰਕੜੇ ਆਏ ਨੇ ਸਟੈਟਿਸਟਿਕਸ ਕੈਨੇਡਾ ਦੇ ਉਹ ਸਾਂਝੇ ਕਰਾਂਗੇ ਡਿਪੋਰਟੇਸ਼ਨ ਐਕਸਟੋਰਸ਼ਨ ਸ਼ੂਟਿੰਗ ਆਰਸਨ ਇਹ ਖਬਰਾਂ ਜੁੜੀਆਂ ਰਹੀਆਂ ਨੇ ਪੰਜਾਬੀਆਂ ਦੇ ਨਾਲ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਵੀ ਇਹਦੇ 'ਤੇ ਚਰਚਾ ਕਰਾਂਗੇ 2-3 ਖਬਰਾਂ ਇਹਦੇ ਨਾਲ ਸੰਬੰਧਿਤ ਹੈਗੀਆਂ ਨੇ ਅਮਰੀਕਾ ਨੇ ਜੋ 37 ਜਣਿਆਂ ਨੂੰ ਚਾਰਜ ਕੀਤਾ ਜਿਨ੍ਹਾਂ ਵਿੱਚੋਂ 24 ਗ੍ਰਿਫਤਾਰ ਨੇ ਉਹਨਾਂ ਦੇ ਕੈਨੇਡਾ ਵਿੱਚ ਕੀ ਸੰਬੰਧ ਨੇ ਅਤੇ ਇੱਕ ਮਸ਼ਹੂਰ ਕੈਨੇਡੀਅਨ ਬੰਦਾ ਫਰਾਂਸ ਦੇ ਵਿੱਚੋਂ ਜਾ ਫੜਿਆ ਹੈ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਇੱਕ ਹੇਠਲੀ ਸਤਾ ਦੇ ਮੈਂਬਰ ਨੂੰ ਡਿਪੋਰਟੇਸ਼ਨ ਦਾ ਹੁਕਮ ਸੁਣਾਇਆ ਗਿਆ ਉਹਦੇ ਬਾਰੇ ਗੱਲ ਕਰਾਂਗੇ ਇੱਕ ਹੋਰ ਅਫਸਰ ਹੈ CBSA ਦਾ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਦਾ ਅਤੇ ਇਸ ਏਜੰਟ 'ਤੇ ਦੋਸ਼ ਹੈ ਕਿ ਇਹ ਨਸ਼ੇ ਢੋਣ ਦੇ ਵਿੱਚ ਜੋ ਸਮਗਲਰ ਨੇ ਉਹਨਾਂ ਦੀ ਮਦਦ ਕਰਦਾ ਸੀ ਅਤੇ ਅੰਦਰੂਨੀ ਜਾਣਕਾਰੀ ਸੁਰੱਖਿਆ ਨਾਲ ਸੰਬੰਧਿਤ ਉਹਨਾਂ ਨੂੰ ਦਿੰਦਾ ਸੀ ਜੇ ਇਹ ਖਬਰਾਂ ਪੰਜਾਬੀਆਂ ਨਾਲ ਕਾਫੀ ਨਹੀਂ ਅਤੇ ਇੱਕ ਟਰੱਕ ਡਰਾਈਵਰ ਦੀ ਪੰਜਾਬੀ ਮੂਲ ਦਾ 29 ਸਾਲਾਂ ਦਾ ਟਰੱਕ ਡਰਾਈਵਰ ਜਿਹਨੂੰ 15 ਸਾਲ ਦੀ ਸਜ਼ਾ ਹੋਈ ਸੀ ਉਹ ਜ਼ਮਾਨਤ 'ਤੇ ਰਿਹਾਅ ਹੋਇਆ ਸੀ ਪਰ ਲੱਭ ਨਹੀਂ ਰਿਹਾ ਉੱਡ ਗਿਆ ਕਿਧਰੇ ਉਹ ਇਹਦੀ ਗੱਲ ਕਰਾਂਗੇ ਕੁਛ ਹੋਰ ਖਬਰਾਂ ਨੇ ਜਿਸ ਵਿੱਚ ਸਾਡੇ ਆਪਣੇ ਸ਼ਹਿਰ ਦੀਆਂ ਆਸਟ੍ਰੇਲੀਆ ਦੀ ਖਬਰ 'ਤੇ ਚਰਚਾ ਕਰਾਂਗੇ ਕਿ ਜਿੱਥੇ ਸੋਸ਼ਲ ਮੀਡੀਆ ਬੈਨ ਜੋ ਲੱਗਾ ਸੀ 15 ਸਾਲ ਤੋਂ ਘੱਟ ਉਮਰਦਿਆਂ ਦੇ ਉਹਦੇ ਰਸਤੇ ਵਿੱਚ ਕੀ ਔਕੜਾਂ ਆ ਰਹੀਆਂ ਨੇ ਉਹ 'ਤੇ ਚਰਚਾ ਕਰਾਂਗੇ ਗ੍ਰੀਸ ਤੋਂ ਯੂਨਾਨ ਤੋਂ ਇੱਕ ਉਡਾਨ ਉੱਡੀ ਅਤੇ ਇੱਕ ਮੁਸਾਫਰ ਜਿਹੜਾ ਹੈ ਉਹ ਵਿੰਡੋ ਟੁੱਟਣ ਕਰਕੇ ਜਹਾਜ਼ ਵਿੱਚੋਂ ਬਾਹਰ ਨਿਕਲਦਾ ਨਿਕਲਦਾ ਬਚਿਆ ਹੈ ਇਹਦੇ ਬਾਰੇ ਖਬਰ ਦੇ ਵਿੱਚ ਅਗਰ ਸਮਾਂ ਹੋਇਆ ਤਾਂ ਉਹ ਗੱਲ ਕਰਾਂਗੇ ਅਤੇ ਨਾਲ ਕਿ ਪ੍ਰਧਾਨ ਮੰਤਰੀ ਨਿਵਾਸ ਜੋ ਹੈ ਜੀ ਕੈਨੇਡਾ ਦਾ ਅਤੇ ਜੋ ਇਸ ਵੇਲੇ ਖਾਲੀ ਪਿਆ ਹੈ ਅਤੇ ਜਿਸ ਨੂੰ ਦੁਬਾਰਾ ਉਸਾਰਨਾ ਹੈ ਉਹਦੇ ਲਈ ਕੈਨੇਡੀਅਨਾਂ ਕੋਲੋਂ ਮਾਇਆ ਕਤਰ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਕਾਫੀ ਸਾਰੇ ਲੋਕ ਦਾਨ ਕਰ ਚੁੱਕੇ ਨੇ ਕਿੰਨੇ ਹੋ ਗਏ ਨੇ ਇਕੱਤਰ ਇਹਦੇ 'ਤੇ ਚਰਚਾ ਕਰਾਂਗੇ ਸੋ ਇਹ ਸਾਰੀਆਂ ਖਬਰਾਂ ਇਸ ਤੋਂ ਪਹਿਲਾਂ ਕਿ ਖਬਰਾਂ ਦੇ ਵਿਸਥਾਰ ਵੱਲ ਜਾਈਏ ਸਪੋਂਸਰਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਬਹੁਜਾ ਪ੍ਰੋਗਰਾਮ ਦੇ ਸਪੋਂਸਰ ਨੇ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਬੈਸਟ ਰੇਟ ਤੁਸੀਂ ਲੈਣੇ ਨੇ ਤਾਂ 587-832-1282 ਸੰਪਰਕ ਕਰ ਲਓ 5878732108

YYC ਹੋਮ ਕੇਅਰ ਤੋਂ ਵੀਰਪਾਲ ਕੌਰ ਢਾਠੋਰਾ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਦੀ ਹੈ। ਕੰਪਨੀ ਫੋਨ 8257600983 8257600983। ਵੈਸੇ ਸਮਾਈਲ ਮੈਡੀਕਲ ਜਿੱਥੇ ਕਿ ਤੁਹਾਨੂੰ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ, ਇਸ ਮੈਡੀਕਲ ਕਲੀਨਿਕ ਦੇ ਵਿੱਚ ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਐਕਸਪਰਟ ਡਾਕਟਰਸ ਦੀ ਟੀਮ ਹੈ ਵੈਸੇ ਸਮਾਈਲ ਮੈਡੀਕਲ, ਇਹ ਹੈ ਜੀ ਸਨਰਿਜ ਦੇ ਏਰੀਆ ਦੇ ਵਿੱਚ। ਹਫ਼ਤੇ ਦੇ 6 ਦਿਨ ਖੁੱਲ੍ਹਦਾ ਹੈ, 587-617-4496 587-617-4696 ਫੋਨ ਨੰਬਰ ਹੈ ਜੀ। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-6757 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ, ਸੁਪਰਵੀਜ਼ਰ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ ਜੀ 403-404-3500 403-404-3500। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਅਤੇ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਅਤੇ ਇਹਨਾਂ ਕੋਲ ਬ੍ਰੇਕਫਾਸਟ ਬਫੇ ਦੇ ਵਿੱਚ 40 ਤੋਂ ਵੱਧ ਆਈਟਮਾਂ ਹੁੰਦੀਆਂ ਨੇ ਵੀਕਐਂਡ 'ਤੇ। ਮਾਲਪੂੜੇ, ਖੀਰ, ਗੁਲਗੁਲੇ ਵਗੈਰਾ ਵੀ ਆਪ ਜੀ ਨੂੰ ਮਿਲਣਗੇ ਜੀ। 40 ਤੱਕ ਮਹਿਮਾਨਾਂ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ। 24 ਘੰਟੇ 7 ਦਿਨ ਖੁੱਲ੍ਹਦਾ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਮਦਰ ਇੰਡੀਆ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ। ਫੋਨ 403-936-7077 403-936-7777। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਹੈ ਜਿੱਥੇ ਸਿਰਫ $7 ਦੇ ਵਿੱਚ ਤੁਸੀਂ ਪਾਸਪੋਰਟ ਫੋਟੋ ਬਣਵਾ ਸਕਦੇ ਹੋ ਅਤੇ ਇਹ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਫੋਟੋ ਬਣਾ ਕੇ ਦੇਣਗੇ। ਬੱਚਿਆਂ ਦੀਆਂ ਫੋਟੋ, ਫੈਮਿਲੀ ਫੋਟੋ, ਪੋਰਟਰੇਟਸ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਦੇ ਵਿੱਚ ਇਹ ਦੋ ਡਿਜੀਟਲ ਜਾਂ ਦੋ ਪ੍ਰਿੰਟਡ ਦੋਵਾਂ ਵਿੱਚੋਂ ਇੱਕ ਤੁਸੀਂ ਡਿਜੀਟਲ ਤਾਂ ਇੱਕੋ ਹੀ ਹੁੰਦੀ ਹੈ ਜੀ ਵੈਸੇ। ਸੋ ਇਹ ਸੇਵਾਵਾਂ ਦਿੰਦੇ ਨੇ ਜੀ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ। ਖ਼ਬਰਾਂ ਅਤੇ ਚਰਚਾ ਬਾਅਦ ਵਿੱਚ ਕਰਦੇ ਹਾਂ ਅਤੇ ਜ਼ਰਾ ਅਸੀਂ ਪਹਿਲਾਂ ਗੱਲ ਕਰ ਲਈਏ ਮਾਰਕੀਟ ਕਿਹੋ ਜਿਹੀ ਹੈ ਅਤੇ ਮਾਰਕੀਟ ਵਿੱਚ ਜੋ ਉਤਰਾਅ ਚੜਾਅ ਆਉਂਦੇ ਨੇ ਉਹਨਾਂ 'ਤੇ ਚਰਚਾ ਕਰ ਲੈਂਦੇ ਹਾਂ ਜੀ। ਕੱਚੇ ਤੇਲ ਦੀਆਂ ਕੀਮਤਾਂ 'ਤੇ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ। ਇਸ ਵੇਲੇ WTI ਜੋ ਕਰੂਡ ਆਇਲ ਹੈ ਉਹ $71 ਪ੍ਰਤੀ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਹੈ ਜੋ ਉਹ $76-77 ਪ੍ਰਤੀ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਪਰ ਬੈਰਲ 76 ਬ੍ਰੈਂਟ ਕਰੂਡ ਅਤੇ 71-72 WTI ਕਰੂਡ। ਕਰੰਸੀ ਦੀ ਗੱਲ ਕਰੀਏ ਤਾਂ ਇੱਕ ਅਮਰੀਕਨ ਡਾਲਰ ਦੇ ਮੁਕਾਬਲੇ ਤੁਹਾਨੂੰ $1.41 ਕੈਨੇਡਾ ਦੇ ਕਰੰਸੀ ਦੇ ਮਿਲ ਜਾਣਗੇ। ਇੱਕ ਕੈਨੇਡੀਅਨ ਹੈ ਤੁਹਾਡੇ ਕੋਲ ਤੇ ਤੁਹਾਨੂੰ 70 ਸੈਂਟ ਅਮਰੀਕਨ ਮਿਲਣਗੇ। ਇਸ ਤੋਂ ਇਲਾਵਾ ਇੱਕ USA ਡਾਲਰ ਦੇ ਤੁਹਾਨੂੰ ਮਿਲਣਗੇ ਜੀ 95 ਰੁਪਏ ਅਤੇ 50 ਪੈਸੇ 95 ਰੁਪੀਜ਼ ਐਂਡ 50 ਪੈਸੇ। ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣਗੇ $67.34 67 ਰੁਪੀਜ਼ ਐਂਡ 34 ਪੈਸੇ। ਤੇ ਆਓ ਜਿਹੜਾ ਖ਼ਬਰਾਂ ਦੀ ਗੱਲ ਕਰ ਲਈਏ। ਇਸ ਤੋਂ ਪਹਿਲਾਂ ਕਿ ਖ਼ਬਰਾਂ ਦੀ ਹੋਰ ਕਰੀਏ, ਇੱਕ ਜਿਹੜਾ ਜਿਹੜਾ ਆਪਣੇ ਜਿਹੜੇ ਪਹਿਲਾਂ ਲੋਕਲ ਕਰੀਏ, ਜਿਹੜਾ ਯੂਰਪ ਦੀ ਇੱਕ ਖ਼ਬਰ ਸਾਂਝੀ ਕਰ ਲੈਂਦੇ ਹਾਂ। ਦੱਸਿਆ ਜਾ ਰਿਹਾ ਕਿ ਸਪੇਨ ਦੇ ਵਿੱਚ ਜੋ ਹੈ ਜੀ ਘੱਟੋ ਘੱਟ 12 ਲੋਕ ਮਾਰੇ ਜਾ ਚੁੱਕੇ ਨੇ ਜੰਗਲੀ ਅੱਗਾਂ ਦੇ ਨਾਲ। ਲਾਪਤਾ ਵੀ ਨੇ ਕਈ ਲੋਕ, ਘਰ ਖਾਲੀ ਕਰਾਏ ਗਏ ਨੇ ਅਤੇ ਕਾਫੀ ਸਾਰਾ ਨੁਕਸਾਨ ਜਿਹੜਾ ਹੈ ਜੀ ਉਹ ਹੋਇਆ ਅਜਿਹਾ ਦੱਸਿਆ ਜਾਂਦਾ। 12 ਮੌਤਾਂ ਸਪੇਨ ਦੇ ਵਿੱਚ ਹੋਈਆਂ ਨੇ ਕਿਉਂਕਿ ਦੱਖਣੀ ਯੂਰਪ ਦੇ ਵਿੱਚ ਇਸ ਵੇਲੇ ਹੀਟ ਵੇਵ ਜਿਹੜੀ ਹੈ ਮਹਿਸੂਸ ਕੀਤੀ ਜਾ ਰਹੀ ਹੈ। ਸਾਊਥ ਈਸਟਰਨ ਪ੍ਰੋਵਿੰਸ ਦੇ ਵਿੱਚ ਇਹ ਘਟਨਾਵਾਂ ਵਾਪਰੀਆਂ ਦੱਸੀਆਂ ਜਾਂਦੀਆਂ ਨੇ। ਕਈ ਵਿਕਟਿਮ ਜਿਹੜੇ ਨੇ ਇਹਨਾਂ ਵਿੱਚੋਂ ਕਈ ਵਿਕਟਿਮ ਉਸ ਇਲਾਕੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਵਿੱਚ ਆਪਣੀਆਂ ਗੱਡੀਆਂ ਵਿੱਚ ਹੀ ਸਨ ਜਦਕਿ ਗੱਡੀਆਂ ਨੂੰ ਅੱਗ ਨੇ ਆਪਣੀਆਂ ਲਪਟਾਂ ਵਿੱਚ ਲੈ ਲਿਆ। ਗਵਾਹਾਂ ਦੇ ਦੱਸਣ ਮੁਤਾਬਕ ਇੱਕ ਬਿਜਲੀ ਦੀ ਲਾਈਨ ਦੇ ਫੇਲ ਹੋਣ ਨਾਲ, ਡਿੱਗਣ ਦੇ ਨਾਲ ਇਹ ਅੱਗ ਫੈਲੀ ਅਤੇ ਲੱਕੜਾਂ ਦੇ ਏਰੀਏ ਦੇ ਵਿੱਚ

ਸੁੱਕੀਆਂ ਲੱਕੜਾਂ ਦਾ ਏਰੀਆ ਸੀ ਉਸ ਵਿੱਚ ਬਹੁਤ ਜਲਦੀ ਤੇਜ਼ੀ ਨਾਲ ਫੈਲ ਗਈ ਅਤੇ ਟੈਂਪਰੇਚਰ ਜਿਹੜਾ ਸੀ ਉਹ 40 ਡਿਗਰੀ ਪਲੱਸ ਸੈਂਟੀਗ੍ਰੇਡ ਤੋਂ ਪਲੱਸ ਜਿਹੜਾ ਸੀ ਰਿਕਾਰਡ ਕੀਤਾ ਗਿਆ ਥਾਂ ਥਾਂ 'ਤੇ ਇਸ ਕਰਕੇ ਅੱਗਾਂ ਜਿਹੜੀਆਂ ਨੇ ਬਹੁਤ ਤੇਜ਼ੀ ਨਾਲ ਲੱਗ ਰਹੀਆਂ ਨੇ ਬਹੁਤ ਜ਼ਿਆਦਾ ਅੱਗ ਲੱਗਣ ਦੀਆਂ ਘਟਨਾਵਾਂ ਫਾਇਰ ਫਾਈਟਰ ਨੋਟ ਡਾਊਨ ਕਰ ਰਹੇ ਨੇ ਫਰਾਂਸ ਪੁਰਤਗਾਲ ਸਪੇਨ ਦੇ ਵਿੱਚ ਜਿੱਥੇ ਇਹ ਕੰਮ ਹੋਇਆ ਅਤੇ ਕਾਫੀ ਸਾਰੇ ਫਾਇਰ ਫਾਈਟਰ ਜਿਹੜੇ ਨੇ ਉਹ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਜੂਨ ਮਹੀਨੇ ਦੇ ਵਿੱਚ ਸਪੇਨ ਦੇ ਵਿੱਚ ਐਵਰੇਜ ਡੇਲੀ ਹਾਈਐਸਟ ਜਿਹੜਾ ਸੀ ਉਹ ਰਿਕਾਰਡ ਕੀਤਾ ਗਿਆ ਸੋ ਪਿਛਲੇ ਸਾਲ ਇਕੱਲੇ ਸਪੇਨ ਦੇ ਵਿੱਚ 3,93,000 ਹੈਕਟੇਅਰ ਜੋ ਕਿ ਤਕਰੀਬਨ ਇੱਕ ਜਿਹੜੇ ਨੇ 9,71,000 ਏਕੜ ਬਣਦੇ ਨੇ ਲਾਗੇ ਛਾਗੇ ਇੰਨੇ ਏਰੀਆ ਸੜ ਕੇ ਸਵਾਹ ਹੋ ਚੁੱਕਾ ਸੀ ਸੋ ਯੂਰਪ ਜਿਹੜਾ ਹੈ ਉਹ ਗਰਮੀ ਦੀ ਮਾਰ ਇਸ ਵੇਲੇ ਚੱਲ ਰਿਹਾ ਹੈ ਜੀ ਅਤੇ ਇਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਬੇਰੁਜ਼ਗਾਰੀ ਦੀ ਦਰ ਦੀ ਸਟੈਟਿਸਟਿਕਸ ਕੈਨੇਡਾ ਨੇ ਅੱਜ ਅੰਕੜੇ ਜਿਹੜੇ ਜਾਰੀ ਕੀਤੇ ਨੇ ਜੂਨ ਦੇ ਇਹਦੇ ਵਿੱਚ ਕਿਹਾ ਗਿਆ ਕਿ ਥੋੜ੍ਹੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ ਅਨਇੰਪਲਾਇਮੈਂਟ ਦੇ ਵਿੱਚ 6.5% 'ਤੇ ਆਈ ਹੈ ਅਤੇ ਇੰਪਲੋਇਰ ਜਿਹੜੇ ਸੀ ਉਹਨਾਂ ਨੇ 18,000 ਨੌਕਰੀਆਂ ਪਿਛਲੇ ਹਫ਼ਤੇ ਜੋੜੀਆਂ ਜਿਨ੍ਹਾਂ ਵਿੱਚੋਂ ਜ਼ਿਆਦਾ ਕਰਕੇ ਪਾਰਟ ਟਾਈਮ ਨੇ ਅਤੇ ਪ੍ਰਾਈਵੇਟ ਸੈਕਟਰ ਵਿੱਚ ਨੇ ਅਨਇੰਪਲਾਇਮੈਂਟ ਰੇਟ 6.5% ਦੇ ਦਸਵੇਂ ਹਿੱਸੇ ਤੱਕ ਆਈ ਹੈ ਜੋ ਉੱਥੇ ਕਿ ਜਿਹੜੀ ਹੈ 1 ਪੁਆਇੰਟ ਦਾ ਦਸਵਾਂ ਹਿੱਸਾ ਘੱਟ ਕੇ 6.5 'ਤੇ ਆਈ ਹੈ ਜਿੱਥੇ ਕਿ ਹੁਣ ਜਨਵਰੀ ਦੇ ਵਿੱਚ ਸੀ ਉੱਥੇ ਤੱਕ ਪਹੁੰਚੀ ਨੇ ਇੰਪਲੋਇਮੈਂਟ ਗੇਨਸ ਜਿਹੜੇ ਨੇ ਇਹ ਥੋੜ੍ਹੇ ਠੀਕ ਸੰਕੇਤ ਦੇ ਰਹੇ ਨੇ ਸਟੈਟਸਕੈਨ ਨੇ ਇਸ ਪੱਖੋਂ ਵੀ ਇਹ ਗੱਲ ਕਲੀਅਰ ਕੀਤੀ ਕਿ 15 ਤੋਂ 24 ਸਾਲ ਦਾ ਯੂਥ ਜਿਹਨਾਂ ਦੀ ਅਨਇੰਪਲੋਇਮੈਂਟ ਦਾ ਜ਼ਿਆਦਾ ਫਿਕਰ ਹੈ ਸਰਕਾਰ ਨੂੰ ਕਿ ਸਟੂਡੈਂਟਸ ਨੂੰ ਪਾਰਟ ਟਾਈਮ ਜਾਂ ਸਮਰ ਜੋਬਸ ਨਹੀਂ ਮਿਲ ਰਹੀਆਂ ਸੀ ਉਸ ਖੇਤਰ ਦੇ ਵਿੱਚ 33,000 ਨੌਕਰੀਆਂ ਜੁੜੀਆਂ ਜਦਕਿ 25 ਤੋਂ 54 ਸਾਲ ਦੀ ਉਮਰ ਦੇ ਵਿੱਚ ਵੀ ਇਸੇ ਤਰ੍ਹਾਂ ਨੌਕਰੀਆਂ ਜੁੜੀਆਂ ਅਤੇ ਕੁਛ ਜਿਹੜੇ ਇਸ ਤੋਂ ਵਧੇਰੀ ਉਮਰ ਦੇ ਸੀ ਉਹਨਾਂ ਦੀਆਂ ਜੋਬ ਜਿਹੜੀਆਂ ਸੀ ਖੁਸ਼ੀਆਂ ਅਨਇੰਪਲਾਇਮੈਂਟ ਰੇਟ ਜਿਹੜਾ ਹੈ ਰਿਟਰਨਿੰਗ ਸਟੂਡੈਂਟ ਲਈ ਉਹ ਜਿਹੜੇ ਸੀ ਉਹ 15.3% ਸੀ ਜੂਨ ਦੇ ਵਿੱਚ ਅਤੇ ਇੱਕ ਸਾਲ ਪਹਿਲਾਂ ਜੋ ਇਸੇ ਮਹੀਨੇ ਵਿੱਚ ਸਥਿਤੀ ਸੀ ਉਹਦੇ ਨਾਲੋਂ 2.1% ਡਾਊਨ ਹੈ ਭਾਵ ਬੈਟਰ ਹੈ ਸਥਿਤੀ ਕਈ ਖੇਤਰਾਂ ਦੇ ਵਿੱਚ ਜ਼ਿਆਦਾ ਜੋਬਸ ਨੌਕਰੀਆਂ ਗਈਆਂ ਨੇ ਹੋਲਸੇਲ ਅਤੇ ਰਿਟੇਲ ਟਰੇਡ ਇੰਡਸਟਰੀ ਦੇ ਵਿੱਚ ਅਤੇ ਫੂਡ ਅਕੋਮੋਡੇਸ਼ਨ ਸੈਕਟਰ ਦੇ ਵਿੱਚ ਜਿੱਥੇ ਯੂਥ ਕਾਫੀ ਇੰਪਲੋਏ ਹੁੰਦਾ ਇੱਥੇ ਕਿ ਇਸ ਖੇਤਰ ਵਿੱਚ ਜੋਬਸ ਗੇਨ ਹੋਈਆਂ ਨੇ ਮੈਨੂਫੈਕਚਰਿੰਗ ਵਿੱਚ ਨੌਕਰੀਆਂ ਖਤਮ ਹੋਈਆਂ ਨੇ 17,000 ਪੋਜੀਸ਼ਨ ਪਿਛਲੇ ਮਹੀਨੇ ਇੰਡਸਟਰੀ ਜਿਹੜੀ ਹੈ ਜਨਵਰੀ ਦੇ ਨਾਲੋਂ 61,000 ਨੌਕਰੀਆਂ ਘਟੀ ਹੋਈ ਹੈ ਸੋ ਜੂਨ ਜੋਬ ਜਿਹੜੇ ਨੇ ਬੈਂਕ ਆਫ ਕੈਨੇਡਾ ਇੰਟਰਸਟ ਡਿਸੀਜਨ ਬੁੱਧਵਾਰ ਨੂੰ ਜੋ ਲੈਣ ਜਾ ਰਹੇ ਨੇ ਉਸ 'ਤੇ ਕਿਹੋ ਜਿਹਾ ਇੰਪੈਕਟ ਪਾਵੇਗਾ ਸਾਰਿਆਂ ਦਾ ਧਿਆਨ ਹੁਣ ਉਸ ਪਾਸੇ ਨੂੰ ਹੈ ਸੋ ਅਨਇੰਪਲਾਇਮੈਂਟ ਕੀ ਬੇਰੁਜ਼ਗਾਰੀ ਘਟੀ ਹੈ ਕੀ ਤੁਸੀਂ ਇਸ ਨੂੰ ਮਹਿਸੂਸ ਕਰ ਰਹੇ ਹੋ ਤੁਹਾਨੂੰ ਲੱਗਦਾ ਇਸ ਤਰ੍ਹਾਂ ਇਹ ਮਹਿਸੂਸ ਕਰਨ ਦੀ ਗੱਲ ਹੋਰ ਹੁੰਦੀ ਹੈ ਕਈ ਵਾਰੀ ਅੰਕੜੇ ਕੁਛ ਹੋਰ ਕਹਿੰਦੇ ਨੇ ਜੀ ਹੁਣ ਖਬਰਾਂ ਅਪਰਾਧ ਦੀ ਦੁਨੀਆ ਤੋਂ ਜਿਹੜੀਆਂ ਨੇ ਜੀ ਉਹ ਸ਼ੇਅਰ ਕਰਦੇ ਹਾਂ ਕਿ ਕੀ ਸਥਿਤੀ ਹੈ 40 ਸਾਲਾਂ ਦਾ ਵੈਸਟ ਵੈਨਕੂਵਰ BC ਦਾ ਇੱਕ ਪੰਜਾਬੀ ਬੰਦਾ ਗੁਰਿੰਦਰ ਸਿੰਘ ਦਿਓ ਜੋ ਕਿ ਅਮਰੀਕਨ ਸਰਕਾਰ ਨੂੰ ਲੋੜੀਂਦਾ ਹੈ ਜਿਸ ਵਿੱਚ FBI ਨੇ ਹਾਰਡਬਾਲ ਇਨਵੈਸਟੀਗੇਸ਼ਨ ਦੇ ਤਹਿਤ ਉਸਦਾ ਨਾਮ ਲਿਆ ਕਿ ਇਹ ਬੰਦਾ ਐਕਸਟੋਰਸ਼ਨ ਅਤੇ ਹੋਰਨਾਂ ਜੁਰਮਾਂ ਲਈ ਉਹਨਾਂ ਨੂੰ ਲੋੜੀਂਦਾ ਹੈ ਗੁਰਿੰਦਰ ਸਿੰਘ ਦਿਓ ਨੂੰ RCMP ਨੇ ਫੜਿਆ ਸੀ 24 ਸਸਪੈਕਟ ਜਿਹੜੇ ਐਲਾਨੇ ਗਏ ਸੀ ਕ੍ਰਾਈਮ ਗਰੁੱਪਸ ਦੇ ਨਾਲ ਜਿਨ੍ਹਾਂ ਦੇ ਸੰਬੰਧ ਦੱਸੇ ਜਾਂਦੇ ਨੇ ਐਕਸਟੋਰਸ਼ਨ ਡਰੱਗ ਟ੍ਰੈਫਿਕਿੰਗ ਕਿਡਨੈਪਿੰਗ ਵਾਇਲੈਂਸ 2023 ਵਿੱਚ ਹਰਦੀਪ ਸਿੰਘ ਦੇ ਨਿੱਜਰ ਦੇ ਕਤਲ ਦੇ ਨਾਲ ਵੀ ਧਾਰਾਂ ਜੁੜਦੀਆਂ ਨੇ ਉਸ ਵੇਲੇ ਪੁਲਿਸ ਨੇ ਕਿਹਾ ਸੀ ਕਿ 10 ਜਿਹੜੇ ਨੇ ਫਰਾਰ ਨੇ ਜਿਨ੍ਹਾਂ ਵਿੱਚੋਂ 7 ਅਮਰੀਕਾ ਵਿੱਚ ਨੇ 2 ਇੰਡੀਆ ਵਿੱਚ ਨੇ 1 ਯੂਰਪ ਦੇ ਵਿੱਚ ਹੈ ਪਰ ਇਹ ਕਲੀਅਰ ਨਹੀਂ ਸੀ ਕਿ ਇਹ ਯੂਰਪ ਵਾਲਾ ਕੌਣ ਹੈ ਹੁਣ ਪਤਾ ਲੱਗਿਆ ਕਿ ਗੁਰਿੰਦਰ ਸਿੰਘ ਦਿਓ ਜਿਹੜਾ ਹੈ ਜੀ ਇਹ ਹੈ ਇੱਧਰ ਯੂਰਪ ਵਾਲਾ ਉਸਨੂੰ ਫਰਾਂਸ ਵਿੱਚੋਂ ਫੜਿਆ ਗਿਆ ਦਿਓ ਦੇ ਮਕਾਨ ਦੀਆਂ ਫੋਟੋਆਂ ਮੀਡੀਆ ਨੇ ਸ਼ਾਇਦ

ਇਹ ਵਾਇਲੈਂਸ ਹੈ। ਅਤੇ ਆਰ ਸੀ ਐਮ ਪੀ ਦੀ ਐਫ ਬੀ ਆਈ ਇਨਵੈਸਟੀਗੇਸ਼ਨ ਜਿਸ ਦੇ ਨਾਲ ਓਪਰੇਸ਼ਨ ਹਾਰਡਵਾਲ ਅੱਗੇ ਚੱਲਿਆ ਉਹਨਾਂ ਨੂੰ ਇਹ ਲੋੜੀਂਦਾ। ਕਲੇਮ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਤਿੰਨ ਲੋਅਰ ਮੇਨਲੈਂਡ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਅਤੇ ਉਹਦੇ ਪਰਿਵਾਰ ਨਾਲ ਨੇ, ਇਸ ਵਿੱਚ ਵੈਸਟ ਵੈਨਕੂਵਰ ਅਤੇ ਸਰੀ ਦੇ ਵਿੱਚ ਘਰ ਨੇ। ਅਤੇ ਇਹ ਵੀ ਹੈ ਕਿ ਪ੍ਰੋਵਿੰਸ ਇਹ ਮੰਨਦੀ ਹੈ ਕਿ ਇਹ ਪ੍ਰੋਪਰਟੀਆਂ ਉਸਨੇ ਜੁਰਮ ਦੀ ਦੁਨੀਆਂ ਵਿੱਚੋਂ ਕਮਾਏ ਹੋਏ ਪੈਸੇ ਨਾਲ ਖਰੀਦੀਆਂ ਨੇ। ਫਾਈਨੈਂਸ਼ੀਅਲ ਇੰਸਟੀਚਿਊਟ ਨੇ ਰਿਪੋਰਟ ਕੀਤਾ ਸੀ ਕਿ 2 ਮਿਲੀਅਨ ਦੀਆਂ ਸਸਪੀਸ਼ੀਅਸ ਟ੍ਰਾਂਜੈਕਸ਼ਨ ਜਿਹੜੀਆਂ ਨੇ ਦਿਓ ਦੇ ਖਾਤਿਆਂ ਵਿੱਚ ਹੋਈਆਂ ਨੇ ਅਤੇ ਉਹਦੀਆਂ ਐਸੋਸੀਏਟਡ ਕੰਪਨੀਆਂ ਦੇ ਖਾਤੇ ਵਿੱਚ ਹੋਈਆਂ ਨੇ 2021 ਤੋਂ 2025 ਤੱਕ। ਅਤੇ ਫਾਈਲਿੰਗ ਵਿੱਚ ਇਹ ਵੀ ਕਲੇਮ ਕੀਤਾ ਗਿਆ ਕਿ ਜੂਨ 19 ਨੂੰ ਦਿਓ ਨੇ ਉਸਨੇ ਇੱਕ ਸਰੀ ਦੀ ਪ੍ਰੋਪਰਟੀ ਵਿੱਚ ਉਸਨੇ ਉਹ ਜੋ ਉਸਦਾ ਅੱਧਾ ਹਿੱਸਾ ਸੀ ਉਹ ਵੇਚ ਦਿੱਤਾ ਸੀ $3 ਮਿਲੀਅਨ ਦਾ ਆਪਣੇ ਭਰਾ ਨੂੰ ਅਤੇ ਆਪਣੀ ਸਿਸਟਰ ਇਨ ਲਾਅ ਨੂੰ ਭਰਜਾਈ ਨੂੰ $1 ਦੇ ਵਿੱਚ, ਜਿਸ ਵਿੱਚ $3 ਮਿਲੀਅਨ ਦੀ ਪ੍ਰੋਪਰਟੀ ਸੀ ਅਤੇ $1 ਦੇ ਵਿੱਚ ਉਹਨਾਂ ਨੂੰ ਦੇ ਦਿੱਤੀ। ਕਿਹਾ ਗਿਆ ਕਿ ਨੈਚੁਰਲ ਲਵ ਐਂਡ ਅਫੈਕਸ਼ਨ ਕਿ ਇਹ ਪਰਿਵਾਰ ਦੇ ਵਿੱਚ ਮੈਂ ਉਹਨਾਂ ਨੂੰ ਪਿਆਰ ਦੇ ਤੌਰ 'ਤੇ ਗਿਫਟ ਦੇ ਰਿਹਾ। ਸੋ ਪ੍ਰੋਵਿੰਸ ਨੇ ਅਲੈਜ ਕੀਤਾ ਕਿ ਇਹ ਜਿਹੜੀ ਟ੍ਰਾਂਸਫਰ ਹੈ ਜੀ, ਇਹ ਸਿਰਫ ਪ੍ਰੋਪਰਟੀ ਨੂੰ ਬਚਾਉਣ ਲਈ ਜਿਹੜੀ ਹੈ ਇਹ ਕੀਤੀ ਗਈ ਸੀ ਆਪਣੇ ਭਰਾ ਦੇ ਨਾਂ 'ਤੇ। ਦਿਓ ਇਕੱਲਾ ਸ਼ੱਕੀ ਨਹੀਂ ਹੈ ਜਿਸ ਦਾ ਓਪਰੇਸ਼ਨ ਹਾਰਡਵਾਲ ਦੇ ਨਾਲ ਸੰਬੰਧ ਹੈ। ਇਸ ਵਿੱਚ ਜਿਹੜੇ ਹੋਰ ਨਾਮ ਜਿਹੜੇ ਇੰਕਲੂਡ ਜਿਹੜੇ ਹੈਗੇ ਨੇ ਜੀ, ਉਹਨਾਂ ਵਿੱਚ ਬ੍ਰਿਟਿਸ਼ ਕੋਲੰਬੀਆ 'ਚ ਗ੍ਰਿਫਤਾਰ ਕੀਤੇ ਗਏ ਰਵਿੰਦਰ ਸਿੰਘ ਢਾਂਡਾ ਵੈਨਕੂਵਰ ਦਾ, ਜਸਕਰਨ ਬਗੜ ਜਿਹੜਾ ਹੈ ਜੀ ਸਰੀ ਦਾ, ਗੁਰਤੇਜ ਸਿੰਘ ਸਮੱਗ ਕ੍ਰੈਂਸਟਨ ਬਰੀਸੀ ਦਾ ਹੈ। ਸੋ ਇਹਨਾਂ ਸਾਰਿਆਂ ਨੂੰ ਦੋਸ਼ਾਂ ਦਾ ਸਾਹਮਣਾ ਹੈ ਅਤੇ ਲੋਰੈਂਸ ਬਿਸ਼ਰੋਈ ਨਾਲ ਤਾੜਾਂ ਜੁੜਦੀਆਂ ਨੇ, ਜੱਗੂ ਭਗਵਾਨਪੁਰੀਆ ਗਰੁੱਪ ਨਾਲ ਵੀ ਜੁੜਦੀਆਂ ਨੇ, ਗੋਲਡੀ ਬ੍ਰਾਂਡ ਨਾਲ ਵੀ ਜੁੜਦੀਆਂ ਨੇ ਜੀ। ਇਸੇ ਤਰ੍ਹਾਂ ਦੀ ਜਿਹੜੀ ਖਬਰ ਹੈ ਕਿ ਬਿਸ਼ਨੋਈ ਗੈਂਗ ਦੇ ਇੱਕ ਬਿਲਕੁਲ ਮੁੱਢਲੇ ਜਿਹੇ ਮੈਂਬਰ, ਬੋਟਮ ਗਰੁੱਪ ਨਾਲ ਸੰਬੰਧਿਤ ਬੋਟਮ ਟੀਅਰ ਮੈਂਬਰ ਉਸਨੂੰ ਕਿਹਾ ਮੀਡੀਆ ਨੇ, ਜਸ਼ਨਦੀਪ ਸਿੰਘ, ਉਹਨੂੰ ਇੰਡੀਆ ਨੂੰ ਡਿਪੋਰਟ ਕੀਤਾ ਜਾਵੇਗਾ। ਕੈਨੇਡਾ ਦੀ ਇਮੀਗ੍ਰੇਸ਼ਨ ਟ੍ਰਿਬਿਊਨਲ ਨੇ ਆਰਡਰ ਕੀਤਾ ਕਿ ਜਸ਼ਨਦੀਪ ਸਿੰਘ ਜੋ ਕਿ ਬਿਸ਼ਨੋਈ ਗਰੁੱਪ ਦਾ ਐਡਮਿੰਟਨ ਦੇ ਵਿੱਚ ਬੋਟਮ ਟੀਅਰ ਦਾ ਮੈਂਬਰ ਹੈ, ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇ, ਦੇਸ਼ ਨਿਕਾਲਾ ਦੇ ਦਿੱਤਾ ਜਾਵੇ। ਅਤੇ ਜਿਹੜੀ ਲਿਸਟ ਹੈ ਜਿਸ ਵਿੱਚ ਕਈਆਂ ਦੇ ਨਾਮ ਆਏ ਸੀ, ਇਹ ਉਸ ਵਿੱਚ ਤਾਜ਼ਾ ਤਰੀਨ ਨਾਮ ਹੈ ਜੀ। ਸੋ ਇਹ ਬੋਟਮ ਟੀਅਰ ਦੇ ਵਿੱਚ ਜਿਹੜਾ ਬੰਦਾ ਇਸ ਨੂੰ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਗਿਆ। ਇਸ ਤੋਂ ਪਹਿਲਾਂ ਅਭਿਜੀਤ ਕਿੰਗਰਾ ਜਿਹਦਾ ਨਾਮ ਆਇਆ ਸੀ, ਅਭਿਜੀਤ ਕਿੰਗਰਾ ਬਾਰੇ ਖਾਸ ਗੱਲ ਇਹ ਸਾਹਮਣੇ ਆ ਰਹੀ ਸੀ ਕਿ ਉਹ ਕਹਿੰਦਾ ਸੀ ਕਿ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਬਿਸ਼ਨੋਈ ਗੈਂਗ ਦੇ ਨਾਲ ਉਹਨਾਂ ਲਈ ਕੰਮ ਕਰ ਰਿਹਾ, ਮੈਨੂੰ ਤਾਂ ਆਹ ਕੰਮ ਕਰਨ ਨੂੰ ਕਿਹਾ ਗਿਆ ਸੀ, ਮੈਂ ਕਰਤਾ। ਬਿਸ਼ਨੋਈ ਗੈਂਗ ਦੇ ਟੌਪ ਮੈਂਬਰ ਅਮਰੀਕਾ ਵਿੱਚ ਚਾਰਜ ਹੋਏ ਅਤੇ ਇਹ ਉਸਦੇ ਜਿਹੜੇ ਕਈ ਲੈਵਲ ਬਣਾਏ ਹੋਏ ਨੇ ਉਹ ਦੱਸੇ ਗਏ ਨੇ। ਇਹ ਜਿਹੜਾ ਜਸ਼ਨਪ੍ਰੀਤ ਸਿੰਘ ਹੈ ਜੀ, ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਇਆ ਸੀ ਅਤੇ ਇਹ ਕਹਿੰਦੇ ਕਿ ਉਹਦੇ ਪੇਰੈਂਟਸ ਨੇ ਪੈਸੇ ਉਧਾਰੇ ਲੈ ਕੇ ਉਸ ਨੂੰ ਐਡਮਿੰਟਨ ਦੇ ਕਾਲਜ ਵਿੱਚ 2022 'ਚ ਦਾਖਲਾ ਲੈ ਦਿੱਤਾ ਕਿ ਚੰਗੀ ਪੜ੍ਹਾਈ ਕਰੋ, ਪਰ ਉਹ ਕਹਿੰਦਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਅਤੇ ਐਡਮਿੰਟਨ ਪੁਲਿਸ ਦੀ ਨੇ ਉਸਦੀ ਪਛਾਣ ਜਿਹੜੀ ਹੈ, ਜਿਹੜੇ ਫੋਨ ਫੜੇ ਗਏ ਸੀ, ਕੋਈ ਫੋਨ ਦੇ ਵਿੱਚੋਂ ਉਹਨੂੰ ਉਹਦੀ ਪਛਾਣ ਹੋਈ ਹੈ ਅਤੇ ਉਹਨੂੰ ਮਿਡ ਲੈਵਲ ਦਾ ਬਿਸ਼ਨੋਈ ਮੈਂਬਰ ਜਿਹੜਾ ਹੈ ਕੋਈ ਅਰਸ਼ਦੀਪ ਸਿੰਘ ਉਹਦੇ ਹੇਠਾਂ ਕੰਮ ਕਰਨ ਦਾ ਦੋਸ਼ੀ ਪਾਇਆ ਗਿਆ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਹੀਅਰਿੰਗ ਦੇ ਵਿੱਚ ਪੁਲਿਸ ਅਫਸਰ ਨੇ ਗਵਾਹੀ ਦਿੱਤੀ ਕਿ ਜਸ਼ਨਦੀਪ ਸਿੰਘ ਨੂੰ ਵੀਡੀਓ 'ਤੇ ਦੇਖਿਆ ਗਿਆ ਜਿੱਥੇ ਇੱਕ ਗਨ ਫੜ ਕੇ ਖੜਾ ਸੀ, ਜੋ ਕਿ May 19, 2025 ਨੂੰ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਕਸਟੋਰਸ਼ਨ ਵਿੱਚ ਇਹ ਗਨ ਭਰਤੀ ਗਈ। ਫੁਟੇਜ ਦੇ ਵਿੱਚ ਜਸ਼ਨਦੀਪ ਸਿੰਘ ਨੇ ਇੱਕ ਹੋਰ ਵਿਅਕਤੀ ਦੇ ਸਿਰ ਨੂੰ ਇਹ ਹੈਂਡਗਨ ਲਾਈ ਅਤੇ ਉੱਥੇ ਜਿਹੜਾ ਹੈ ਉਹ ਉੱਥੇ ਪ੍ਰੈਜੈਂਟ ਸੀ ਅਤੇ ਉਹ ਵੈਪਨ ਜਿਹੜਾ ਉਸਦੇ ਵਿੱਚੋਂ ਗੋਲੀ ਵੀ ਚਲਾਈ ਗਈ। ਕੁਛ ਘੰਟਿਆਂ ਬਾਅਦ ਜਿਹੜਾ ਹੈ ਉਹ ਐਡਮਿੰਟਨ ਦੇ ਵਿੱਚ ਵੀ ਅਜਿਹੀ ਗੱਲ ਹੋਈ ਸੀ। ਸੋ ਹਥਿਆਰਾਂ ਦੇ ਨਾਲ ਜੁੜੇ ਹੋਏ ਇਹ ਨੌਜਵਾਨ ਅਤੇ ਇਹਨਾਂ ਦੀ ਹੁਣ ਪਛਾਣ ਹੋ ਰਹੀ ਹੈ ਅਤੇ ਜਸ਼ਨਦੀਪ ਸਿੰਘ ਜਿਹੜਾ ਹੁਣ ਕਹਿ ਰਿਹਾ ਕਿ ਮੈਨੂੰ ਪਤਾ ਨਹੀਂ ਸੀ ਕਿ ਮੈਂ ਕੀ ਕਰ ਰਿਹਾ, ਮੇਰੇ ਕੋਲੋਂ ਗਲਤੀ ਹੋਈ ਹੈ ਅਤੇ ਮੈਂ ਨਸ਼ਾ ਕੀਤਾ ਹੋਇਆ ਸੀ, ਇੰਟੋਕਸੀਕੇਟਡ ਸੀ, ਸ਼ਰਾਬ ਸੀ ਜਾਂ ਪਤਾ ਨਹੀਂ ਕੀ, ਮੈਰਾਵਾਨਾ ਗਮੀਸ, ਭੰਗ ਵਾਲੀਆਂ ਕੈਂਡੀਜ਼ ਕਹਿ ਲਓ ਕਿ ਉਹਨੇ ਖਾਧੀਆਂ ਹੋਈਆਂ ਸੀ ਅਤੇ

ਮੈਂ ਕਹਿੰਦੇ ਸ਼ੁਗਲ ਮੇਲਾ ਹੀ ਕਰ ਰਿਹਾ ਸੀ, ਪਰ ਰਿਫਿਊਜੀ ਬੋਰਡ ਨੇ ਕਿਹਾ ਕਿ ਇਹ ਕੋਈ ਕ੍ਰੈਡੀਬਲ ਵਿਟਨੈਸ ਨਹੀਂ ਹੈ ਅਤੇ ਕਈ ਸਾਰੀਆਂ ਗਲਤੀਆਂ ਵਿੱਚੋਂ ਨਜ਼ਰ ਆਉਂਦੀਆਂ ਨੇ ਕੇਸ 'ਤੇ, ਜਿਸ ਕਰਕੇ ਅਸੀਂ ਇਸ ਨੂੰ ਮੁਲਕ ਵਿੱਚੋਂ ਕੱਢਣਾ ਹੀ ਚਾਹਵਾਂਗੇ। ਜ਼ਿਆਦਾ ਕਰਕੇ ਵਟਸਐਪ 'ਤੇ ਮੈਸੇਜਿੰਗ ਪਲੇਟਫਾਰਮ ਨੂੰ ਯੂਜ਼ ਕੀਤਾ ਜਾ ਰਿਹਾ। ਇਨਕ੍ਰਿਪਟਿਡ ਮੈਸੇਜ ਜਿਹੜੇ ਨੇ ਜੀ, ਉਹ ਕਰ ਕਰਕੇ ਲੋਕਾਂ ਕੋਲੋਂ ਪੈਸੇ ਅਗਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਜੇ ਪੰਜਾਬੀਆਂ ਨਾਲ ਸੰਬੰਧਿਤ ਖਬਰਾਂ ਜੇ ਅਜੇ ਥੋੜ੍ਹੀਆਂ ਹੋਣ ਤਾਂ ਇੱਕ ਹੋਰ ਇਸੇ ਤਰ੍ਹਾਂ ਦੀ ਜਿਹੜਾ ਸਾਂਝੀ ਕਰ ਲਈਏ। ਇਹ ਘਟਨਾ ਇੱਕ ਟਰੱਕ ਡਰਾਈਵਰ ਦੀ ਹੈ। ਟਰੱਕ ਡਰਾਈਵਰ ਜੋ ਕਿ ਕੈਨੇਡਾ ਦੇ ਵਿੱਚ ਟਰੱਕ ਚਲਾ ਰਿਹਾ ਸੀ, 29 ਸਾਲਾਂ ਦਾ, ਨਸ਼ਿਆਂ ਦੇ ਕੇਸ ਦੇ ਵਿੱਚ ਉਸਨੂੰ ਸਜ਼ਾ ਹੋਈ ਅਤੇ ਨਸ਼ਿਆਂ ਦੇ ਕੇਸ ਦੇ ਵਿੱਚ ਸਜ਼ਾ ਹੋਈ ਉਸਨੂੰ 15 ਸਾਲ ਦੀ। ਚਰਨਪ੍ਰੀਤ ਸਿੰਘ ਬ੍ਰੈਂਪਟਨ ਓਨਟੇਰੀਓ ਦਾ ਰਹਿਣ ਵਾਲਾ, ਉਸਦੀ ਫੋਟੋ ਵੀ ਬੜੀ ਟਿਕਾ ਕੇ ਇੱਕ ਮੀਡੀਆ ਨੇ ਜਿਹੜੀ ਹੈ ਉਹ ਜਾਰੀ ਕੀਤੀ ਹੈ ਅਤੇ ਇੱਕ ਕੋਰਟ ਹਾਊਸ ਦੇ ਵਿੱਚੋਂ ਜਾਂਦੇ ਦੀ ਪੇਸ਼ੀ, ਨਸ਼ਿਆਂ ਦੇ ਕੇਸ ਦੇ ਵਿੱਚ ਪੇਸ਼ੀ ਭੁਗਤਣ ਜਾਂਦੇ ਦੀ ਕੋਟ ਪੈਂਟ ਪਾਇਆ ਹੋਇਆ, ਟਾਈ ਲਾਈ ਹੋਈ ਹੈ ਅਤੇ ਕੰਨ ਨੂੰ ਫੋਨ ਲਾਇਆ ਹੋਇਆ, ਬੜੀ ਵਧੀਆ ਪਰਸਨੈਲਿਟੀ ਹੈ ਨੌਜਵਾਨ ਦੀ, ਚਰਨਪ੍ਰੀਤ ਸਿੰਘ 29 ਸਾਲਾਂ ਦਾ। ਉਸਦੀ ਜ਼ਮਾਨਤ ਇਸ ਕੇਸ ਦੇ ਵਿੱਚ ਸਜ਼ਾ ਪਾਉਣ ਤੋਂ ਬਾਅਦ ਜਿਹੜੀ ਉਹ ਹੋਈ ਸੀ, ਉਸ 'ਤੇ ਕੋਲਰ ਲਾਇਆ ਗਿਆ ਸੀ, GPS ਕੋਲਰ ਟਰੈਕਰ ਲਾਇਆ ਗਿਆ ਸੀ, ਗਿੱਟੇ ਨੂੰ ਲਾਇਆ ਹੋਣਾ ਜੀ ਪੈਰ ਨੂੰ। ਸੋ ਕਹਿੰਦੇ ਕਿ ਉਹ ਟਰੈਕਰ ਲੱਗਾ ਹੋਇਆ ਸੀ ਜਿਸ ਨਾਲ ਪਤਾ ਲੱਗਦਾ ਸੀ ਕੋਈ ਕਿੱਥੇ ਜਾ ਰਿਹਾ, ਅਤੇ ਇਹ ਟਰੱਕ ਡਰਾਈਵਰ ਜਿਸ ਨੇ 7.5 ਮਿਲੀਅਨ ਦੀ ਜਿਹੜੀ ਨਸ਼ਾ ਹੈ ਬਲੂ ਵਾਟਰ ਬ੍ਰਿਜ ਦੇ ਜ਼ਰੀਏ ਕੈਨੇਡਾ ਦੇ ਵਿੱਚ ਲਿਆਉਣ ਦੀ ਟਰਾਈ ਕੀਤੀ ਸੀ ਅਮਰੀਕਾ ਤੋਂ, ਉਸਨੂੰ 15 ਸਾਲ ਸਜ਼ਾ ਸੁਣਾਈ ਗਈ ਹੈ। ਪਰ ਚਰਨਪ੍ਰੀਤ ਸਿੰਘ ਜੇਲ੍ਹ ਦੇ ਸਲਾਖਾਂ ਦੇ ਪਿੱਛੇ ਨਹੀਂ ਹੈ, ਕਿਉਂਕਿ ਉਹ ਆਪਣਾ GPS ਟਰੈਕਰ ਕੱਟ ਕੇ ਜ਼ਮਾਨਤ 'ਤੇ ਸੀ ਜਦੋਂ ਕੈਨੇਡਾ ਵਿੱਚੋਂ ਦੌੜ ਚੁੱਕਾ ਹੈ ਅਤੇ ਉਸਨੂੰ ਗੈਰ ਹਾਜ਼ਰੀ ਦੇ ਵਿੱਚ ਸਜ਼ਾ ਸੁਣਾਈ ਗਈ ਹੈ। ਵੈਟਰਨ ਪ੍ਰੋਸੀਕਿਊਟਰ ਸਟੈਫਨੀ ਮੈਰੀਨਾਇਰ ਜਿਹੜੇ ਨੇ ਜੀ, ਉਹਨਾਂ ਨੇ ਇਸ ਕੇਸ ਨੂੰ ਹੈਂਡਲ ਕੀਤਾ। ਉਹਨਾਂ ਨੇ ਕਿਹਾ ਕਿ ਬਹੁਤ ਅਨਕੋਮਨ ਹੈ ਕਿਸੇ ਦੋਸ਼ੀ ਵਿਅਕਤੀ ਦਾ ਇਸ ਤਰ੍ਹਾਂ ਸੁਣਾਏ ਜਾਣ ਤੋਂ, ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਮੁਲਕ ਵਿੱਚੋਂ ਫਰਾਰ ਹੋ ਜਾਣਾ। ਕਹਿੰਦੇ ਨੇ ਕਿ ਇਹਨਾਂ ਦੀਆਂ ਡੂੰਘੀਆਂ ਜੜ੍ਹਾਂ ਹੁੰਦੀਆਂ ਨੇ, ਪਰ ਆਮ ਤੌਰ 'ਤੇ ਅਜਿਹਾ ਹੁੰਦਾ ਨਹੀਂ ਹੈ। 2 ਵੀਕ ਦਾ ਟਰਾਇਲ ਸੁਪੀਰੀਅਰ ਕੋਰਟ ਦੇ ਵਿੱਚ ਚੱਲਿਆ, ਜਿਸ ਵਿੱਚ ਜਸਟਿਸ ਜਾਰਜ ਕਿੰਗ ਨੇ ਚਰਨਪ੍ਰੀਤ ਸਿੰਘ ਨੂੰ ਦੋਸ਼ੀ ਪਾਇਆ। 55 ਕਿਲੋ ਕੋਕੇਨ, 5 ਕਿਲੋ ਹੈਰੋਇਨ 8 ਅਪ੍ਰੈਲ 2022 ਨੂੰ ਹੋਈ ਸੀ ਅਤੇ ਉਸਨੂੰ ਦੋਸ਼ੀ ਪਾਇਆ ਗਿਆ ਅਤੇ ਸਜ਼ਾ ਸੁਣਾਈ ਗਈ ਸੀ। ਕੋਰਟ ਦੇ ਰਿਕਾਰਡਾਂ ਮੁਤਾਬਕ ਇੱਕ ਆਰਗੂਮੈਂਟ ਸੀ ਫਰਵਰੀ ਦੇ ਵਿੱਚ, ਅਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਉਸਦੀ ਜ਼ਮਾਨਤ ਰੱਦ ਕਰ ਦਿੱਤੀ ਜਾਵੇ ਅਤੇ ਬਾਅਦ ਵਿੱਚ ਉਸਨੂੰ $55,000 ਦੀ ਬੇਲ ਅਤੇ 2 ਹਫ਼ਤਿਆਂ ਬਾਅਦ ਰਿਹਾਅ ਕੀਤਾ ਗਿਆ ਸੀ ਨਸ਼ੇ ਮਿਲਣ ਤੋਂ ਬਾਅਦ, ਅਤੇ ਕਸਟਡੀ ਦੇ ਵਿੱਚ ਨਹੀਂ ਸੀ ਉਸਨੂੰ ਰੱਖਿਆ ਗਿਆ। ਸੈਂਟੈਂਸਿੰਗ ਹੀਅਰਿੰਗ ਤੱਕ ਉਸਨੂੰ ਜਿਹੜਾ ਹੈ ਉਸਨੂੰ ਰਿਪਰੋਲ ਦੇ ਦਿੱਤੀ ਗਈ ਸੀ। ਡੇਟ June 24 ਦੀ ਰੱਖੀ ਹੋਈ ਸੀ, ਪਰ 4 ਦਿਨ ਪਹਿਲਾਂ ਆਪਣੀ ਕੋਰਟ ਡੇਟ ਤੋਂ ਜਿਹੜਾ ਇਹ ਚਰਨਪ੍ਰੀਤ ਸਿੰਘ ਸੀ ਜੀ 29 ਸਾਲਾਂ ਦਾ, ਇਹ ਆਪਣੇ ਐਂਕਲ ਗਿੱਟੇ ਤੋਂ ਜੋ ਬ੍ਰੇਸਲੈਟ ਲੱਗੀ ਹੋਈ ਸੀ, ਉਸਦੇ ਕੋਲਰ GPS ਪਿਆ ਹੋਇਆ ਸੀ, ਉਸਨੂੰ ਲਾ ਕੇ ਕੱਟ ਕੇ ਅਤੇ ਮੁਲਕ ਛੱਡ ਕੇ ਭੱਜ ਗਿਆ ਜੀ। ਪੀਲ ਰੀਜਨਲ ਪੁਲਿਸ ਨੇ ਉਸਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਨਹੀਂ ਮਿਲਿਆ ਅਤੇ ਫਿਰ ਵਾਰੰਟ ਜਾਰੀ ਕੀਤੇ ਗਏ, ਅਤੇ ਉਹਦੇ ਬਾਰੇ ਜਿਹੜੀ ਇਹੋ ਕਿਹਾ ਜਾ ਸਕਦਾ ਕਿ ਹੋ ਸਕਦਾ ਕਿ ਉਹ ਮੁਲਕ ਦੇ ਵਿੱਚੋਂ ਹੀ ਫਰਾਰ ਹੋ ਚੁੱਕਾ ਹੋਵੇ। ਸੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਡਿਪੋਜ਼ਿਟ ਜਿਹੜੇ ਸੀ ਉਹ ਦਿੱਤੇ ਗਏ ਸੀ। ਉਸਦੀ ਭੈਣ ਵੱਲੋਂ $50,000 ਜਿਹੜਾ ਹੈ ਉਹ ਦਿੱਤਾ ਗਿਆ ਸੀ, ਅਤੇ ਉਸਨੇ ਜ਼ਮਾਨਤ ਦੇ ਅਦਾਲਤ ਵਿੱਚ ਕਈ ਹਾਜ਼ਰੀਆਂ ਵੀ ਭਰੀਆਂ ਸੀ, ਅਤੇ ਆਮ ਤੌਰ 'ਤੇ ਜਿਹੜਾ ਹੈ ਉਹ ਇੱਕ ਦੁਭਾਸ਼ੀ ਦੇ ਜ਼ਰੀਏ ਟਰਾਂਸਲੇਟਰ ਦੇ ਥਰੂ ਹੀ ਗੱਲ ਕਰਦਾ ਸੀ ਕੋਰਟ ਦੇ ਵਿੱਚ। ਸੋ ਇੱਕ ਕਾਰਨਾਮੇ ਤੋਂ ਬਾਅਦ ਦੂਸਰਾ ਕਾਰਨਾਮਾ ਕਰਕੇ ਜਨਾਬ ਫਰਾਰ ਨੇ ਜੀ। ਰੇਡੀਓ ਸਰ ਸੰਗਮ 'ਤੇ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਵਾਪਸ ਪਰਤ ਕੇ ਬਾਕੀ ਦੀਆਂ ਖਬਰਾਂ ਸ਼ੇਅਰ ਕਰਾਂਗੇ।

0: ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
0: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
0: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
0: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
1: ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
3: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
1: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਇਮੇ ਨੂੰ 403-617-1111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
4: ਤਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
0: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
4: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
0: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ। ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ, ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
4: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਰੇਡੀਓ ਸੁਰਸੰਗਮ 94.7 FM ਤੇ ਜੀ ਇੱਕ ਵਾਰ ਫੇਰ ਸਵਾਗਤ ਹੈ। 4:40 ਹੋ ਰਹੇ ਨੇ, 20 ਮਿੰਟ ਦਾ ਸਮਾਂ ਹੈ ਤੇ ਪ੍ਰੋਗਰਾਮ ਵਿੱਚ ਖਬਰਾਂ ਅਜੇ ਕਾਫੀ ਨੇ ਜਿਹੜੀਆਂ ਅਸੀਂ ਸ਼ੇਅਰ ਕਰਨੀਆਂ ਨੇ। 5 ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ, 8 ਮੈਡਮ ਗੁਰਚਰਨ ਕੌਰ ਥਿੰਦ ਹੋਰਾਂ ਦੀ ਇੱਕ ਮੁਲਾਕਾਤ ਹੋਵੇਗੀ ਖਾਸ, ਉਹ ਪੇਸ਼ ਕਰਾਂਗੇ, ਤੇ ਰਾਤ 9 ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਪ੍ਰੋਗਰਾਮ ਦੇ ਸਪੋਂਸਰ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਸਭ ਤੋਂ ਬੈਸਟ ਰੇਟ ਲੈਣੇ ਨੇ ਤੇ 587-832-1208 ਤੇ ਸੰਪਰਕ ਕਰ ਲਓ 587-832-1208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਭੇਜੇਗੀ ਇਹ ਕੰਪਨੀ। ਫੋਨ 825-760-0983। ਵੈਸੇ ਸਮਾਈਲ ਮੈਡੀਕਲ ਸਨਰਿਜ ਦੇ ਵਿੱਚ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਜੀ, ਤੇ ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ। ਵੈਸੇ ਸਮਾਈਲ ਮੈਡੀਕਲ ਫੋਨ ਨੰਬਰ ਹੈ ਜੀ 587

TCS of Star Russia Ali Shandami 587-617-4696 Mercedes Benz Country Hills Canada the Subtopati dealership hai. Gaurav Sharma naal tusi sampark kar sakde ho 403-903-STARS-52 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਾਪਰੀ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਤੇ ਮੌਰਗੇਜ ਇੰਸ਼ੋਰੈਂਸ ਕਰਦੇ ਨੇ ਫੋਨ ਹੈ 403-404-3500 ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਵੀ ਬਣਦੀਆਂ ਨੇ ਤੇ ਇੱਥੇ 40 ਤੋਂ ਵੱਧ ਆਈਟਮ ਦਾ ਬਫੇ ਲੱਗਦਾ ਮੰਡੇ ਟੂ ਫਰਾਈਡੇ ਤੇ ਨਾਲ ਦੀ ਨਾਲ ਇਹ ਸੱਤੇ ਦਿਨ 24 ਘੰਟੇ ਖੁੱਲ੍ਹਣ ਵਾਲਾ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਫੋਨ 403-936-7077 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਕੀਤੀਆਂ ਜਾਂਦੀਆਂ ਨੇ ਫੋਨ ਹੈ ਜੀ 403-947-0060 403-947-0060 ਖਬਰਾਂ ਅਮਰੀਕਾ ਤੋਂ ਕੈਨੇਡਾ ਵਾਸਤੇ ਸੁੱਖ ਦੀਆਂ ਖਬਰਾਂ ਘੱਟ ਆਉਂਦੀਆਂ ਨੇ ਡੋਨਲਡ ਟਰੰਪ ਤੋਂ ਸ਼ੁਰੂ ਹੋ ਕੇ ਉਹਨਾਂ ਦੇ ਹੋਰ ਉੱਚ ਲੀਡਰ ਜਿਨ੍ਹਾਂ ਵਿੱਚ ਵਾਈਸ ਪ੍ਰੈਜੀਡੈਂਟ ਇੱਥੋਂ ਤੱਕ ਕਿ ਐਲੋਨ ਮਸਕ ਤੇ ਘੱਟ ਗਏ ਨੇ ਹੁਣ ਤੇ ਨਾਲ ਕੁਛ ਹੋਰ ਲੋਕ ਜਿਨ੍ਹਾਂ ਨੇ ਤਕੜੀ ਮੁਹਿੰਮ ਚਲਾਈ ਹੋਈ ਹੈ ਕੈਨੇਡਾ ਦੇ ਖਿਲਾਫ ਪਰ ਸਾਨੂੰ ਕੁਛ ਲੋਕ ਸਪੋਰਟ ਵੀ ਕਰ ਰਹੇ ਨੇ ਜਿਹੜੇ ਸਮਝਦੇ ਨੇ ਕਿ ਕੈਨੇਡਾ ਨਾਲ ਧੱਕਾ ਹੋ ਰਿਹਾ ਇੱਕ ਡੈਮੋਕਰੈਟ ਪਾਰਟੀ ਦੇ ਸੈਨੇਟਰ ਨੇ ਕੈਲੀਫੋਰਨੀਆ ਤੋਂ ਉਹਨਾਂ ਨੇ ਕਿਊਬਿਕ ਦੀ ਪ੍ਰੀਮੀਅਰ ਕ੍ਰਿਸਟੀਨ ਨੂੰ ਚਿੱਠੀ ਲਿਖੀ ਹੈ ਕਿ USA ਦੀ ਵਾਈਨ ਅਤੇ ਹੋਰ ਅਲਕੋਹਲ 'ਤੇ ਜੋ ਇੰਪੋਰਟ ਕਰਨ 'ਤੇ ਬੈਨ ਲੱਗਾ ਹੋਇਆ ਕਿਰਪਾ ਕਰਕੇ ਉਹਨੂੰ ਹਟਾ ਦਿਓ ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਵੀ ਪਹਿਲਾਂ ਬੇਨਤੀ ਕੀਤੀ ਸੀ ਕੈਨੇਡੀਅਨਾਂ ਨੂੰ ਕਿ ਨਹੀਂ ਅਸੀਂ ਭਾਈ ਭਾਈ ਹਾਂ ਅਤੇ ਤੁਸੀਂ ਇਸ ਤਰ੍ਹਾਂ ਨਾ ਕਰੋ ਆਓ ਘੁੰਮੋ ਫਿਰੋ ਸਾਡੇ ਮੁਲਕ ਦੇ ਵਿੱਚ ਅਸੀਂ ਤੁਹਾਨੂੰ ਵੈਲਕਮ ਕਹਾਂਗੇ ਅਤੇ ਇਹ ਜਿਹੜੀ ਡੈਮੋਕਰੇਟ ਸੈਨੇਟਰ ਕੈਲੀਫੋਰਨੀਆ ਦੀ ਹੈ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਉਹਨਾਂ ਨੇ ਕਿਹਾ ਚਿੱਠੀ ਲਿਖੀ ਕੈਨੇਡਾਜ਼ ਬਾਈਕਾਟ ਆਫ ਕੈਲੀਫੋਰਨੀਆ ਵਾਈਨ ਇਜ਼ ਕੌਜ਼ਿੰਗ ਡੈਵਸਟੇਟਿੰਗ ਹਾਰਮ ਟੂ ਵਾਈਨ ਗਰੋਅਰਸ ਸੋਸ਼ਲ ਮੀਡੀਆ ਪੋਸਟ 'ਤੇ ਉਹਨਾਂ ਨੇ ਲਿਖਿਆ ਅਤੇ ਇੱਕ ਲੈਟਰ ਜਿਹੜੀ ਉਹਨਾਂ ਨੇ ਪਹਿਲਾਂ ਲਿਖੀ ਸੀ ਉਹਨੂੰ ਰੈਫਰੈਂਸ ਕੀਤਾ ਉਹਨਾਂ ਨੇ ਕਿਹਾ ਆਈ ਐਮ ਅਰਜਿੰਗ ਨੇ ਕੈਨੇਡੀਅਨ ਗੌਰਮੈਂਟ ਮੈਂ ਕੈਨੇਡੀਅਨ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਕੈਲੀਫੋਰਨੀਆ ਜੋ ਹੈ ਉਹ ਇਹਨਾਂ ਟੈਰਿਫ ਦੇ ਨਾਲ ਜੋ ਕੈਨੇਡਾ 'ਤੇ ਲਾਏ ਗਏ ਨੇ ਇਹਨਾਂ ਨਾਲ ਸਹਿਮਤ ਨਹੀਂ ਹੈ ਅਤੇ ਤੁਸੀਂ ਵੀ ਕਿਰਪਾ ਕਰਕੇ ਇਹ ਜੋ ਪਾਬੰਦੀਆਂ ਲਾ ਰਹੇ ਹੋ ਇਹਨਾਂ ਨੂੰ ਹਟਾ ਦਿਓ ਤਾਂ ਕਿ ਦੋਵਾਂ ਦੇਸ਼ਾਂ ਦੀ ਇਕੋਨਮੀ ਜਿਹੜੀ ਹੈ ਬਿਹਤਰ ਤਰੀਕੇ ਨਾਲ ਅੱਗੇ ਵੱਧ ਸਕੇ ਬਹੁਤ ਸਾਰੀਆਂ ਕੈਨੇਡੀਅਨ ਪ੍ਰੋਵਿੰਸ਼ੀਅਲ ਲੀਕਰ ਬ੍ਰਾਂਡ ਜਿਹੜੇ ਸੀ ਉਹਨਾਂ ਨੇ ਅਮਰੀਕਨ ਸ਼ਰਾਬ ਪਿਛਲੇ ਸਾਲ ਬੰਦ ਕਰ ਦਿੱਤੀ ਸੀ ਜਦੋਂ ਡੋਨਲਡ ਟਰੰਪ ਨੇ ਕੈਨੇਡਾ ਨੂੰ ਵਿੱਚ ਰਲਾ ਲੈਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਜਦਕਿ ਸਸਕੈਚੁਅਨ ਅਤੇ ਅਲਬਰਟਾ ਵਾਲਿਆਂ ਨੇ ਅਮਰੀਕਨ ਸ਼ਰਾਬ ਜਿਹੜੀ ਹੈ ਉਹ ਰੱਖ ਦਿੱਤੀ ਹੈ ਦੁਬਾਰਾ ਅਤੇ ਓਨਟੇਰੀਓ ਕਿਊਬਿਕ ਵਾਲੇ ਕਹਿੰਦੇ ਅਜੇ ਨਹੀਂ ਸੋ ਕੁਛ ਗਰੁੱਪ ਵੀ ਹੈਗੇ ਨੇ ਅਮਰੀਕਾ ਦੇ ਵਿੱਚ ਬਾਈਪਾਰਟੀਸ਼ਨ ਗਰੁੱਪ ਹੈ ਜੋ ਕਿਸੇ ਨਾਲ ਉਹਨਾਂ ਦਾ ਸੰਬੰਧ ਨਹੀਂ ਹੈ ਉਹ 14 ਲਾਅ ਮੇਕਰ ਨੇ ਉਹਨਾਂ ਨੇ ਇੱਕ ਇਸ ਤਰ੍ਹਾਂ ਚਿੱਠੀ ਪਹਿਲਾਂ ਵੀ ਲਿਖੀ ਸੀ ਕਿ ਨਾ ਇਸ ਤਰ੍ਹਾਂ ਨਾ ਕਰੋ ਪਲੀਜ਼ ਸੋ ਕੁਛ ਜਿਹੜੇ ਰਿਪਬਲਿਕਨ ਹੈਗੇ ਨੇ ਜੀ ਸੋ ਉਹਨਾਂ ਨੇ ਆਪਣੇ ਤਰੀਕੇ ਨਾਲ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਵੀ ਹੈ ਕਿ ਉਹ ਕਹਿੰਦੇ ਨੇ ਕਿ ਕੈਨੇਡੀਅਨ ਕਸਟਮਰ ਦੁਆਰਾ ਅਤੇ ਅਮਰੀਕਾ ਦੀ ਅਲਕੋਹਲ ਇੰਡਸਟਰੀ ਨੂੰ ਝਟਕਾ ਦਿੱਤਾ ਜਾ ਰਿਹਾ ਅਤੇ ਕੈਨੇਡਾ US ਦੇ ਰੈਗੂਲਰ ਜਿਹੜੇ ਸੰਬੰਧ ਨੇ ਉਹ ਬਹਾਲ ਹੋਣੇ ਚਾਹੀਦੇ ਨੇ ਦ ਡਿਸਟਿਲਡ ਸਪਿਰਿਟ ਕੌਂਸਲ ਆਫ ਦ ਯੂਨਾਈਟਿਡ ਸਟੇਟਸ ਨੇ ਕਿਹਾ ਸੀ ਕਿ ਇਹਨਾਂ ਵਿਰੋਧੀ ਬੈਨਸ ਦੇ ਨਾਲ ਵਿਰੋਧੀ ਹਮਲਿਆਂ ਦੇ ਨਾਲ 63% USA ਦੀਆਂ ਸਪਿਰਿਟਸ ਐਕਸਪੋਰਟ ਜਿਹੜੀਆਂ ਨੇ ਮਾਰਕੀਟ ਦੇ ਵਿੱਚ ਘਟੀਆਂ ਨੇ ਜੀ ਸੋ ਇਹ ਵੱਖਰੇ ਵੱਖਰੇ ਜਿਹੜੇ ਨੇ ਵਿਚਾਰ ਨੇ ਲੇਕਿਨ USA ਵਾਲੇ ਕੀ ਕਰ ਰਹੇ ਨੇ USA ਵਾਲੇ ਪਿਛਲੇ ਹਫ਼ਤੇ ਕਹਿ ਰਹੇ ਸੀ ਕਿ ਕਸਮਾ ਐਗਰੀਮੈਂਟ ਨੂੰ ਰੀਨਿਊ ਨਹੀਂ ਕੀਤਾ ਜਾਵੇਗਾ ਅਤੇ ਹਾਲਾਂਕਿ ਇਹ ਜਿਹੜਾ ਲਾਗੂ ਹੀ ਹੈ ਅਜੇ ਤਾਂ ਸਮਝੌਤਾ ਹੈ ਪਰ ਕੈਨੇਡਾ ਅਤੇ ਮੈਕਸੀਕੋ ਵਾਲੇ ਇਸ ਨੂੰ 16 ਸਾਲ ਹੋਰ ਅੱਗੇ ਵਧਾਉਣਾ ਚਾਹੁੰਦੇ ਸੀ ਅਤੇ ਇਹਦੇ ਪੱਖ ਵਿੱਚ ਅਮਰੀਕਾ ਵਾਲੇ ਅਜੇ ਕਹਿੰਦੇ ਨੇ ਕਿ ਨਹੀਂ ਜੀ ਅਜੇ ਇਹ ਨਹੀਂ ਹੋ ਸਕਦਾ ਹੋਰ ਖ਼ਬਰਾਂ ਕੈਨੇਡਾ ਦੇ

ਕੁਛ ਸ਼ਹਿਰ ਜਿਹੜੇ ਨੇ ਜੀ ਟੌਪ 5 ਜਿਹੜੇ ਨੇ ਸੇਫੈਸਟ ਸਿਟੀ ਨੌਰਥ ਅਮਰੀਕਾ ਦੇ ਪੰਜ ਉੱਪਰਲੇ ਸ਼ਹਿਰ ਨੌਰਥ ਅਮਰੀਕਾ ਦੇ ਇਹ ਸਾਰੇ ਦੇ ਸਾਰੇ ਕੈਨੇਡਾ ਵਿੱਚ ਨੇ ਅਮਰੀਕਾ ਦਾ ਕੋਈ ਸ਼ਹਿਰ ਨਹੀਂ ਉੱਪਰਲੇ ਪੰਜਾਂ 'ਚ ਇਹ ਇੱਕ ਨੰਬੀਓਜ਼ ਨੌਰਥ ਅਮਰੀਕਾ ਸਪੈਸੀਫਿਕ ਸਿਟੀ ਸੇਫਟੀ ਇੰਡੈਕਸ ਜਿਹੜਾ ਹੈ ਨੰਬੀਓਜ਼ ਨੌਰਥ ਅਮਰੀਕਾ ਸਪੈਸੀਫਿਕ ਸਿਟੀ ਸੇਫਟੀ ਇੰਡੈਕਸ ਇਹ ਕਹਿੰਦੇ ਨੇ ਕਿ ਸੁਰੱਖਿਅਤ ਸ਼ਹਿਰ ਜਿਹੜੇ ਨੇ ਸੇਫੈਸਟ ਸਿਟੀ ਨੇ ਉੱਪਰਲੇ ਪੰਜ ਨੌਰਥ ਅਮਰੀਕਾ ਦੇ ਉਹਨਾਂ ਵਿੱਚੋਂ ਸਾਰੇ ਦੇ ਸਾਰੇ ਉੱਪਰਲੇ ਪੰਜ ਕੈਨੇਡੀਅਨ ਨੇ ਕੈਨੇਡਾ ਦੀ ਸ਼ੋਇੰਗ ਜਿਹੜੀ ਆ ਉੱਪਰਲੇ ਦਸਾਂ ਦੇ ਵਿੱਚ ਵੀ ਕਾਫੀ ਹੈ ਅਤੇ 10 ਸ਼ਹਿਰ ਜੇ ਗਿਣਨੇ ਹੁਣ ਤਾਂ ਦਸਾਂ ਵਿੱਚੋਂ 6 ਕੈਨੇਡਾ ਦੇ ਨੇ ਟੌਪ 10 ਸੇਫੈਸਟ ਸਿਟੀ ਕਿਹੜੇ ਨੇ ਨੰਬਰ 1 ਤੇ ਕਿਊਬਿਕ ਸਿਟੀ ਹੈ ਨੰਬਰ 2 ਤੇ ਬਰਲਿੰਗਟਨ ਓਨਟੇਰੀਓ ਹੈ ਨੰਬਰ 3 ਤੇ ਓਟਵਾ ਹੈ 4 ਤੇ ਮੌਂਟਰੀਅਲ ਹੈ 5ਵੇਂ ਤੇ ਗੋਲਫ ਹੈ ਇਸ ਤੋਂ ਬਾਅਦ ਫਿਰ 6ਵੇਂ ਨੰਬਰ 'ਤੇ ਅਮਰੀਕਾ ਦਾ ਸ਼ਹਿਰ ਆਉਂਦਾ ਹੈ ਸਾਲਟ ਲੇਕ ਸਿਟੀ 7ਵੇਂ 'ਤੇ ਆਉਂਦਾ ਜੀ ਮੈਡੀਸਨ ਵਿਸਕਾਂਸਨ ਜੋ ਕੈਲਗਰੀ ਵਰਗਾ ਹੀ ਸ਼ਹਿਰ ਹੈ ਕਿਸਮ ਦਾ ਫਿਰ ਇਰਵਿਨ ਕੈਲੀਫੋਰਨੀਆ ਆਉਂਦਾ 9ਵੇਂ 'ਤੇ ਕੈਲਗਰੀ ਸਾਡਾ ਆ ਜਾਂਦਾ ਜੀ ਅਤੇ 10ਵੇਂ 'ਤੇ ਬੋਇਸ ਆਇਡਾਹੋ ਦਾ ਸ਼ਹਿਰ ਆਉਂਦਾ ਸਾਰੇ ਕੈਨੇਡੀਅਨ ਸ਼ਹਿਰ ਜਿਹੜੇ ਇਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ ਉਹਨਾਂ ਵਿੱਚ ਹਾਈ ਸੇਫਟੀ ਇੰਡੈਕਸ ਦੱਸਿਆ ਗਿਆ ਜੋ ਕਿ ਲੋ ਕ੍ਰਾਈਮ ਇੰਡੈਕਸ ਹੈ ਕੈਨੇਡਾ ਦੇ 10 ਸੇਫ ਸ਼ਹਿਰ ਕਿਹੜੇ ਨੇ ਇਕੱਲੇ ਇਸ ਵਿੱਚ ਅਮਰੀਕਾ ਦੇ ਸ਼ਾਮਿਲ ਨਹੀਂ ਕਿਊਬਿਕ ਸਿਟੀ ਅਤੇ ਓਬੀਅਸਲੀ ਬਰਲਿੰਗਟਨ ਓਟਵਾ 3ਵੇਂ 'ਤੇ ਮੌਂਟਰੀਅਲ 4ਵੇਂ 'ਤੇ ਗੋਲਫ 5ਵੇਂ 'ਤੇ ਕੈਲਗਰੀ 9ਵੇਂ 'ਤੇ ਵੈਸੇ ਨੈਸ਼ਨਲ ਰੈਂਕ ਜਿਹੜਾ ਹੈ ਕੈਲਗਰੀ ਦਾ 6ਵਾਂ ਹੈ 7ਵੇਂ 'ਤੇ ਹੈਲੀਫੈਕਸ 8ਵੇਂ 'ਤੇ ਬ੍ਰਿਟਿਸ਼ ਕੋਲੰਬੀਆ 9ਵੇਂ 'ਤੇ ਕਿੰਗਸਟਨ ਓਨਟੇਰੀਓ 10ਵੇਂ 'ਤੇ ਵੈਨਕੂਵਰ ਬ੍ਰਿਟਿਸ਼ ਕੋਲੰਬੀਆ ਹੈ ਐਡਮਿੰਟਨ ਇਸ ਲਿਸਟ ਵਿੱਚ ਨਹੀਂ ਹੈ ਜੀ ਖੈਰ ਲਿਸਟ ਕੋਈ ਇਹ ਨਹੀਂ ਕੋਈ ਪੱਕੀ ਲਿਸਟ ਹੈ ਇੱਕ ਤਰੀਕੇ ਨਾਲ ਨੰਬੀਓਜ਼ ਜਿਵੇਂ ਕਿਹਾ ਕਿ ਇੰਡੈਕਸ ਹੈ ਨੰਬੀਓਜ਼ ਕਰੰਟ ਸੇਫਟੀ ਇੰਡੈਕਸ ਹੈ ਉਹ ਮੈਥਡੋਲੋਜੀ ਉਹਦੀ ਇਹ ਹੈ ਜੀ ਕਿ ਇਹਨੂੰ ਪਿਛਲੇ 5 ਸਾਲਾਂ ਦੇ ਅੰਕੜਿਆਂ ਨਾਲ ਨਾਪ ਕੇ ਫਿਰ ਜਿਹੜੀ ਹੈ ਤਿਆਰ ਕੀਤਾ ਜਾਂਦਾ ਅਤੇ ਯੂਜ਼ਰ ਸਬਮਿਟਡ ਸਰਵੇ ਹੈ ਅਤੇ ਉਹਨਾਂ ਨੂੰ ਡੇ ਟੂ ਡੇ ਲਾਈਫ ਦਾ ਲੋਕਾਂ ਨੂੰ ਜਿਹੜਾ ਹੈ ਫੀਲ ਪੁੱਛਿਆ ਜਾਂਦਾ ਹੈ ਕਿ ਕਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਰੋਜ਼ਾਨਾ ਕਿੰਨਾ ਕੁ ਸੇਫ ਹੈ ਫਿਰ 0 ਤੋਂ 100 ਤੱਕ ਦੇ ਸਕੇਲ 'ਤੇ ਉਹਨਾਂ ਦੀ ਮਿਣਤੀ ਗਿਣਤੀ ਕੀਤੀ ਜਾਂਦੀ ਹੈ ਅਤੇ ਕਈ ਚੀਜ਼ਾਂ ਹੈਗੀਆਂ ਕ੍ਰਾਈਮ ਲੈਵਲ ਕਿੰਨਾ ਕੁ ਹੈ ਉਹਦੀ ਪਰਸੈਪਸ਼ਨ ਕਿਹੋ ਜਿਹੀ ਹੈ ਸੇਫਟੀ ਰਾਤ ਨੂੰ ਅਤੇ ਦਿਨ ਦੀ ਦਾ ਫਰਕ ਕਿੰਨਾ ਕੀ ਹੈ ਸਪੈਸੀਫਿਕ ਕ੍ਰਾਈਮ ਜਿਸ ਵਿੱਚ ਮਗਿੰਗ ਰੋਬਰੀ ਕਾਰ ਥੈਫਟ ਫਿਜ਼ੀਕਲ ਅਟੈਕ ਪਬਲਿਕ ਹਰਾਸਮੈਂਟ ਜਾਂ ਪੱਖਪਾਤ ਦੇ ਕੋਈ ਇੰਸੀਡੈਂਟ ਹੋਣ ਪ੍ਰੋਪਰਟੀ ਕ੍ਰਾਈਮ ਬਰਗਲਰੀ ਥੈਫਟ ਵੈਂਡਲਿਜ਼ਮ ਵਾਇਲੈਂਟ ਕ੍ਰਾਈਮ ਅਸੋਲਟ ਹੋਮੀਸਾਈਡ ਸੈਕਸ਼ੂਅਲ ਅਸੋਲਟ ਇਹ ਸਾਰਿਆਂ ਨੂੰ ਗਿਣਿਆ ਜਾਂਦਾ ਹੈ ਸੋ ਕ੍ਰਾਈਮ ਇੰਡੈਕਸ ਇੱਕ ਤਿਆਰ ਕਰਕੇ ਫਿਰ ਉਸ ਹਿਸਾਬ ਨਾਲ ਰੇਟਿੰਗ ਜਿਹੜੀ ਹੈ ਜੀ ਦਿੱਤੀ ਜਾਂਦੀ ਹੈ ਅਸੀਂ ਕੱਲ੍ਹ ਆਪ ਜੀ ਨਾਲ ਪਿਛਲੇ 1-2 ਦਿਨਾਂ 'ਚ ਖਬਰ ਸਾਂਝੀ ਕੀਤੀ ਸੀ ਕਿ ਅਲਬਰਟਾ ਸਰਕਾਰ ਬੜੀ ਖੁਸ਼ ਹੈ ਕਿ ਐਡਮਿੰਟਨ ਦੇ ਲਾਗੇ ਕੈਨੇਡਾ ਦਾ ਸਭ ਤੋਂ ਵੱਡਾ ਡਾਟਾ ਸੈਂਟਰ ਬਣੇਗਾ ਡਾਟਾ ਸੈਂਟਰ ਜਿਸ ਨੂੰ ਉਸਾਰੇਗੀ ਫੇਸਬੁੱਕ ਵਟਸਐਪ ਅਤੇ ਇੰਸਟਾਗ੍ਰਾਮ ਦੀ ਪੇਰੈਂਟ ਕੰਪਨੀ ਮੇਟਾ ਮੇਟਾ ਵੱਲੋਂ ਜੋ ਐਲਾਨ ਕੀਤਾ ਗਿਆ ਇਸ ਬਾਰੇ ਚਰਚਾਵਾਂ ਵੀ ਸ਼ੁਰੂ ਹੋ ਗਈਆਂ ਕੁਛ ਕਿ ਇਹ ਕੀ ਇਸ ਦਾ ਕਿੰਨਾ ਕੁ ਕੰਮ ਹੈ ਫਾਇਦਾ ਹੈ ਇਸ ਲਈ ਬਿਜਲੀ ਅਤੇ ਪਾਣੀ ਵੀ ਬਹੁਤ ਵਰਤਿਆ ਜਾਂਦਾ ਲੇਕਿਨ ਡਾਟਾ ਸੈਂਟਰ ਵਾਲੇ ਕਹਿੰਦੇ ਨੇ ਕਿ ਪਾਣੀ ਇਹਦੇ ਵਿੱਚ ਨਹੀਂ ਵਰਤ ਹੋਣਾ ਖੈਰ ਬਿਜਲੀ ਤਾਂ ਖੂਬ ਵਰਤ ਹੋਵੇਗੀ ਮੇਟਾ ਦਾ ਇਹ ਡਾਟਾ ਸੈਂਟਰ ਐਡਮਿੰਟਨ ਦੇ ਲਾਗੇ ਬਣੇਗਾ ਇਹ ਉਸਾਰੀ ਲਈ ਕਾਫੀ 1000 ਕਾਮਿਆਂ ਦੀ ਲੋੜ ਹੋਵੇਗੀ ਵੈਸੇ ਜਦੋਂ ਇੱਕ ਵਾਰ ਚੱਲ ਪਵੇਗਾ ਤਾਂ 300 ਕਾਮੇ ਕੰਮ ਕਰਨਗੇ ਇਹ ਦੱਸਿਆ ਜਾ ਰਿਹਾ ਜੋ ਹੁਣ ਤੱਕ ਇਸ ਡਾਟਾ ਸੈਂਟਰ ਨੂੰ ਬਿਜਲੀ ਜਿਹੜੀ ਹੈ ਇੱਕ ਗ੍ਰੀਨ ਲਾਈਟ ਇਲੈਕਟ੍ਰੀਸਿਟੀ ਸੈਂਟਰ ਵੱਲੋਂ ਦਿੱਤੀ ਜਾਵੇਗੀ ਜਿਸ 'ਤੇ $4.6 ਬਿਲੀਅਨ ਦਾ ਖਰਚਾ ਆਵੇਗਾ ਸ਼ੁਰੂਆਤ ਦੇ ਵਿੱਚ ਅਤੇ 932 ਮੈਗਾਵਾਟ ਜਿਹੜਾ ਇਹ ਹੋਵੇਗਾ ਅਤੇ ਇਸ ਨੂੰ ਦੁੱਗਣਾ ਕੀਤੇ ਜਾਣ ਦੀ ਸੰਭਾਵਨਾ ਹੋਵੇਗੀ ਅਤੇ ਹੁਣ ਇਹ ਕਿਹਾ ਜਾ ਰਿਹਾ ਕਿ 4 ਸਾਲ ਲੱਗਣਗੇ ਇੱਦਾਂ ਦਾ ਪਲਾਂਟ ਖੜ੍ਹਾ ਕਰਨੇ ਨੂੰ ਨੈਚੁਰਲ ਗੈਸ ਤੋਂ ਬਿਜਲੀ ਪੈਦਾ ਕਰਨ ਵਾਲਾ ਪਾਵਰ ਪਲਾਂਟ ਬਣਾਉਣ ਲਈ 4 ਸਾਲ ਅਤੇ ਇਹਦੇ ਵਿੱਚ ਫਿਰ ਇਹ ਹੋਵੇਗਾ ਕਿ ਜਿਹੜਾ ਡਾਟਾ ਸੈਂਟਰ ਹੈ ਉਹ ਤਾਂ ਪਹਿਲਾਂ ਬਣਨਾ ਹੈ ਅਤੇ ਹੁਣ ਖਬਰ ਇਹ ਆ ਰਹੀ ਹੈ ਕਿ ਡਾਟਾ ਸੈਂਟਰ ਪਹਿਲਾਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਇਸ ਇਲੈਕਟ੍ਰੀਸਿਟੀ

ਤੇ ਲੱਗਣ ਤੋਂ ਪਹਿਲਾਂ। ਤੇ ਇਸ ਵੇਲੇ ਇਹ ਦੱਸਿਆ ਜਾ ਰਿਹਾ ਕਿ ਅਲਬਰਟਾ ਦੇ ਗ੍ਰਿਡ ਨਾਲ ਕਨੈਕਟ ਕਰਕੇ ਇਸ ਬਿਜਲੀ ਦੇ ਪ੍ਰੋਜੈਕਟ ਦੇ ਤਿਆਰ ਹੋਣ ਤੋਂ ਪਹਿਲਾਂ ਡਾਟਾ ਸੈਂਟਰ ਇਹ ਚਾਲੂ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਅਲਬਰਟਾ ਦੇ ਗ੍ਰਿਡ ਓਪਰੇਟਰ ਨੇ 1200 ਮੈਗਾਵਾਟ ਕਪੈਸਿਟੀ ਜਿਹੜੀ ਆ ਵੱਡੇ ਲੋਡ ਦੇ ਪ੍ਰੋਜੈਕਟ ਲਈ ਡਾਟਾ ਸੈਂਟਰ ਵਗੈਰਾ ਲਈ ਉਹ ਇੱਕ ਰਾਖਵੀਂ ਰੱਖੀ ਹੋਈ ਹੈ। ਸੋ ਕੈਪੀਟਲ ਪਾਵਰ ਨੇ ਕੋਈ ਸਪਲਾਈ ਐਗਰੀਮੈਂਟ ਮੈਟਰ ਡਾਟਾ ਦੇ ਨਾਲ ਕਰ ਲਿਆ 250 ਮੈਗਾਵਾਟ ਇਲੈਕਟ੍ਰੀਸਿਟੀ ਜੋ ਕਿ 2028 ਦੇ ਦੂਸਰੇ ਅੱਧ ਵਿੱਚ ਮਿਲਣ ਲੱਗ ਪਵੇਗੀ। ਸੋ ਗ੍ਰੀਨ ਲਾਈਟ ਇਲੈਕਟ੍ਰੀਸਿਟੀ ਸੈਂਟਰ ਜਿਹੜਾ ਪਾਰਟਨਰਸ਼ਿਪ ਹੋਵੇਗੀ ਪੈਂਬੀਨਾ ਪਾਈਪਲਾਈਨ ਕਾਰਪੋਰੇਸ਼ਨ ਦੇ ਵਿੱਚ ਮੋਰਗਨ ਸਟੈਨਲੀ ਇਨਫਰਾਸਟ੍ਰਕਚਰ ਪਾਰਟਨਰਸ ਅਤੇ ਕਨੈਟੀਕੋਰ ਐਸੈਟ ਮੈਨੇਜਮੈਂਟ ਇਹ 932 ਮੈਗਾਵਾਟਸ ਆਫ ਪਾਵਰ ਜਿਹੜੇ ਨੇ ਉਹਦਾ ਪਲਾਂਟ ਸ਼ੁਰੂਆਤੀ ਤੌਰ 'ਤੇ ਲਾਂਚ ਕਰਨਗੇ ਅਤੇ ਬਾਅਦ ਵਿੱਚ ਇਹਨੂੰ ਦੁੱਗਣਾ ਇਹਦੀ ਕਪੈਸਿਟੀ ਜਿਹੜੀ ਹੈ ਕੀਤੇ ਜਾਣ ਦੀ ਸੰਭਾਵਨਾ ਹੈ ਜੀ। ਹੋਰ ਖਬਰਾਂ ਦੇ ਵਿੱਚ ਹੈਲੀਫੈਕਸ ਦੀ ਇੱਕ ਕੋਸਕੋ ਸਟੋਰ ਦੇ ਵਿੱਚ 37 ਸਾਲਾਂ ਦੇ ਰੈਂਡਲ ਬਾਇਰਨ ਪਬਲਿਕ ਕਵਰ ਨੂੰ 10 ਦੋਸ਼ਾਂ ਦਾ ਸਾਹਮਣਾ ਹੈ ਕਿਉਂਕਿ ਇਹ ਜਿਹੜਾ ਇੱਕ ਵਿਅਕਤੀ ਹੈ ਜੀ ਇਸ ਦੀ ਵੀਡੀਓ ਬਣ ਗਈ ਸੀ ਅਤੇ ਇੱਕ ਫੈਮਿਲੀ ਜੋ ਹੈਲੀਫੈਕਸ ਦੀ ਕੋਸਕੋ ਵਿੱਚ ਸ਼ੋਪਿੰਗ ਕਰ ਰਹੀ ਸੀ ਅਤੇ ਇਸ ਨੇ ਉਹਨਾਂ 'ਤੇ ਰੇਸਿਸਟ ਗੰਦ ਬਕਿਆ ਗਾਲਾਂ ਗੰਦੀਆਂ ਇਹ ਕੱਢ ਰਿਹਾ ਸੀ ਉਸਨੂੰ ਰਿਕਾਰਡ ਕੀਤਾ ਗਿਆ ਕਿਸੇ ਨੇ ਕੀਤਾ ਅਤੇ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਇਸ ਨੂੰ ਦੱਸਿਆ ਕਿ ਇਹਨੂੰ ਫੜ ਲਿਆ ਗਿਆ ਅਤੇ ਹੈਲੀਫੈਕਸ ਤੋਂ ਜਿਹੜਾ 125 ਕਿਲੋਮੀਟਰ ਸਾਈਡ ਨੂੰ ਫੜਿਆ ਗਿਆ। ਪੁਲਿਸ ਅਫਸਰਾਂ ਨੇ ਦੱਸਿਆ ਕਿ ਸਟਨ ਗੰਨ ਦੇ ਨਾਲ ਡਿਪਲੋਏ ਕਰਕੇ ਕਿਉਂਕਿ ਇਹਦੇ ਕੋਲ ਵੈਪਨ ਸੀ ਕੋਈ ਅਤੇ ਪੈਰਾਮੈਡਿਕਸ ਦੁਆਰਾ ਟ੍ਰੀਟ ਕੀਤਾ ਗਿਆ ਅਤੇ ਮੈਡੀਕਲੀ ਕਲੀਅਰ ਕਰਤਾ ਕਿ ਹੁਣ ਹਿਰਾਸਤ ਵਿੱਚ ਹੈ। ਰੈਂਡਲ ਬਾਇਰਨ ਪਬਲਿਕ ਕਵਰ 'ਤੇ 37 ਸਾਲਾਂ ਦਾ ਹੈ ਅਤੇ 10 ਦੋਸ਼ ਲੱਗੇ ਨੇ ਹੇਟਰਡ ਅਸੋਲਟ 4 ਕਾਉਂਟਸ ਆਫ ਅਟਰਿੰਗ ਥਰੈਟਸ ਬੋਡੀਲੀ ਹਾਰਮ ਔਰ ਡੈਥ ਦੇ ਇਹ ਕਰ ਰਿਹਾ ਸੀ। ਸਿਰ ਤੋਂ ਗੰਜਾ ਇਹ ਵਿਅਕਤੀ ਜਿਵੇਂ ਨਸ਼ੇ ਦੇ ਅਧੀਨ ਹੁੰਦਾ ਹੈ ਕਿਵੇਂ ਇਸ ਤਰ੍ਹਾਂ ਲੱਗ ਰਿਹਾ। ਹੈਲੀਫੈਕਸ ਦੀ ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਉਹਨੂੰ ਪੇਸ਼ ਕੀਤਾ ਗਿਆ ਅਤੇ ਕਈ ਕੰਡੀਸ਼ਨਾਂ 'ਤੇ ਉਹਨੂੰ ਰਿਹਾਅ ਕੀਤਾ ਗਿਆ ਅਤੇ ਉਹਨਾਂ ਨੂੰ 50 ਮੀਟਰ ਜਿਹੜਾ ਹੈ ਹੈਲੀਫੈਕਸ ਦੀ ਕੋਸਕੋ ਤੋਂ ਪਰੇ ਰਹਿਣ ਜਾਂ ਮੌਸਕ ਜਾਂ ਇਸਲਾਮਿਕ ਕਮਿਊਨਿਟੀ ਸੈਂਟਰ ਤੋਂ ਪਰੇ ਰਹਿਣ ਲਈ ਕਿਹਾ ਗਿਆ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਇਸ ਨੇ ਜੋ ਰੇਸਿਸਟ ਕਮੈਂਟ ਕੀਤੇ ਨੇ ਉਹ ਸ਼ਾਇਦ ਮੁਸਲਿਮ ਭਾਈਚਾਰੇ ਦੇ ਅਗੇਂਸਟ ਸਨ। ਸੋ ਇੱਕ ਹੋਰ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਜਿਹੜੀ ਹੈ ਉਹ ਵਾਇਰਲ ਕਰ ਦਿੱਤੀ ਸੀ। ਸੋ ਪੁਲਿਸ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਬਿਹੇਵੀਅਰ ਲਈ ਸਾਡੇ ਸਮਾਜ ਦੇ ਵਿੱਚ ਕੋਈ ਥਾਂ ਨਹੀਂ ਹੈ ਜੀ, ਇਹ ਜਿਹੜਾ ਤੁਸੀਂ ਪਰੇ ਰਹੋ। ਇੱਕ ਖਬਰ ਜਿਹੜੀ ਅਸੀਂ ਇੱਕ ਦਿਨ ਸ਼ੇਅਰ ਕੀਤੀ ਸੀ 24 ਸਸੈਕਸ ਡਰਾਈਵ, ਇਹ ਪ੍ਰਾਈਮ ਮਿਨਿਸਟਰ ਦਾ ਨਿਵਾਸ ਸਥਾਨ ਹੈ ਪਰ ਖਾਲੀ ਪਿਆ ਪਿਛਲੇ ਕਈ ਮਹੀਨਿਆਂ ਤੋਂ ਕਿਉਂਕਿ ਇਹ ਰਹਿਣ ਯੋਗ ਨਹੀਂ ਹੈ, ਇਸ ਵਿੱਚ ਇਹ ਸੇਫ ਨਹੀਂ ਹੈ, ਪੁਰਾਣਾ ਬਹੁਤ ਹੈ, ਇਹਦੀ ਮੇਨਟੇਨੈਂਸ 'ਤੇ ਬਹੁਤ ਜ਼ਿਆਦਾ ਖਰਚਾ ਆ ਰਿਹਾ ਹੈ ਅਤੇ ਇਹ ਐਡਰੈਸ ਹੈ ਜਿਹੜਾ ਓਟਵਾ ਦਾ ਕਰਦਾ ਹੈ, ਪੁਰਾਣਾ ਭਾਵੇਂ ਹੈ ਪਰ ਸਰਕਾਰ ਇਸ ਨੂੰ ਕੁਛ ਨਾ ਕੁਛ ਕਰੇਗੀ। ਦਰਖਤਾਂ ਦੇ ਵਿਚਕਾਰ ਘਿਰਿਆ ਹੋਇਆ ਦਰਿਆ ਦੇ ਕੰਢੇ 'ਤੇ ਇਹ ਜੋ ਪ੍ਰਾਈਮ ਮਿਨਿਸਟਰ ਦੀ ਰਿਹਾਇਸ਼ ਹੈ, ਸਰਕਾਰ ਕਹਿੰਦੀ ਕਿ ਇਸ 'ਤੇ ਰੱਖ ਰਖਾਵ 'ਤੇ ਹੀ ਭਾਵੇਂ ਖਾਲੀ ਹੈ, ਸਾਡਾ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਅਤੇ ਜੇ ਅਸੀਂ ਕੋਈ ਨਵਾਂ ਇਹਨੂੰ ਢਾਹ ਕੇ ਬਣਾਉਂਦੇ ਹਾਂ ਤਾਂ ਬਹੁਤ ਹੋਰ ਖਰਚਾ ਹੋਵੇਗਾ। ਸੋ ਕੀ ਕੀਤਾ ਜਾ ਗਿਆ ਸਰਕਾਰ ਵੱਲੋਂ ਇਹਦੇ ਲਈ ਕਰਾਊਡ ਫੰਡਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਹੈ, ਲੋਕਾਂ ਨੂੰ ਕਿਹਾ ਗਿਆ ਕਿ ਅਸੀਂ ਇਹਦਾ ਕੁਛ ਨਾ ਕੁਛ ਕਰਾਂਗੇ ਅਤੇ ਤੁਸੀਂ ਪੈਸੇ ਦਾਨ ਕਰੋ ਅਤੇ ਫੰਡ ਰੇਜ਼ਿੰਗ ਕੰਪੇਨ ਜਿਹੜੀ ਸ਼ੁਰੂ ਕਰ ਦਿੱਤੀ ਗਈ। ਹੁਣ ਤੱਕ 2000 ਤੋਂ ਵੱਧ ਕੈਨੇਡੀਅਨਾਂ ਨੇ ਇਹਦੇ ਲਈ ਪੈਸੇ ਦਿੱਤੇ ਨੇ ਇਸ ਘਰ ਲਈ। ਇਹ ਬਿਲਕੁਲ ਤਬਾਹ ਹੋ ਚੁੱਕਾ ਹੈ, ਤਬਾਹ ਤਾਂ ਨਹੀਂ ਹੋਇਆ ਕਿਸਮ ਦਾ ਪਰ ਬਿਲਕੁਲ ਰਹਿਣ ਯੋਗ ਨਹੀਂ ਹੈ। ਬਹੁਤ ਸਾਰੇ ਮੋਟੇ ਮੋਟੇ ਚੂਹੇ ਨੇ ਇੱਥੇ ਅਤੇ ਕਈ ਚੂਹੇ ਮਰ ਚੁੱਕੇ ਨੇ ਅਤੇ ਹੋਰ ਕਈ ਰੋਡੈਂਟਸ ਹੈਗੇ ਨੇ ਜਿਨ੍ਹਾਂ ਦੇ ਪਿੰਜਰ ਬੜੇ ਪਏ ਨੇ ਅਤੇ ਗੰਦਗੀ ਬੜੀ ਹੈ ਇਸ ਦੇ ਵਿੱਚ। ਸੋ 2000 ਤੋਂ ਵੱਧ ਕੈਨੇਡੀਅਨ ਦਾਨ ਕਰ ਚੁੱਕੇ ਨੇ, ਕਹਿੰਦੇ ਨੇ ਕਿ 461,822 ਡਾਲਰ ਜਿਹੜੇ ਨੇ ਹੁਣ ਤੱਕ ਇਹ ਇਕੱਠੇ ਹੋ ਗਏ ਨੇ ਅਤੇ ਹੋਰ ਲੋੜ ਹੋਣਗੇ ਅਤੇ ਇਹ ਵੀ ਕਿਹਾ ਗਿਆ ਕਿ ਲੋਕਾਂ ਦੇ ਨਾਮ ਪਬਲਿਕ ਕੀਤੇ ਜਾਣਗੇ। 1868 ਦੀ ਬਣੀ ਹੋਈ 24 ਸਸੈਕਸ ਜਿਹੜੀ ਹੈ ਇਹ ਤਕਰੀਬਨ 10 ਸਾਲ ਹੋ ਗਏ ਨੇ

0: ਇਸ ਨੂੰ ਖਾਲੀ ਪਏ ਨੇ ਪਈ ਹੈ ਅਤੇ ਸਟੀਫਨ ਹਾਰਪਰ ਇਸ ਵਿੱਚ ਰਹਿੰਦੇ ਹੁੰਦੇ ਸੀ ਅਤੇ ਜੇਨ ਕ੍ਰਿਚਨ ਵੀ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਲਈ ਰੈਸਟੋਰੇਸ਼ਨ ਪ੍ਰੋਜੈਕਟ ਅਸੀਂ ਚਲਾਵਾਂਗੇ $4 ਲੱਖ ਹੋਇਆ ਅਤੇ ਇਹਦੇ ਵਿੱਚ ਲੱਗਦਾ ਜ਼ਿਆਦਾ ਅਤੇ ਐਵਰੇਜ ਡੋਨੇਸ਼ਨ ਅਮਾਊਂਟ ਕਿ $223 ਇੱਕ ਬੰਦੇ ਨੇ ਕੀਤੇ ਨੇ ਔਸਤ ਪਰ ਕਰੰਟ ਟੋਟਲ ਜਿਹੜਾ ਹੈ ਜਿੰਨੀ ਇਹਦੀ ਸਟੇਟਡ ਫੰਡ ਰੇਜ਼ਿੰਗ ਗੋਲ ਹੈ ਉਹਦਾ 1% ਤੋਂ ਵੀ ਘੱਟ ਹੋਇਆ ਹੈ ਜੇ 50 ਮਿਲੀਅਨ ਚਾਹੀਦਾ ਇਸ ਨੂੰ ਸਹੀ ਕਰਨੇ ਨੂੰ $50 ਮਿਲੀਅਨ ਸੋ ਇਹ ਕੀ ਬਣੇਗਾ ਇਸਦਾ ਇਹ ਸਮਾਂ ਦੱਸੇਗਾ ਜੀ ਅਲਬਰਟਾ ਦੀ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਅਲਬਰਟਾ ਨੇ ਆਨਲਾਈਨ ਗੈਂਬਲਿੰਗ ਓਪਰੇਟਰਸ ਜਿਹੜੇ ਨੇ ਪ੍ਰਾਈਵੇਟ ਉਹਨਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਪ੍ਰੋਵਿੰਸ ਜਿਹੜੀ ਹੈ ਡਿਜੀਟਲ ਗੇਮਿੰਗ ਅਤੇ ਸਪੋਰਟਸ ਅਤੇ ਬੈਟਿੰਗ ਜੋ ਸ਼ਰਤਾਂ ਲਾਉਣ ਦਾ ਕੰਮ ਹੈ ਜੀ ਉਹਨੂੰ ਕਿਵੇਂ ਰੈਗੂਲੇਟ ਕਰਦੀ ਹੈ ਇਹਦੇ ਲਈ ਜਿਹੜਾ ਹੈ ਇਹ ਕਾਫੀ ਸ਼ਿਫਟ ਨੋਟ ਕੀਤੀ ਗਈ ਹੈ ਅਲਬਰਟਾ ਦਾ ਨਵਾਂ ਆਈ ਗੇਮਿੰਗ ਐਕਟ ਹੈ ਜਿਸ ਦੇ ਤਹਿਤ ਰੈਗੂਲੇਟਡ ਮਾਰਕੀਟ ਹੈ ਪ੍ਰਾਈਵੇਟ ਓਪਰੇਟਰ ਲਈ ਅਤੇ ਅਲਬਰਟਾ ਨੂੰ ਦੂਸਰਾ ਪ੍ਰੋਵਿੰਸ ਬਣਾਇਆ ਗਿਆ ਓਨਟੇਰੀਓ ਤੋਂ ਬਾਅਦ ਜੋ ਕਿ ਆਨਲਾਈਨ ਗੈਂਬਲਿੰਗ ਪਲੇਟਫਾਰਮ ਨੂੰ ਕਮਰਸ਼ਲਾਈਜ਼ ਲੀਗਲਾਈਜ਼ ਕਰਦਾ ਸਰਕਾਰ ਨੇ ਕਿਹਾ ਕਿ ਟੈਕਸ ਰੈਵੀਨਿਊ ਵਧਾਉਣਾ ਹੈ ਅਤੇ ਗ੍ਰੇ ਮਾਰਕੀਟ ਨੂੰ ਅਸੀਂ ਖਤਮ ਕਰਨਾ ਜੋ ਕਿ 70% ਜਿਹੜੀ ਐਕਟੀਵਿਟੀ ਹੈ ਉਹਨੂੰ ਲੈ ਜਾਂਦੀ ਹੈ ਅਤੇ ਅਸੀਂ ਸਾਰਿਆਂ ਨੂੰ ਇਹਨਾਂ ਨੂੰ ਲਿਜਿਟਮੇਟ ਤਰੀਕੇ ਨਾਲ ਲੋਕਾਂ ਨੂੰ ਚਾਹੁੰਦੇ ਹਾਂ ਕਿ ਪਾਰਟੀਸਪੇਟ ਕਰ ਲੈਣ ਅਤੇ ਫਿਰ ਅਸੀਂ ਉਹਨਾਂ ਕੋਲੋਂ ਇਹ ਕੰਮ ਲਵਾਂਗੇ ਖਬਰਾਂ ਦੋ ਨੇ ਰਿਆਨ ਏਅਰ ਇੱਕ ਏਅਰਲਾਈਨ ਹੈ ਜੀ ਗ੍ਰੀਸ ਤੋਂ ਇਹਨਾਂ ਦੀ ਇੱਕ ਸਬਸਾਈਡਰੀ ਮਾਲਟਾ ਏਅਰ ਹੈ ਇਹਨਾਂ ਦਾ ਜਹਾਜ਼ ਉੱਡਿਆ ਗ੍ਰੀਸ ਦੀ ਯੂਨਾਨ ਦੀ ਏਅਰਪੋਰਟ ਤੋਂ ਉੱਡਣ ਤੋਂ ਬਾਅਦ ਇਹ ਜਿਹੜਾ ਹੈ ਇਸ ਦੀ ਖਿੜਕੀ ਟੁੱਟ ਗਈ ਅਤੇ ਇਸ ਨੂੰ ਵਾਪਸ ਏਅਰਪੋਰਟ 'ਤੇ ਪਹੁੰਚਾਉਣਾ ਪਿਆ ਲੇਕਿਨ ਇੱਕ ਮੁਸਾਫਰ ਜਿਹੜਾ ਸੀ ਉਹ ਸਾਰੇ ਵੈਸੇ ਠੀਕ ਨੇ ਪਰ ਇੱਕ ਮੁਸਾਫਰ ਇਸ ਵਿੱਚੋਂ ਇੱਕ ਕਿਸਮ ਦਾ ਲਮਕਦਾ ਹੋਇਆ ਪਾਇਆ ਗਿਆ ਇਹ ਪੀਸ ਜਹਾਜ਼ ਦਾ ਨਿਕਲ ਗਿਆ ਖਿੜਕੀ ਜਾਂ ਕੀ ਹੋਇਆ ਵਿੰਡੋ ਟੁੱਟ ਗਈ ਲੇਕਿਨ ਨਾਲ ਕੈਬਨ ਮਾਸਕ ਆਕਸੀਜਨ ਸਾਰੇ ਉਹਦੇ ਵਿੱਚ ਖੁੱਲ੍ਹ ਗਏ ਅਤੇ ਇੱਕ ਮੁਸਾਫਰ ਦਾ ਸਿਰ ਅਤੇ ਮੋਢੇ ਜਿਹੜੇ ਸੀ ਵਿੰਡੋ ਦੇ ਵਿੱਚੋਂ ਦੀ ਬਾਹਰ ਨੂੰ ਨਿਕਲਦੇ ਦੇਖੇ ਗਏ ਉਸਨੇ ਬੈਲਟ ਲਾਈ ਹੋਈ ਸੀ ਅਤੇ ਬਚਾਅ ਹੋ ਗਿਆ ਅਤੇ ਲੇਕਿਨ ਇਹ ਘਟਨਾ ਦੀ ਬੜੀ ਜਿਹੜੀ ਹੈ ਉਹ ਚਰਚਾ ਕੀਤੀ ਜਾ ਰਹੀ ਹੈ ਜੀ ਅਤੇ 737 ਬੋਇੰਗ ਐਨ ਜੀ ਇਹ ਜੈੱਟ ਦੱਸਿਆ ਜਾ ਰਿਹਾ ਪ੍ਰੋਗਰਾਮ ਸਮਾਪਤ ਵੱਲ ਆਸਟ੍ਰੇਲੀਆ ਦੇ ਵਿੱਚ ਆਨਲਾਈਨ ਜਿਹੜੇ ਪਲੇਟਫਾਰਮ ਨੇ ਸੋਸ਼ਲ ਮੀਡੀਆ ਬੈਨ ਇਸ ਵਿੱਚ ਏਜ ਦੀਆਂ ਜਿਹੜੀਆਂ ਚੈੱਕ ਹੁੰਦੀ ਹੈ ਕਿ 16 ਸਾਲ ਤੋਂ ਘੱਟ ਉਮਰ ਲਈ ਬੈਨ ਹੈ ਅਤੇ ਫਿਰ ਉਹ ਚੈੱਕ ਕਿਵੇਂ ਕੀਤੀ ਜਾਵੇ ਉਸ ਲਈ ਕਹਿੰਦੇ ਬੜੀਆਂ ਮੁਸ਼ਕਲਾਂ ਪੇਸ਼ ਆ ਰਹੀਆਂ ਨੇ ਅਤੇ ਪਹਿਲੇ ਸਟੈਪ 'ਤੇ ਹੀ ਇਹ ਚੈੱਕ ਕਰਨ ਲਈ ਸੋਸ਼ਲ ਮੀਡੀਆ ਬੈਨ ਲਈ ਇਹਨੂੰ ਇਨਫੈਕਟਿਵ ਦੱਸਿਆ ਜਾ ਰਿਹਾ ਕਿ ਨਹੀਂ ਕਿ ਸਰਕਾਰ ਨੇ ਕਾਨੂੰਨ ਭਾਵੇਂ ਬਣਾ ਦਿੱਤਾ ਪਰ ਓਪਰੇਟਰ ਜਿਹੜੇ ਨੇ ਉਹ ਬਹੁਤ ਮੁਸ਼ਕਲ ਦੇ ਵਿੱਚ ਨੇ ਕਿ ਇਸ ਨੂੰ ਕਿਵੇਂ ਜਿਹੜਾ ਅਸੀਂ ਯਕੀਨੀ ਬਣਾਈਏ ਕਿ ਜਿਹੜਾ ਮੋਹਰੇ ਸੋਸ਼ਲ ਮੀਡੀਆ ਚਲਾ ਰਿਹਾ ਹੈ ਉਹ 16 ਸਾਲਾਂ ਦਾ ਹੀ ਹੈ ਜਾਂ 16 ਸਾਲ ਤੋਂ ਵੱਧ ਹੈ ਸੋ ਇਹ ਇਸ਼ੂ ਰਹਿਣਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਹੋਈਆਂ ਭੁੱਲੋ ਚੁੱਕਾਂ ਲਿਖੇਵਾ ਜੀ ਸਤਿ ਸ਼੍ਰੀ ਅਕਾਲ
1: The time is 5 p.m. You are listening to Fairchild Radio CHKF FM 94.7, a multicultural radio station in Calgary.
2: 94.7 FM Radio Sursangam. Har hafte weekante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
3: Whenever you want it, wherever you are. At the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
4: Calgary's oldest, biggest and only South Asian radio station. Sabarang Radio 94.7 FM.
5: Monday, Tuesday, Thursday, Friday 7 to 8 p.m. Sundays 1 to 5 p.m.
4: Visit sabarang.ca.
2: Punjab to prasidh patrakar Jitinder Pannu ji nu somvar to shukrawar Radio Sursangam 94.7 FM te suno. Hafte de

0: call for free delivery.
1: अगर तुम मिल जाओ जमाना छोड़ देंगे हम.
0: Sorry, take out soon.
2: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ

0: प्रोफाइल ले प्रोफेशनल हेडशॉट सुंदर फैमिली फोटो जो सदा ले यादगार बन जावे साडे तजुर्बेकार फोटोग्राफर लेटेस्ट इक्विपमेंट वरतदे हन ता जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
1: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: Your choice, your voice. Zara Vakri type ki presentation. Full of masti, full of information. Program is being presented by Sean. Stay tuned. Stay tuned. Stay tuned.
4: And iske saath hi 94.7 FM mein sangeet mein aapko leke jata hu ek aise gaane ki taraf jo gaya Udit Narayan and Alka Yagnik ne From the movie Kasoor. इस फिल्म में जिस एक्ट्रेस ने रोल किया था वो कनेडियन थी ब्रैम्पटन ओंटेरियो से थी खूबसूरत थी टैलेंटेड थी लेकिन उसके बाद उन्हें हेल्थ इश्यूज हुए और बहुत लंबे जमाने से वो शोबिज में नजर नहीं आई

0: سٹی کوئی ہے. تو دا فیکٹ دیٹ آپ اس ملک میں رہتے ہیں, یہ بہت پیارا, بہت خوبصورت, بہت زبردست ملک ہے. از اٹ پرفیکٹ؟ نو. اسے پرفیکٹ ہونا چاہیے؟ بالکل ہونا چاہیے. ہمیں اپنا حصہ اس میں ڈالنا چاہیے؟ بالکل ڈالنا چاہیے. فیو ڈیز پہلے, فیو ویکس پہلے, ابھی جو مے فرسٹ کو میں نے ایک اپنے سوشل میڈیا پہ ویڈیو ایک لگائی تھی کہ کینیڈا پرفیکٹ نہیں ہے پر بہت خوبصورت, بہت پیارا ملک ہے. اسی لیے ہمیں اس ملک سے پیار ہوا تھا اور ہم اپنے اپنے ملک چھوڑ کے یہاں پر آئے تھے. اسے بہتر کر سکتے ہیں تو کریں, اسے چینج کرنے کی کوشش نہ کریں, بیکاز یہی وہ کنٹری ہے جس سے ہمیں پیار ہوا تھا. اسے بدلنے کی کوشش نہ کریں, اسے اگر آپ بہتر کر سکتے ہیں تو ضرور کریں. سو کنگریچولیشنز, شوڈ بی ویری پراؤڈ آف دا فیکٹ دیٹ ٹاپ فائیو سیفسٹ سٹی ان نارتھ امریکہ, پانچوں کے پانچوں کینیڈا میں ہیں.
1: Let your listening pleasure fly with Sean. Shukriya. Bahut shukriya for tuning in.
2: ओहो, आज फेर नहीं लोड मिलिया.
3: की होया?
2: बस पूछना, इंश्योरेंस कंफर्मेशन नहीं आई टाइम ते, ते हुन फेर एक दिन वेट करनी पैनी है, ते बच्चियां नु फेर नहीं मिल होना दो दिन.
3: ओहो, रह गए ना फेर पिछे. मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है, ते ओ ता पोर्टल भी सेट कर दंदे ने ताकि तुसी आप ही कंफर्मेशन दे सको, बशर्ते तुहाडी इंश्योरेंस एक्टिव है. तुसी आज ही उना नु फोन करो ते जल्दी जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको. फोन नंबर है मानस पहुजा 5878321208 या रमन वड़ैच 7807530001. सोनिक इंश्योरेंस.
4: मर्सिडीज कार खरीदना चाहते हो? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ.
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ. ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ. ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ. ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ. ਸਭ ਦਾ ਮਾਣ, ਸਭ ਦੀ ਚਾਹਤ. ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757.
4: ਮਰਸੀਡੀਜ਼ ਬੈਂਸ ਕੰਟਰੀ ਹਿਲਸ.
6: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ.
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ. ਐਟ YYC ਹੋਮ ਕੇਅਰ ਸਰਵਿਸਿਜ਼, ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ. ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ. ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ. ਥੈਂਕ ਯੂ.
8: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ. ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ. ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ. ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ. ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ.
5: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ, ਤੇ ਕੈਨੇਡਾ 'ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ.
6: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ.
5: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ.
6: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ.
5: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ.
6: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868.
5: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor.
6: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868.
8: ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ. ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ

0: ਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸੇ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: Ladies and gentlemen, if you have a request, please have your money ready and pull forward to the second window.
3: We're not being paid for our labor, but if you keep on listening, we might.
4: Let us carry on because, you know, many of my viewers are very excited.
5: If they can see the television.
4: That, no, this is radio.
5: Oh, it's a radio.
4: Right. But, you know.
5: If they told me before, it's just radio, I'm not going to show up.
6: एक बहुत ही प्यारे रेगुलर लिसनर उनकी रिक्वेस्ट पे ताल से ताल मिला

0: issues par investigative reports, cricket, weather and news of the day. Aaye, suniye, enjoy kijiye. Thank you for listening. Thank you for listening.
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ
2: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222
3: ਸ਼ਾਮ ਕੇ ਜਨਾਬ ਹੋ ਗਏ ਹੈ 5:53 ਮਿੰਟ ਮੈਨੂੰ ਉਹ ਟਾਈਮ ਬਹੁਤ ਯਾਦ ਆਤਾ ਹੈ ਜਬ ਕਿਹਾ ਜਾਤਾ ਥਾ ਕਿ ਸਟੂਡੀਓਜ਼ ਕੀ ਘੜੀਓਂ ਮੇਂ